欢迎来到星河唱片行。来来来，这个组合很特别，萧敬腾跟阿琳一起合唱的这首歌《爱上你不是我的决定》。

经，神经很粗线条，神经很细跟神经很粗。这首歌很有意思哦，光歌名就很有意思，粗神经。

有意思的一首情歌哦，不要老得太快了，很轻快轻松的感觉，来自福雄音和淡子的合唱版。

许茹芸所演唱的《美梦成真》，1998年这张专辑叫做《你是最爱》。当时这首歌是很多人很喜欢的，也是当时的第一波的主打歌。

0: 心情像水滴，包滴下来咯。
1: 在这里有一个桶子，很大的桶子，可以盛满你的心情。这是星河夜雨的心情日记簿。

铸造着剑锋副官，何须把你开府大门？

且独剑寒光，透出冲天怒愤，未知住此剑者。

日月偷藏绝才奸，国仇家恨几时还？浮心为写黎民恨，一血难

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਕੈਨੇਡਾ ਸਰਕਾਰ ਜ਼ਮਾਨਤ ਅਤੇ ਸਜ਼ਾ ਦੇ ਕਾਨੂੰਨਾਂ ਵਿੱਚ ਸਖਤੀ ਲਿਆ ਰਹੀ ਹੈ। ਹਿੰਸਕ ਅਤੇ ਬਾਰ-ਬਾਰ ਅਪਰਾਧ ਕਰਨ ਵਾਲਿਆਂ ਨੂੰ ਭਾਈਚਾਰੇ ਤੋਂ ਦੂਰ ਰੱਖਣ ਲਈ ਸਿਸਟਮ ਵਿੱਚ ਸੁਧਾਰ, ਤਾਂ ਜੋ ਤੁਸੀਂ ਘਰ ਵਿੱਚ ਸੁਰੱਖਿਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
2: 94.7 FM ਰੇਡੀਓ ਸੁਰਸੰਗਮ ਹਰ ਹਫ਼ਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ.ca ਫੋਨ 403-585-0910। ਰੇਡੀਓ ਸੁਰਸੰਗਮ,
3: ਕੈਲਗਰੀਜ਼ ਓਲਡੈਸਟ biggest and only South Asian radio station, Sabarang Radio 94.7 FM.
4: Monday, Tuesday, Thursday, Friday 7 to 8 p.m. Sundays 1 to 5 p.m.
3: Visit sabarang.ca.
5: ਅਲਬਰਟਾ ਵਾਸੀਆਂ ਲਈ ਖਾਸ ਸੂਚਨਾ, ਹੁਣ ਤੁਸੀਂ ਆਪਣਾ ਹੈਲਥ ਨੰਬਰ ਅਤੇ ਕੈਨੇਡੀਅਨ ਨਾਗਰਿਕਤਾ ਦਾ ਪ੍ਰਮਾਣ ਆਪਣੇ ਡਰਾਈਵਿੰਗ ਲਾਇਸੈਂਸ ਅਤੇ ਆਪਣੇ ਆਈਡੀ ਕਾਰਡ ਉੱਤੇ ਹੀ ਪ੍ਰਾਪਤ ਕਰ ਸਕਦੇ ਹੋ। ਹੁਣ ਕਾਗਜ਼ ਦੇ ਬਣੇ ਕਮਜ਼ੋਰ ਜਿਹੇ ਹੈਲਥ ਕਾਰਡ ਨੂੰ ਸਾਂਭਣ ਜਾਂ ਇੱਕ ਤੋਂ ਵੱਧ ਪਛਾਣ ਪੱਤਰਾਂ ਦਾ ਬੋਝ ਚੁੱਕਣ ਦੀ ਕੋਈ ਜ਼ਰੂਰਤ ਨਹੀਂ, ਬਸ ਇੱਕੋ ਕਾਰਡ ਤੇ ਕੰਮ ਖਤਮ। ਲੋੜੀਂਦੀਆਂ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਬਸ ਇਹ ਇੱਕੋ ਕਾਰਡ ਹੀ ਕਾਫੀ ਹੈ। ਵਧੇਰੇ ਜਾਣਕਾਰੀ ਲਈ alberta.ca/onecard ਤੇ ਜਾਓ। ਅਲਬਰਟਾ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਜਾਰੀ।
6: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7.

0: ਵਾਹਿਗੁਰੂ ਜੀ ਕੀ ਫਤਿਹ।
1: ਸੋ ਇਹ ਸੀਗੀ ਜੀ ਇੱਕ ਸਤਿੰਦਰ ਸਰਤਾਜ ਉਹਨਾਂ ਦੀ ਆਵਾਜ਼ ਦੇ ਵਿੱਚ ਆਰਤੀ ਜਿਹੜੀ ਤੁਸੀਂ ਸੁਣੀ। ਅੱਜ ਦਾ ਸੰਡੇ ਦਾ ਪ੍ਰੋਗਰਾਮ, ਤੁਹਾਨੂੰ ਪਤਾ ਵੀ 4 ਘੰਟੇ ਪ੍ਰੋਗਰਾਮ ਹੁੰਦਾ ਤੇ ਕਦੀ ਕਦੀ ਥੋੜਾ ਬਹੁਤਾ ਮਨ ਨੂੰ ਸ਼ਾਂਤ ਕਰਨ ਵਾਲਾ ਵੀ ਪ੍ਰੋਗਰਾਮ ਸੁਣ ਲੈਣਾ ਚਾਹੀਦਾ। ਹਾਲਾਂਕਿ ਅੱਗੇ ਜਾ ਕੇ ਕਾਫੀ ਖਬਰਾਂ ਤੇ ਹੋਰ ਬੜਾ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਵਾਸਤੇ ਲੈ ਕੇ ਆਏ ਹਾਂ, ਪਰ ਇਸ ਆਰਤੀ ਦੇ ਨਾਲ ਮੈਨੂੰ ਲੱਗਦਾ ਵੀ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰੀਏ। ਥੋੜੀ ਜਿਹੀ ਗੱਲਬਾਤ ਅੱਗੇ ਨੂੰ ਲੈ ਕੇ ਚੱਲਦੇ ਹਾਂ ਤੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਪਹਿਲਾਂ ਲੈ ਲਈਏ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਪ੍ਰੋਗਰਾਮ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲੇਗਾ 5 ਵਜੇ ਤੱਕ, ਪਰ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ
2: ਜ਼ਿੰਮੇਦਾਰੀ।
3: ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: 6068906890 लाइफलाइन मेडिकल क्लिनिक।
1: आपकी सेहत हमारी जिम्मेदारी।
2: नमस्ते सत श्री अकाल आदाब। लिसनिंग टू कैलगरीज मोस्ट पॉपुलर रेडियो रेडियो सबरा 94.7 एफएम।
3: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
4: ਇਹ ਸੀਗੇ ਜੀ ਕੁਛ ਇੱਕ ਛੋਟਾ ਜਿਹਾ ਕਮਰਸ਼ਲ ਮੈਸੇਜ ਤੇ ਨਾਲ ਹੀ ਪ੍ਰੋਗਰਾਮ 'ਚ ਅੱਗੇ ਵਧਦੇ ਹਾਂ ਅਤੇ ਕੁਛ ਇੱਕ ਹੋਰ ਗੱਲਾਂ ਬਾਤਾਂ ਅਤੇ ਖਬਰਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਦਾਂ ਪਹਿਲਾਂ ਵੀ ਡਿਸਕਸ ਕੀਤੀਆਂ ਸੀਗੀਆਂ ਵੀ ਕਰਾਂਗੇ ਅਤੇ ਨਾਲ ਦੀ ਨਾਲ ਹੀ ਸਾਡੇ ਕੋਈ ਮਹਿਮਾਨ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬਟ ਇੱਕ ਛੋਟੀ ਜਿਹੀ ਕਮਰਸ਼ਲ ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਾਂ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ
5: ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-402-03 ਤੇ ਕਾਲ ਕਰਨ ਦੀ www.iwebguy.ca।
0: एयरड्री अब आपकी फैमिली की सेहत को मिल गया है एक नया घर।
1: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
0: मिलिए डॉक्टर मघर शाह और डॉक्टर समरीन रहमान से।
1: हमारे तजुर्बाकार डॉक्टर्स आपको देते हैं मुकम्मल केयर।
0: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
1: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
0: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
1: आपकी सेहत हमारी जिम्मेदारी।
6: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
7: Consulting Limited. Student Visa, Visitor Visa, Super Visa, LMIA applications, Family Immigration, Provincial Nominee application, ਅਤੇ Citizenship application ਵਿੱਚ ਲੰਬਾ ਤਜਰਬਾ ਅਤੇ ਮਹਾਰਤ ਰੱਖਦਾ ਹੈ। ਤੁਹਾਡੀ ਸਹੂਲਤ ਲਈ ਮੈਂ ਮਨਿੰਦਰ ਸਿੰਘ ਢਿੱਲੋਂ ਅਤੇ ਇੰਦਰਜੋਤ ਕੌਰ ਢਿੱਲੋਂ ਇੱਕੋ ਛੱਤ ਹੇਠ ਇਮੀਗ੍ਰੇਸ਼ਨ ਅਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਨੂੰ ਸੰਪਰਕ ਕਰਨ ਲਈ 403-225-1111। ਮਨਿੰਦਰ ਸਿੰਘ ਢਿੱਲੋਂ, ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਡ,
8: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ, 403-225-1111।
6: From the heart of Calgary to every corner within a 250 kilometer reach, Sabrang Radio is connecting voices, stories, and communities like never before.
4: ਥੋੜਾ ਜਿਹਾ ਗੱਲਬਾਤ ਸੀਜੇਪੀ ਦੇ ਜਿਹੜੇ ਅਸਤੀਫੇ ਤੋਂ ਬਾਅਦ ਕੀ ਗੱਲਬਾਤ ਹੋਈ ਥੋੜੀ ਜਿਹੀ ਵੀ ਸੁਣ ਲੈਂਦੇ ਹਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਆਪਣੀਆਂ
9: ਹੋਰ ਗੱਲਾਂ ਕਰਾਂਗੇ। ਰਾਤ ਦੇ 10:30 ਵਜ ਰਹੇ ਹਨ ਔਰ ਮੇਰੀ ਦਾਈ ਔਰ ਹੈ ਜਨਪਤ ਮੈਟਰੋ ਸਟੇਸ਼ਨ ਦਿੱਲੀ ਕਾ ਔਰ ਪਿੱਛੇ ਬਹੁਤ ਸਾਰੇ ਲੋਕ ਅਭੀ ਖੜੇ ਹੈ ਨਾਰੇ ਲਗਾ ਰਹੇ ਹੈ ਪ੍ਰੋਟੈਸਟ ਬੰਦ ਹੋ ਗਿਆ ਹੈ ਔਰ ਲੋਕੋ ਕੋ ਜਾਣੇ ਕੇ ਲਿਏ ਕਹਿ ਦਿਆ ਗਿਆ ਹੈ ਤੋ ਬਹੁਤ ਸਾਰੇ ਲੋਕ ਜਾ ਰਹੇ ਹੈ ਲੇਕਿਨ ਸਿਰਫ ਜਾ ਨਹੀਂ ਰਹੇ ਬਹੁਤ ਸਾਰੇ ਲੋਕ ਆ ਵੀ ਰਹੇ ਹੈ ਅੰਦਰ ਤੱਕ ਦੇਖਣੇ ਕੇ ਲਿਏ ਉਸੀ ਜਗ੍ਹਾ ਪੇ ਜਹਾਂ ਪਰ ਟੈਂਟ ਥਾ ਜਹਾਂ ਪਰ ਇਤਨੇ ਦਿਨ ਤੱਕ ਲੋਕ ਡਟੇ ਰਹੇ ਔਰ ਪ੍ਰੋਟੈਸਟ ਕਰ ਰਹੇ ਥੇ

0: ਬੜੀ ਮਾਇਨੇ ਰੱਖਦੀ ਉਹਦੇ ਵਾਸਤੇ ਜੀ ਤੇ ਆਪਾਂ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਤੇ ਖੇਡ ਮੇਲੇ ਦੇ ਵਿੱਚ ਕੀ ਕੁਛ ਹੋਣਾ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਹੋਣਾ
1: ਪਹਿਲਾਂ ਤਾਂ ਦੱਸੀਏ ਕਿ ਸਾਡਾ ਇਹ ਤੀਸਰਾ ਸਾਲ ਹੈਗਾ ਜੀ ਖੇਡ ਮੇਲੇ ਦਾ
0: ਠੀਕ ਹੈ ਜੀ
1: ਇਹ ਖੇਡ ਮੇਲਾ ਐਕਚੁਅਲੀ ਜਦੋਂ ਸ਼ੁਰੂ ਹੋਇਆ ਸੀ ਵੈਸੇ ਗੱਲਾਂ ਗੱਲਾਂ ਦੇ ਮਜ਼ਾਕ ਦੇ ਵਿੱਚ ਕਿ ਇੱਦਾਂ ਦਾ ਕੁਛ ਕੀਤਾ ਜਾਵੇ ਜਿਹੜੀਆਂ ਪੇਂਡੂ ਖੇਡਾਂ ਅਸੀਂ ਬਚਪਨ ਚ ਖੇਡਦੇ ਰਹੇ ਅਕਸਰ ਰਜੇਸ਼ ਜੀ ਤੁਸੀਂ ਵੀ ਜਦੋਂ ਬਚਪਨ ਚ ਖੇਡਦੇ ਹੋਵੋਗੇ ਉਹ ਖੇਡਾਂ ਜਿਹੜੀਆਂ ਛੱਡ ਦਿੱਤੀਆਂ ਇੱਥੇ ਦੇ ਬੱਚੇ ਨਹੀਂ ਜਾਣਦੇ ਪਰ ਲੇਕਿਨ ਜਦੋਂ ਅਸੀਂ ਉਹ ਦੇਖਦੇ ਹਾਂ
0: ਗੁੱਲੀ ਡੰਡਾ ਬਹੁਤ ਖੇਡਦਾ ਰਿਹਾ
1: ਬਸ
0: ਕ੍ਰਿਕਟ ਦੇ ਨਾਲ ਨਾਲ
1: ਸਾਡਾ ਕਨਸੈਪਟ ਹੀ ਇਹ ਆ ਜਿਹੜੀਆਂ ਉਹ ਖੇਡਾਂ ਜਿਹੜੀਆਂ ਅਸੀਂ ਪਿੰਡ ਦੀਆਂ ਗਲੀਆਂ ਵਿੱਚ ਖੇਡਦੇ ਆਏ ਆ ਐਂਡ ਹੁਣ ਕਿਸੇ ਨੂੰ 20 ਸਾਲ ਹੋ ਗਿਆ ਕਿਸੇ ਨੂੰ 30 ਸਾਲ ਹੋ ਗਿਆ ਕਿਸੇ ਨੂੰ 40 ਸਾਲ ਹੋ ਗਿਆ ਅਸੀਂ ਛੱਡੀ ਬੈਠੇ ਹਾਂ ਤੇ ਅਸੀਂ ਸਾਡਾ ਮਕਸਦ ਇਹ ਆ ਕਿ ਦੁਬਾਰਾ ਅਸੀਂ ਉਸ ਆਪਣੇ ਬਚਪਨ ਨੂੰ ਯਾਦ ਕਰਨਾ ਉਹ ਪੁਰਾਣੀਆਂ ਖੇਡਾਂ ਜਿਹੜੀਆਂ ਅਸੀਂ ਖੇਡੀਆਂ ਸੀ ਅੱਜ ਤੋਂ 20-25 ਸਾਲ 30 ਸਾਲ ਪਹਿਲਾਂ ਉਹਨਾਂ ਨੂੰ ਯਾਦ ਕਰਨਾ ਪੂਰੇ ਸਾਲ ਚ ਇੱਕ ਦਿਨ ਇਹੋ ਜਿਹਾ ਕਿ ਸਭ ਕੁਛ ਛੱਡ ਕੇ ਟੈਨਸ਼ਨਾਂ ਛੱਡ ਕੇ ਸਾਰਾ ਕੁਛ ਅਸੀਂ ਆਪਣੇ ਬਚਪਨ ਚ ਜਾਣਾ ਤੇ ਉਹ ਬਚਪਨ ਵਾਲੀਆਂ ਖੇਡਾਂ ਖੇਡਣੀਆਂ ਸਾਡਾ ਉਹ ਮਕਸਦ ਆ
0: ਬਹੁਤ ਵਧੀਆ ਜੀ ਇਹ ਕਿਉਂਕਿ ਮੈਨੂੰ ਹੁਣ ਬਾਕੀ ਆਪਣੀਆਂ ਹੋਰ ਖੇਡਾਂ ਵੀ ਯਾਦ ਆਉਣ ਲੱਗ ਪਈਆਂ ਗੁੱਲੀ ਡੰਡੇ ਦੇ ਇਲਾਵਾ ਕੋਡੀ ਕੁੱਡੀ ਜੇ ਉਹ ਕਬੱਡੀ ਜਿਹਨੂੰ ਆਪਾਂ ਉਹ ਕੋਡੀ ਕਹਿੰਦੇ ਆਮ ਕਿ ਵੀ ਜਿੱਦਾਂ ਹਨਾ ਜੀ ਖੇਲਣ ਜਾਂਦੇ ਆ ਤੇ ਗਰੁੱਪਾਂ ਦੇ ਵਿੱਚ ਸੋ ਬੜਾ ਬਹੁਤ ਬਹੁਤ ਗੇਮਾਂ ਸੀਗੀਆਂ ਆਈ ਥਿੰਕ ਵੀ ਆਪਾਂ ਅੱਗੇ ਵਧਦੇ ਵਧਦੇ ਜਾਣ ਦੀ ਕੋਸ਼ਿਸ਼ ਕਰਦੇ ਆ ਇਹ ਸਾਡੇ ਚੀਫ ਗੈਸਟ ਨੇ ਜੀ ਅੱਜ ਦੇ ਪ੍ਰੋਗਰਾਮ ਦੇ
2: ਅਸੀਂ ਤਾਂ ਟੀਮ ਮੈਂਬਰ ਆ ਜੀ ਲਾਸਟ ਈਅਰ ਤੋਂ ਆਪਣਾ ਸੋਸਾਇਟੀ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ
0: ਜੀ
2: ਤੇ ਜਿਵੇਂ ਕਿ ਭਾਜੀ ਨੇ ਦੱਸਿਆ ਮੈਂ ਥੋੜਾ ਜਿਹਾ ਬੈਕਗਰਾਉਂਡ ਦਊਂਗਾ ਇਹਦੇ ਬਾਰੇ ਖੇਡ ਮੇਲੇ ਦੀ ਸ਼ੁਰੂਆਤ ਤੀਸਰਾ ਸਾਲ ਹੈ ਪਹਿਲੇ ਸਾਲ ਤਾਂ ਇਸ ਤਰ੍ਹਾਂ ਹੋਇਆ ਕਿ ਅਸੀਂ ਸੋਚਿਆ ਅਸੀਂ ਕਿਸੇ ਭੰਗੜਾ ਈਵੈਂਟ ਦੀ ਤਿਆਰੀ ਕਰ ਰਹੇ ਸੀ ਤੇ ਸੋਚਿਆ ਚਲੋ ਅੱਜ ਉਹਦੀ ਤਿਆਰੀ ਕਰਦੇ ਕਰਦੇ ਕਿਸੇ ਪਾਰਕ ਚ ਇਕੱਠੇ ਹੁੰਦੇ ਹਾਂ ਤੇ ਨਾਲ ਦੀ ਨਾਲ ਆਪਾਂ ਖੋ ਖੋ ਖੇਡਾਂਗੇ ਨਾਲ ਦੀ ਨਾਲ ਅਸੀਂ ਟੱਗ ਆਫ ਵਾਰ ਖੇਡਾਂਗੇ ਰੱਸਾ ਕੱਚੀ ਖੇਡਾਂਗੇ ਤੇ ਉਹ ਜਦੋਂ ਅਸੀਂ ਉੱਥੇ ਖੇਡਣਾ ਸਟਾਰਟ ਕੀਤਾ ਤਾਂ ਇੰਨੇ ਕੁ ਜ਼ਿਆਦਾ ਬਜ਼ੁਰਗ ਉੱਥੇ ਆਏ ਇੰਨੇ ਕੁ ਜ਼ਿਆਦਾ ਕਮਿਊਨਿਟੀ ਗੈਦਰਿੰਗ ਹੋਈ ਮੇਅਰ ਵੀ ਆਏ ਸ਼ਹਿਰ ਦੇ ਤੇ ਮਤਲਬ ਇੰਨਾ ਕੁ ਹੁੰਗਾਰਾ ਮਿਲਿਆ ਕਿ ਸਾਨੂੰ ਲੱਗਿਆ ਕਿ ਯਾਰ ਇਹ ਚੀਜ਼ ਤਾਂ ਵੱਡੇ ਸਕੇਲ ਤੇ ਹੋਣੀ ਚਾਹੀਦੀ ਆ
0: ਬਿਲਕੁਲ ਜੀ
2: ਫਿਰ ਅਸੀਂ ਪਿਛਲੇ ਸਾਲ ਉਹਨੂੰ ਵੱਡੇ ਸਕੇਲ ਤੇ ਲੈ ਕੇ ਗਏ ਸੈਕਿੰਡ ਸਾਡਾ ਸਾਲ ਆ ਗਿਆ ਤੇ ਪਿਛਲੇ ਸਾਲ ਅਬਾਊਟ 300 ਦੇ ਅਰਾਊਂਡ ਗੈਦਰਿੰਗ ਹੋ ਗਈ ਜਿਹੜੀ ਕਿ ਅਸੀਂ ਐਕਸਪੈਕਟ ਨਹੀਂ ਕੀਤੀ ਸੀ ਕਿ ਕਾਫੀ ਜ਼ਿਆਦਾ ਉਹਨੂੰ ਹੱਲਾ ਸ਼ੇਰੀ ਮਿਲੀ
0: ਕਿਉਂਕਿ ਛੋਟਾ ਸ਼ਹਿਰ ਹੈ ਤੇ 300 ਇਜ਼ ਬਿਗ ਨੰਬਰ ਜਿਹਦੇ ਉੱਤੇ ਹੁੰਦਾ
2: ਹੈ ਯੈਸ ਤੇ ਜਦੋਂ ਅਸੀਂ ਗੇਮਾਂ ਆਰਗੇਨਾਈਜ਼ ਕਰਾਈਆਂ ਟੱਗ ਆਫ ਵਾਰ ਸ਼ੁਰੂ ਹੋਈ ਤਾਂ ਉਹਦੇ ਵਿੱਚ ਆਪਣੇ ਬਜ਼ੁਰਗਾਂ ਨੇ ਇੰਨਾ ਵਧੀਆ ਮਤਲਬ ਇੰਜੋਏ ਕੀਤਾ ਸਾਰਿਆਂ ਨੇ ਤੇ ਅਸੀਂ ਤਾਂ ਸੋਚ ਕੇ ਆਏ ਸੀ ਅਸੀਂ ਇੱਕ ਇੱਕ ਦੋ ਦੋ ਰਾਊਂਡ ਕਰਾਉਣੇ ਸਾਰੇ ਕਹਿੰਦੇ ਅਸੀਂ ਹੋਰ ਖੇਡਣਾ ਟਾਈਮ ਥੋੜਾ ਸੀ ਪਰ ਇੰਨਾ ਜ਼ਿਆਦਾ ਸਾਰਿਆਂ ਨੇ ਇੰਜੋਏ ਕੀਤਾ ਤੇ ਇੱਕ ਬਜ਼ੁਰਗ ਨੇ ਤਾਂ ਸਾਨੂੰ ਇਹ ਵੀ ਕਿਹਾ ਕਿ ਮਤਲਬ ਅਸੀਂ ਹੱਸਦੇ ਖੇਡਦੇ ਤਾਂ ਹੈਗੇ ਕੈਨੇਡਾ ਚ ਪਰ ਅੱਜ ਖੁੱਲ ਕੇ ਹੱਸੇ ਆ ਅੱਜ ਅਸਲ ਜ਼ਿੰਦਗੀ ਸਾਨੂੰ ਜੀਣ ਦਾ ਇੱਕ ਮੌਕਾ ਮਿਲਿਆ ਉੱਤੋਂ ਸਾਨੂੰ ਫਿਰ ਹੌਸਲਾ ਆਇਆ ਕਿ ਅਸੀਂ ਤਾਂ ਇਸ ਨੂੰ ਹੋਰ ਮਤਲਬ ਜ਼ਿਆਦਾ ਪ੍ਰਮੋਟ ਕਰ ਸਕਦੇ ਫਿਰ ਇਸ ਸਾਲ ਅਸੀਂ ਤੀਸਰਾ ਸਾਲ ਹੈ ਸਾਡਾ ਤੇ ਅਸੀਂ ਹੋਰ ਇਹਨੂੰ ਵਧੀਆ ਸਕੇਲ ਤੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ
0: ਨਹੀਂ ਨਹੀਂ ਬਹੁਤ ਵਧੀਆ ਕਰ ਰਹੇ ਹੋ ਜੀ ਤੁਸੀਂ ਕਿਉਂਕਿ ਖੇਡਾਂ ਤੇ ਖੇਲਣੀਆਂ ਚਾਹੀਦੀਆਂ ਜ਼ਿੰਦਗੀ ਚ ਆਪਾਂ ਆਪਣੇ ਵਾਸਤੇ ਹੀ ਟਾਈਮ ਨਹੀਂ ਕੱਢਦੇ ਮਤਲਬ ਖੇਡਾਂ ਵਾਸਤੇ ਬੇਸਿਕਲੀ ਕਿਉਂਕਿ ਫਿਟਨੈਸ ਜਿਹੜੀ ਹੈ ਬੜੀ ਇੰਪੋਰਟੈਂਟ ਹੈ ਸਾਰਿਆਂ ਜਿੰਨੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਿਸੇ ਐਕਸਪਰਟ ਨੇ ਬਣਾਈ ਉਹਨੇ ਦਿਖਾਇਆ ਵੀ ਜਦੋਂ ਦੋ ਲੇਡੀਜ਼ ਵਾਸਤੇ ਸਪੈਸ਼ਲੀ ਉਹਨੇ ਬਣਾਈ ਸੀ ਬੰਦਿਆਂ ਵਾਸਤੇ ਤੇ ਐਪਲੀਕੇਬਲ ਹੁੰਦੀ ਹੈ ਨਾਲ ਨਾਲ ਬਟ ਇਹ ਹੈ ਵੀ ਉਹ ਕਹਿੰਦੇ ਜਦੋਂ ਮਸਲ ਕੱਟ ਕੇ ਦੇਖੀਏ ਤੇ ਜਿਹੜਾ 30 ਸਾਲ ਦੀਆਂ ਦੋ ਲੇਡੀਜ਼ ਨੇ ਜੇ ਉਹਦਾ ਦੇਖਦੇ ਹਾਂ ਤੇ ਲੈਗ ਦੇ ਜਿਹੜੇ ਮਸਲ ਨੇ ਉਹਦੇ ਵਿੱਚ 80% ਜਿਹੜਾ ਨਾ ਉਹਨੂੰ ਜਿਹੜੀ ਤੇ ਅਥਲੀਟ ਹੈ ਵੇਟ ਚੁੱਕਦੀ ਹੈ ਸਾਰਾ ਕਰਦੀ ਹੈ ਉਹਦਾ 80% ਤੁਸੀਂ ਕਹਿ ਸਕਦੇ ਹੋ ਮਸਲ ਨੇ ਤੇ 20% ਫੈਟ ਹੈ ਪਰ ਜਿਹੜੀ ਨਹੀਂ ਕਰਦੀ ਉਹਦੇ ਮਸਲ ਜਿਹੜੇ ਨੇ ਆਲਮੋਸਟ 50-50 ਤੁਸੀਂ ਲਾ ਸਕਦੇ ਹੋ ਇੱਦਾਂ ਦੇ ਹੋ ਜਾਂਦੇ ਆ ਪਰ ਜਦੋਂ ਉਹ 70 ਸਾਲ ਦੀ ਏਜ ਦੇ ਵਿੱਚ ਪਹੁੰਚਦੀ ਹੈ ਤੇ ਉਹਦਾ 80% ਆਲਰੇਡੀ ਮਸਲ ਜਿਹੜੇ ਨੇ ਨਾ ਉਹ ਫੈਟ ਚ ਕਨਵਰਟ ਹੋ ਚੁੱਕੇ ਹੁੰਦੇ ਨੇ ਲੇਡੀ ਦੇ ਕਿਉਂਕਿ ਉਹਨੇ ਕਦੀ ਵੇਟ ਦੀ ਐਕਸਰਸਾਈਜ਼ ਨਹੀਂ ਕੀਤੀ ਜਾਂ ਖੇਲੀ ਨਹੀਂ ਤੇ ਇਸ ਕਰਕੇ ਆਈ ਥਿੰਕ ਵੀ ਲੇਡੀਜ਼ ਵਾਸਤੇ ਵੀ ਮੈਂ ਸਪੈਸ਼ਲ ਅਪੀਲ ਕਰਨਾ ਚਾਹਾਂਗਾ ਵੀ ਜੇ ਇਹ ਗੇਮਾਂ ਹੋ ਰਹੀਆਂ ਤੇ ਕਿਉਂਕਿ ਆਪਾਂ ਕੈਨੇਡਾ ਚ ਵਿੱਚ ਰਹਿੰਦੇ ਹਾਂ ਜੇ ਤੇ ਇੰਡੀਆ ਚ ਹੁੰਦੇ ਤੇ ਉੱਥੇ ਕਈ ਵਾਰੀ ਲੇਡੀਜ਼ ਥੋੜੀਆਂ ਸ਼ਰਮਾਉਂਦੀਆਂ ਬਟ ਆਈ ਥਿੰਕ ਵੀ ਇੱਥੇ ਤੇ ਵਧੀਆ ਤਰੀਕੇ ਦੇ ਨਾਲ ਆਪਾਂ ਪਹਿਲਾਂ ਵੀ ਗੇਮਸ ਇੱਥੇ ਕਰਦੇ ਰਹੇ ਹਾਂ ਇੱਥੇ ਜੀ ਰੋਟਰੀ ਚੈਲੇਂਜਰ ਪਾਰਕ ਚ ਤੁਹਾਨੂੰ ਪਤਾ ਹੋਣਾ ਜੀ ਗਰੁੱਪ ਉਹਨਾਂ ਦੇ ਨਾਲ ਮਿਲ ਕੇ ਤੇ ਉੱਥੇ ਵੀ ਲੇਡੀਜ਼ ਹਰ ਵਰਗ ਦੇ ਲੋਕੀ ਤੇ ਪਰ ਉਹ ਜ਼ਿਆਦਾ ਪ੍ਰੋਫੈਸ਼ਨਲ ਤਰੀਕੇ ਨਾਲ ਹੁੰਦੀਆਂ ਸੀਗੀਆਂ ਜਿਹੜੀਆਂ ਸਪੈਸ਼ਲ ਗੇਮਸ ਵਾਂਗੂ ਵੱਖਰੀ ਵੱਖਰੀਆਂ ਕੈਟੇਗਰੀਜ਼ ਤੇ ਜੇ ਵੋ ਬਟ ਅੱਜ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਉਹ ਖੇਡ ਮੇਲਾ ਹੈ ਬੇਸਿਕਲੀ ਇਹ ਪੰਜਾਬੀ ਜਾਂ ਆਪਣੇ ਪੰਜਾਬੀਅਤ ਜਾਂ ਕਹਿ ਲਓ ਵੀ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰਦੇ ਹੋਏ ਜਿਹੜੀਆਂ ਗੇਮਾਂ ਖੇਲਦੇ ਸੀ ਉਹ ਖੇਲਣ ਦੀ ਗੱਲ ਹੈ ਜੀ
3: ਇਸੇ ਕਰਕੇ ਹੀ ਇਹ ਸ਼ੁਰੂ ਹੋਇਆ ਹੈ ਠੀਕ ਹੈ ਪੁਰਾਣੇ ਸਮੇਂ ਵਾਲੀਆਂ ਜੋ ਗੇਮਾਂ ਚੱਲ ਰਹੀਆਂ ਸੀਗੀਆਂ ਜੋ ਅਸੀਂ ਵਿਸਰ ਚੁੱਕੇ ਹਾਂ ਤਕਰੀਬਨ ਉਹ ਦੁਬਾਰਾ ਸੁਰਜੀਤ ਕਰਨ ਦਾ ਹੀ

0: ਕੰਮ ਕਰ ਰਹੇ ਹਾਂ
1: ਠੀਕ ਹੈ
0: ਤਾਂ ਜੋ ਜਿਹੜੇ ਬੱਚੇ ਮੋਸਟ ਆਫ ਦਾ ਟਾਈਮ ਦੇ ਸਪੈਂਡ ਕਰਦੇ ਆਪਣਾ ਕੰਪਿਊਟਰ ਦੇ ਉੱਤੇ ਲੈਪਟਾਪ ਦੇ ਉੱਤੇ ਜਿਹੜਾ ਉਹਨਾਂ ਕੋਲ ਟਾਈਮ ਮਿਲਦਾ ਆਪਣੇ ਲੋਕਲ ਪਾਰਕ ਦੇ ਵਿੱਚ ਆਪਣੀਆਂ ਛੋਟੀਆਂ ਗੇਮਾਂ ਚਾਰ ਜਣੇ ਇਕੱਠੇ ਹੋ ਕੇ ਪੰਜ ਜਣੇ ਇਕੱਠੇ ਆਪਣੀਆਂ ਛੋਟੀਆਂ ਗੇਮਾਂ ਜਿਹੜੀਆਂ ਆਪਾਂ ਪਿੰਡਾਂ ਦੇ ਵਿੱਚ ਗਲੀਆਂ ਵਿੱਚ ਖੇਡਦੇ ਰਹੇ ਹਾਂ ਉਹ ਹੀ ਕਰ ਸਕਣ ਸੋ ਉਹਨਾਂ ਦਾ ਟਾਈਮ ਵੀ ਸਪੈਂਡ ਹੋਵੇ ਇੰਜੋਏ ਵੀ ਕਰਨ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਐਕਸਰਸਾਈਜ਼ ਵੀ ਹੁੰਦੀ ਰਹੇ ਇਹ ਐਕਸਰਸਾਈਜ਼ ਦਾ ਵੀ ਬੈਸਟ ਇੱਕ ਤਰ੍ਹਾਂ ਦਾ ਹੈਗਾ ਵੀ ਐਕਸਰਸਾਈਜ਼ ਇਹਦੇ ਨਾਲ ਗੁੱਡ ਹੁੰਦੀ ਹੈ ਤੁਸੀਂ ਲੇਡੀਜ਼ ਦੀ ਗੱਲ ਕੀਤੀ ਪਿਛਲੇ ਸਾਲ ਜਿੰਨਾ ਹੁੰਗਾਰਾ ਲੇਡੀਜ਼ ਵੱਲੋਂ ਮਿਲਿਆ ਜਿਸ ਖੇਡ ਮੇਲੇ ਨੂੰ ਉਹਨਾਂ ਜੈਂਟਸ ਵੱਲੋਂ ਕਹਿ ਸਕਦੇ ਹਾਂ ਆਪਾਂ ਬਰਾਬਰ ਬਰਾਬਰ ਰਿਹਾ ਕੋਈ ਘੱਟ ਵੱਧ ਨਹੀਂ ਸੀਗਾ ਉਹਦੇ 'ਚ ਲੇਡੀਜ਼ ਨੇ ਵੀ ਪੂਰਾ ਹੁੰਮ ਹਵਾ ਕੇ ਆਪਣਾ ਪਾਰਟੀਸਪੇਸ਼ਨ ਕੀਤਾ ਵਿੱਚ ਤਾਂ ਇਸ ਕਰਕੇ ਆਲ ਦਾ ਐਂਡ ਬਹੁਤ ਵਧੀਆ ਰਿਹਾ ਇਸ ਲਾਸਟ ਪਿਛਲਾ ਸਾਲ ਵੀ ਇਸ ਸਾਲ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਗੈਦਰਿੰਗ ਹੋਵੇ ਜ਼ਿਆਦਾ ਤੋਂ ਜ਼ਿਆਦਾ ਇੰਜੋਇਮੈਂਟ ਹੋਵੇ ਆਪਣੇ ਜਿੰਨੇ ਬੱਚੇ ਹੈਗੇ ਜਾਂ ਜਿਹੜੇ ਵੀ ਪਾਰਟੀਸਪੇਟ ਕਰ ਸਕਦੇ ਆ ਓਲਡ ਏਜ ਹੋ ਗਏ ਸੀਨੀਅਰ ਹੋ ਗਏ ਆਪਣੇ ਯੰਗ ਹੋ ਗਏ ਬੱਚੇ ਹੋ ਗਏ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਹਾਂ
1: ਬਿਲਕੁਲ ਜੀ ਮੈਂ ਭਾਜੀ ਬਾਰੇ ਦੱਸਦਾ ਕਿਉਂਕਿ ਇਹਨਾਂ ਨੇ ਆਪਣੀ ਜਿੱਦਾਂ ਲੇਡੀਜ਼ ਦੀ ਗੱਲ ਕਰਦੇ ਹੀ ਨੇ ਤੇ ਬਹੁਤ ਸਪੋਰਟ ਕਰਦੇ ਨੇ ਆਪਣੇ ਵਾਈਫ ਨੂੰ ਕਿਰਨ ਭੈਣ ਜੀ ਹੋਣਾ ਨੂੰ ਤੇ ਉਹ ਕੌਂਸਲਰ ਨੇ ਹਾਂਜੀ ਮੈਂ ਦੇਖਿਆ ਵੀ ਅਕਸਰ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਭੈਣ ਜੀ ਹੋਣਾ ਦੇ ਨਾਲ ਤੇ ਕਹਿਣ ਦਾ ਮਤਲਬ ਵੀ ਜਦੋਂ ਤੁਹਾਡੇ ਮਾਇੰਡ ਸੈਟ ਏਦਾਂ ਦਾ ਹੋਵੇ ਕਿਉਂਕਿ ਅਕਸਰ ਆਪਾਂ ਕੀ ਕਰਦੇ ਹਾਂ ਵੀ ਲੇਡੀਜ਼ ਦੀ ਲੀਡਰਸ਼ਿਪ ਨੂੰ ਇੰਨਾ ਅਕਸੈਪਟ ਨਹੀਂ ਕਰ ਪਾਉਂਦੇ ਲੋਕੀ ਉਹ ਦੇ ਲੈ ਮੈਂ ਅੱਗੇ ਹੋ ਜਾ ਤੇ ਜਿੱਦਾਂ ਤੁਸੀਂ ਇਹ ਗੱਲ ਵੀ ਕਹੀ
0: ਸਪੋਰਟਿਵ ਆ ਜੀ ਅਸੀਂ ਨਾ
1: ਜੀ ਜੀ
0: ਵੀ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਘਰ ਬਿਠਾ ਲਓ ਸਪੋਰਟ ਕਰਦੇ ਹਾਂ ਜੇ ਅੱਗੇ ਵੱਧਦੇ ਹਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ
1: ਠੀਕ ਹੈ ਵਾਂਸ ਅਗੇਨ ਮੈਨੂੰ ਲੱਗਿਆ ਵੀ ਸ਼ਾਇਦ ਮੈਂ ਕਿਉਂਕਿ ਤੁਸੀਂ ਦੋ ਤਿੰਨ ਵਾਰੀ ਦੋਨੋਂ ਭਰਾ ਜਿਹੜੇ ਕਾਫੀ ਸਪੋਰਟ ਆਪਾਂ ਮੈਂ ਦੇਖਿਆ ਵੀ ਕਰਦੇ ਹੁੰਦੇ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਹੋ ਜਿੱਥੇ ਵੀ ਕਿਤੇ ਜ਼ਰੂਰਤ ਪੈਂਦੀ
2: ਹੈ ਸਾਡਾ ਲਾਸਟ ਟਾਈਮ ਵੀ ਸੇਮ ਹੈ ਰੰਧਾਵਾ
1: ਹਾਂਜੀ
2: ਵੈਸੇ ਵੀ ਅਸੀਂ ਬਹੁਤ ਕਲੋਜ਼ ਹੈਗੇ ਹਾਂ ਉਹਦੇ ਕਰਕੇ ਹਾਂਜੀ
1: ਜੀ ਜੀ ਨਹੀਂ ਨਹੀਂ ਬਿਲਕੁਲ ਜੀ ਬੜਾ ਬਹੁਤ ਵਧੀਆ ਕਿਉਂਕਿ ਜਿੱਦਾਂ ਲੇਡੀਜ਼ ਸਾਡੀਆਂ ਜੇ ਵੱਧ ਤੋਂ ਵੱਧ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਆਉਂਦੀਆਂ
2: ਹਾਂਜੀ
1: ਤੇ ਬਹੁਤ ਵਧੀਆ ਰਹਿੰਦਾ ਕੈਨੇਡਾ ਤੇ ਵੈਸੇ ਹੀ ਲੇਡੀਜ਼ ਦਾ ਵਰਲਡ ਕੱਪ ਪਹਿਲਾਂ ਤੇ ਜਿੱਤ ਚੁੱਕੇ ਹਾਂ ਆਪਾਂ ਤੇ ਇੱਥੇ ਪਹਿਲੀ ਵਾਰੀ ਪਾਰਟੀਸਪੇਟ ਕੀਤਾ ਸੋ ਇਸ ਕਰਕੇ ਲੇਡੀਜ਼ ਚ ਬਹੁਤ ਪੋਟੈਂਸ਼ੀਅਲ ਹੁੰਦਾ ਸਪੈਸ਼ਲੀ ਕੈਨੇਡੀਅਨ ਲੇਡੀਜ਼ ਦੇ ਵਿੱਚ ਤੇ ਆਈ ਥਿੰਕ ਵੀ ਗੇਮਾਂ ਦੇ ਹਿਸਾਬ ਨਾਲ ਵੀ ਜਿਹੜੇ ਲੋਕੀ ਇੱਥੇ ਰਹਿੰਦੇ ਨੇ ਲੇਡੀਜ਼ ਰਹਿੰਦੀਆਂ ਉਹਨਾਂ ਨੂੰ ਇੱਥੇ ਜ਼ਰੂਰ ਪਾਰਟੀਸਪੇਟ ਕਰਨਾ ਚਾਹੀਦਾ ਏਡੀ ਜਿਹੜਾ ਖੇਡ ਮੇਲਾ ਹੋ ਰਿਹਾ ਜੀ ਜੀ
2: ਤੁਹਾਡੀ ਗੇਮਾਂ ਬਾਰੇ ਤੁਹਾਨੂੰ ਦੱਸੀਏ ਕਿ ਜਿੱਦਾਂ ਤੁਸੀਂ ਗੱਲ ਕੀਤੀ ਅਸੀਂ ਤਕਰੀਬਨ ਸਾਨੂੰ ਇੱਕ ਵੀਕ ਤੋਂ ਵੱਧ ਦਾ ਸਮਾਂ ਹੋ ਗਿਆ ਅਸੀਂ ਖੁਦ ਪ੍ਰੈਕਟਿਸ ਕਰਨ ਜਾਂਦੇ ਹਾਂ ਬਹਾਨੇ ਨਾਲ ਪਰ ਬਲੀਵ ਕਰੋ ਜਿੱਦਾਂ ਸਾਡੇ ਸਾਰ ਦੇ ਬੱਚੇ ਇੱਧਰਲੇ ਬੋਰਨ ਆ ਉਹਨਾਂ ਨੂੰ ਉਹ ਗੇਮਾਂ ਬਾਰੇ ਪਤਾ ਨੀ ਮੇਰਾ ਮੁੰਡਾ ਖੋ ਖੋ ਨੂੰ ਖੋ ਖੋ ਕਹਿੰਦਾ ਪਰ ਲੇਕਿਨ ਜਿੰਨਾ ਐਕਸਪਰਟ ਉਹ ਹੋ ਗਏ ਖੇਡਣ ਵਿੱਚ ਐਂਡ ਉਹ ਬਹੁਤ ਇੰਜੋਏ ਕਰਦਾ ਤੇ ਤਕਰੀਬਨ ਅਸੀਂ ਤਾਂ ਵੈਸੇ ਪ੍ਰੈਕਟਿਸ ਕਰਨ ਜਾਂਦੇ ਹਾਂ ਪਰ ਲੇਕਿਨ ਉੱਥੇ 30-40 ਲੋਕ ਉੱਦਾਂ ਹੀ ਇਕੱਠੇ ਹੋ ਕੇ ਸਾਡੇ ਨਾਲ ਖੇਡਣ ਆ ਜਾਂਦੇ ਅਸੀਂ ਖੋ ਖੋ ਵੀ ਖੇਡਦੇ ਹਾਂ ਉੱਥੇ ਅਸੀਂ ਬਾਂਦਰ ਕਿੱਲਾ ਵੀ ਖੇਡਦੇ ਹਾਂ ਅਸੀਂ ਪਿੱਠੂ ਵੀ ਖੇਡਦੇ ਹਾਂ ਤੇ ਤਾਂ ਜੋ ਜਿਹੜੀਆਂ ਉਹ ਗੇਮਾਂ ਸਗੋਂ ਸਾਨੂੰ ਦੇਖ ਕੇ ਦੂਜੇ ਲੋਕ ਹੈਰਾਨ ਹੁੰਦੇ ਆ ਤੇ ਕਈ ਲੋਕ ਪਾਰਟੀਸਪੇਟ ਕਰਨਾ ਚਾਹੁੰਦੇ ਪਰ ਕਈ ਵਾਰੀ ਸੰਗ ਜਾਂਦੇ ਆ ਨਹੀਂ ਆਉਂਦੇ ਲੰਘਦੇ ਦੇਖਦੇ ਆ ਪਰ ਲੇਕਿਨ ਖੜੇ ਹੋ ਕੇ ਸਾਨੂੰ ਦੇਖਦੇ ਜ਼ਰੂਰ ਆ ਸਾਰੇ ਵੀ ਇਹ ਕਿਹੜੀਆਂ ਗੇਮਾਂ ਖੇਡਦੇ ਪਰ ਇਹ ਉਹ ਗੇਮਾਂ ਜਿਹੜੀਆਂ ਅਸੀਂ ਬਚਪਨ ਚ ਖੇਡੀਆਂ ਹੋਈਆਂ ਅਸੀਂ ਉਹਨਾਂ ਗੇਮਾਂ ਨੂੰ ਐਕਟਿਵ ਰੱਖਣਾ ਚਾਹੁੰਦੇ ਹਾਂ ਆਪਣੇ ਵਿਰਸੇ ਨਾਲ ਜਿਹੜੀਆਂ ਸਾਡੇ ਵਿਰਸੇ ਦੀਆਂ ਖੇਡਾਂ ਅਸੀਂ ਖੇਡ ਰਹੇ ਹਾਂ ਤੇ ਉਹਦੇ ਵਿੱਚ ਇਹ ਵੀ ਦੱਸ ਦਈਏ ਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪਰ ਲੇਕਿਨ ਸਾਡੇ ਜਿਹੜੀਆਂ ਗੇਮਾਂ 2 ਸਾਲ ਦੇ ਬੱਚੇ ਤੋਂ ਸ਼ੁਰੂ ਹੋ ਜਾਂਦੀਆਂ
1: ਠੀਕ ਹੈ ਜੀ
2: ਤੇ ਬਜ਼ੁਰਗ ਜਿੰਨੇ ਵੀ ਹੈਗੇ ਆ ਜਿੰਨੇ ਵੀ ਤੁਰ ਸਕਦੇ ਆ ਜਿਨ੍ਹਾਂ ਦੇ ਗੋਡੇ ਠੀਕ ਆ ਉੱਥੋਂ ਤੱਕ ਦੀਆਂ ਹਰ ਏਜ ਵਾਸਤੇ ਗੇਮਾਂ ਰੱਖੀਆਂ ਹੋਈਆਂ ਐਂਡ ਪਹਿਲਾਂ ਅਸੀਂ ਜਸਟ ਪਾਰਟੀਸਪੇਟ ਕਰਦੇ ਸੀ ਪਰ ਇਸ ਵਾਰੀ ਅਸੀਂ ਡਿਫਰੈਂਟ ਡਿਫਰੈਂਟ ਗਿਫਟ ਵੀ ਰੱਖੇ ਹੋਏ ਆ ਜਿਹੜੇ ਜਿੱਤਣਗੇ ਉਹਨਾਂ ਵਾਸਤੇ ਪਾਰਟੀਸਪੈਂਟਸ ਵਾਸਤੇ ਪਲੱਸ ਜਿੰਨੇ ਵੀ ਉੱਥੇ ਮੌਜੂਦ ਹੋਣਗੇ ਉਹਨਾਂ ਵਾਸਤੇ ਗੁਡੀਜ਼ ਬੈਗ ਵਗੈਰਾ ਸਾਰੇ ਤਿਆਰ ਕਰਵਾ ਰਹੇ ਤਾਂ ਜੋ ਜਿਹੜਾ ਵੀ ਉੱਥੇ ਸਾਡੇ ਮੇਲੇ ਜਾਵੇ ਉਹਨਾਂ ਨੂੰ ਕੁਛ ਨਾ ਕੁਛ ਸਾਡੇ ਸੋਸਾਇਟੀ ਵੱਲੋਂ ਜਾਂ ਸਾਡੇ ਸਪੋਂਸਰਸ ਵੱਲੋਂ ਜ਼ਰੂਰ ਕੁਛ ਨਾ ਕੁਛ ਦਿੱਤਾ ਜਾਵੇ
1: ਵੈਰੀ ਗੁੱਡ ਬਹੁਤ ਬਹੁਤ ਵਧੀਆ ਜੀ ਕਿਉਂਕਿ ਉਤਸ਼ਾਹ ਮਿਲਦਾ ਰਹਿਣਾ ਚਾਹੀਦਾ ਯਾਦਗਾਰੀ ਹੁੰਦੀ ਹੈ ਸਾਰੇ ਹਨਾ ਇੱਥੇ ਤੇ ਆਪਾਂ ਜਿਹੜਾ ਕੋਈ ਪਾਰਟੀਸਪੇਟ ਵੀ ਕਰਦਾ ਉਹਨੂੰ ਵੀ ਸਰਟੀਫਿਕੇਟ ਦਿੰਦਾ ਪਾਰਟੀਸਪੇਸ਼ਨ ਦਾ ਵੀ ਸੋ ਇਸ ਕਰਕੇ ਇਨਕਰੇਜਮੈਂਟ ਹੁੰਦੀ ਹੈ ਇਟਸ ਨੋਟ ਕਿ ਵੀ ਕੰਪੀਟੀਸ਼ਨ ਹੁੰਦਾ ਵੈਸੇ ਵੀ ਜਿਹੜੇ ਕਹਿੰਦੇ ਆ ਵੀ ਕਿਹੜੀ ਏਜ ਦੇ ਵਿੱਚ ਸਲੋ ਡਾਊਨ ਹੋਣਾ ਚਾਹੀਦਾ ਨਾ ਮੈਂ ਕਿਉਂਕਿ ਐਕਸਪਰਟਸ ਨੂੰ ਕਾਫੀ ਸੁਣਦਾ ਪੜਦਾ ਰਹਿਣਾ ਤੇ ਉਹ ਕਹਿੰਦੇ ਵੀ ਜਦੋਂ 65 ਦੀ ਏਜ ਦੇ ਵਿੱਚ ਜਾ ਕੇ ਜਿਹੜੇ ਲੋਕੀ ਇਨਫੈਕਟ 75 ਦੇ ਵਿੱਚ ਮਿਡ 70s ਦੇ ਵਿੱਚ ਜਾ ਕੇ ਤੇ ਤੁਹਾਨੂੰ ਸਲੋ ਡਾਊਨ ਕਰਨਾ ਚਾਹੀਦਾ ਜਿਹੜੇ ਦੌੜਦੇ ਆ ਨਾ ਕੀ ਕਹਿੰਦੇ ਉਹਨੂੰ ਤੇ ਉਹਨਾਂ ਲੋਕਾਂ ਨੂੰ ਜਦੋਂ ਉਹਨਾਂ ਨੇ ਚੈੱਕ ਕੀਤਾ ਸਾਰਾ ਦੇਖਿਆ ਵੀ ਇੰਨੀ ਦੌੜੀ ਜਾਂਦੇ ਤੁਸੀਂ ਦੇਖਿਆ ਆਪਣੇ ਕਈ ਬਾਬੇ ਤੇ ਬੇਬੇ ਜਿਹੜੀਆਂ ਹੁੰਦੀਆਂ ਉਹ 90-90 ਸਾਲਾਂ ਤੱਕ 100-100 ਸਾਲਾਂ ਤੱਕ ਦੌੜਦੇ ਆ ਤੇ

0: ਕਿਉਂਕਿ ਸਾਡੇ ਸਰੀਰ 'ਚ ਇੰਨਾ ਪੋਟੈਂਸ਼ੀਅਲ ਹੈਗਾ ਜਿਹੜਾ ਆਪਾਂ ਕਦੀ ਕੱਢਦੇ ਹੀ ਨਹੀਂ ਸਾਨੂੰ ਕਹਿ ਤਾਂ ਗਿਆ ਕਿ ਵੀ ਨਹੀਂ ਯਾਰ 50 ਸਾਲ ਦੇ ਹੋ ਗਏ ਤਾਂ ਬਸ ਸਮਝ ਲਓ ਵੀ ਤੁਸੀਂ ਹੁਣ ਫਲਾਣੇ ਚਲੇ ਗਏ ਇੱਧਰ ਚਲੇ ਗਏ ਇਹ ਮੈਨੂੰ ਲੱਗਦਾ ਵੀ ਹੁਣ ਉਹ ਮਿੱਥ ਟੁੱਟਣ ਲੱਗ ਪਈਆਂ ਤੇ ਕਿਉਂਕਿ ਇੰਨੀ ਵਧੀਆ ਡਾਇਟ ਤੇ ਇੰਨਾ ਵਧੀਆ ਇਨਵਾਇਰਮੈਂਟ ਸਭ ਕੁਝ ਸਾਨੂੰ ਮਿਲਦਾ ਤੇ ਉਹਨੂੰ ਮੈਨੂੰ ਲੱਗਦਾ ਵੀ ਪ੍ਰੋਪਰਲੀ ਯੂਟੀਲਾਈਜ਼ ਕਰਨਾ ਚਾਹੀਦਾ ਤੇ ਜਿਹੜੇ ਕੋਈ ਸੁਣ ਰਹੇ ਨੇ ਜੇ ਉਹਨਾਂ ਨੇ ਰਜਿਸਟਰਡ ਕਰਨਾ ਹੋਵੇ ਤੇ ਉਹ ਕਿੱਦਾਂ ਕਰ ਸਕਦੇ ਨੇ ਜੀ
1: ਵੈਸੇ ਤਾਂ ਅਸੀਂ
0: ਸਿੱਧੇ ਆ ਜੀ ਉੱਥੇ
1: ਹਾਂ ਬਿਲਕੁਲ ਸਿੱਧੇ ਆ ਉੱਥੇ ਸਾਡਾ ਬੂਥ ਲੱਗਿਆ ਹੋਏਗਾ ਇੱਕ ਬੂਥ ਵਿੱਚ ਰਜਿਸਟ੍ਰੇਸ਼ਨ ਹੈਗੀ ਆ ਰਜਿਸਟ੍ਰੇਸ਼ਨ ਤੋਂ ਬਿਨਾ ਕੋਈ ਪਾਰਟਿਸਪੇਟ ਨਹੀਂ ਅਸੀਂ ਚਾਹਾਂਗੇ ਕੋਈ ਪਾਰਟਿਸਪੇਟ ਕਰੇ ਕੋਈ ਵੀ ਆਡੀਅੰਸ ਜੋ ਵਿੱਚੋਂ ਅਸੀਂ ਚਾਹਾਂਗੇ ਕਿਉਂਕਿ ਇੱਕ ਫਾਰਮੈਲਿਟੀ ਹੁੰਦੀ ਹੈ ਜਿਹੜਾ ਇੱਕ ਫਾਰਮ ਫਿਲ ਕਰਨਾ ਹੁੰਦਾ ਤੇ ਉੱਥੇ ਸਾਡੇ ਵਾਲੰਟੀਅਰ ਹੋਣਗੇ
0: ਸੇਫਟੀ ਦਾ
1: ਹਾਂਜੀ ਬਿਲਕੁਲ ਸੇਫਟੀ ਕੰਸਰਨ ਹੈਗਾ ਜੀ ਬਾਕੀ ਬਹੁਤ ਸਾਰੇ ਬੂਥ ਉੱਥੇ ਲੱਗੇ ਹੋਣਗੇ ਵੈਂਡਰਸ ਦੇ ਕਈ ਤਰ੍ਹਾਂ ਦਾ ਮੇਲਾ ਟਾਈਪ ਮੇਲਾ ਹੀ ਹੈ ਸਾਰਾ ਇਹ
0: ਜੀ ਜੀ ਬਿਲਕੁਲ
1: ਅਸੀਂ ਪਹਿਲਾਂ ਵੀ ਇਹ ਗੱਲ ਕਹੀ ਕਿ ਫੈਂਸੀ ਕੱਪੜੇ ਪਾਉਣ ਦੀ ਲੋੜ ਨਹੀਂ ਫਾਰਮਲ ਕੱਪੜੇ ਜਿਹੜੇ ਤੁਹਾਡੇ ਕੋਲ ਪਜਾਮੇ ਹੈਗੇ ਉਹਨਾਂ ਚਾਹੋ ਸਪੋਰਟ ਸ਼ੂਜ਼ ਪਾ ਕੇ ਤੁਹਾਨੂੰ ਮੇਲਾ ਹੈਗਾ ਕਿਉਂਕਿ ਆਪਾਂ ਇੰਜੋਏ ਕਰਨਾ ਸਾਰਿਆਂ ਨੇ ਇਹ ਨਹੀਂ ਹੈਗਾ ਕਿ ਪੰਜ ਬੰਦੇ ਇੰਜੋਏ ਕਰ ਰਹੇ ਆ ਬਾਕੀ ਸਾਰੇ ਦੇਖ ਰਹੇ ਆ ਸੋਚ ਸਕਦੇ ਹਰ ਕਿਸੇ ਨੇ ਪਾਰਟੀਸਪੇਟ ਕਰਨਾ ਤੇ ਹਰ ਕਿਸੇ ਨੇ ਇੰਜੋਏ ਕਰਨਾ
0: ਜੀ ਜੀ ਨਹੀਂ ਬਹੁਤ ਵਧੀਆ ਕੀ ਕਹਿੰਦੇ ਆ ਜੀ ਇਹ ਗੇਮਾਂ ਦੀ ਗੱਲਬਾਤ ਚੱਲ ਰਹੀ ਹੈ ਮੈਨੂੰ ਤੇ ਆਪ ਬੜਾ ਮਜ਼ਾ ਆਉਂਦਾ ਦਿਲ ਕਰਦਾ ਵੀ ਮੈਂ ਐਕਚੁਅਲੀ ਰੇਡੀਓ ਕਰਕੇ ਮੈਂ ਆਪਣੀ ਕ੍ਰਿਕਟ ਛੱਡਤੀ ਜੀ ਕਿਉਂਕਿ ਥੋੜੀ ਬਹੁਤੀ ਜਿੱਦਾਂ ਮੈਂ ਹੁਣ ਵੀ ਖੇਡਦਾ ਮੈਂ ਗਲੈਡੀਏਟਰ ਦਾ ਕੈਪਟਨ ਸੀਗਾ ਸਾਡੇ ਟੀਮ ਦਾ ਤੇ ਟੋਮ ਹੈਗਾ ਸਾਡਾ ਭਰਾ ਮੇਰਾ ਛੋਟਾ ਮਤਲਬ ਹਾਂਜੀ ਹਰਦੇਵ ਕਹਿੰਦੇ ਨੇ ਲੋਇਰ ਬਹੁਤ ਫੇਮਸ ਵਧੀਆ ਤੇ ਉਦੋਂ ਤਾਂ ਉਹਨਾਂ ਨੂੰ ਮੈਂ ਟੀਮ ਸਪੁਰਦ ਕਰਕੇ ਆਇਆ ਅੱਜ ਤੱਕ ਉਹ ਵਧੀਆ ਤਰੀਕੇ ਨਾਲ ਚਲਾਉਂਦੇ ਤੇ ਬਹੁਤ ਵਧੀਆ ਜਦੋਂ ਕੋਈ ਦੱਸਦਾ ਮੈਨੂੰ ਮਿਲਦਾ ਤੇ ਉਹ ਦੱਸਦਾ ਵੀ ਉਹ ਵਧੀਆ ਮਤਲਬ ਐਜ ਏ ਚੰਗਾ ਹਿਊਮਨ ਬੀਂਗ ਪਲੇਅਰ ਤੇ ਵਧੀਆ ਹੈਗਾ ਹੀ ਹੈਗਾ ਪਰ ਸਾਰਿਆਂ ਨੂੰ ਬਹੁਤ ਵਧੀਆ ਟ੍ਰੀਟ ਕਰਦਾ ਤੇ ਸੋ ਮੈਨੂੰ ਵਧੀਆ ਲੱਗਦਾ ਵੀ ਚਲੋ ਆਪਾਂ ਗੇਮਾਂ ਦੇ ਨਾਲ ਜੁੜੇ ਹਾਂ ਤੇ ਜੁੜੇ ਰਹਿੰਦੇ ਪਰ ਕਿਉਂਕਿ ਜੇ ਤੁਸੀਂ ਰੈਗੂਲਰ ਸਪੋਰਟਸ ਖੇਲਣੀ ਆ ਹੁਣ ਵੀ ਕਈ ਗੇਮ ਸ਼ੁਰੂ ਹੋਈਆਂ ਤੇ ਉਹਦੇ ਵਾਸਤੇ ਤੁਹਾਨੂੰ ਪ੍ਰੈਕਟਿਸ ਜ਼ਰੂਰ ਚਾਹੀਦੀ ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਕਿਉਂਕਿ ਨੋ ਡਾਊਟ ਸਾਡੇ 'ਚ ਪੋਟੈਂਸ਼ੀਅਲ ਹੁੰਦਾ ਤੇ ਹਾਲੇ ਥੋੜ੍ਹੇ ਦਿਨ ਪਏ ਆ ਜੇ ਤੁਸੀਂ ਗੇਮਾਂ ਦੇ ਵਿੱਚ ਪਾਰਟੀਸਪੇਟ ਕਰਨਾ ਤਾਂ ਹੁਣ ਤੋਂ ਪ੍ਰੈਕਟਿਸ ਕਰਨੀ ਸ਼ੁਰੂ ਕਰੋ ਸਰੀਰ ਨੂੰ ਹਿਲਾਉਣਾ ਚਲਾਉਣਾ ਤੇ ਜਾਣਾ ਸ਼ੁਰੂ ਕਰੋ ਤੁਸੀਂ ਡੇਲੀ ਪ੍ਰੈਕਟਿਸ ਕਰਦੇ ਹੋ ਕਿ ਕਿੱਦਾਂ
1: ਮੋਸਟਲੀ ਯੈਸ ਡੇਲੀ ਹੋ ਜਾਂਦੀ ਸ਼ਾਮ ਨੂੰ ਅਸੀਂ 6 ਵਜੇ ਸਟਾਰਟ ਕਰਦੇ ਨੋਸ ਕ੍ਰੀਕ ਪਾਰਕ ਏਟਰੀ ਵਿੱਚ ਜਿੱਥੇ ਮੇਲਾ ਹੋਣ ਜਾ ਰਿਹਾ ਉੱਥੇ ਹੀ
0: ਠੀਕ
1: ਅਸੀਂ ਉੱਥੇ ਇਕੱਠੇ ਹੋ ਜਾਂਦੇ ਬਹਾਨੇ ਨਾਲ ਇੱਕ ਦੂਜੇ ਨਾਲ ਮਿਲ ਸਕਦੇ ਹਾਂ ਤੇ ਨਾਲ ਹੀ ਗਿਣ ਪਰ ਇਹ ਖੇਡਾਂ ਤੁਹਾਨੂੰ ਲੱਗਦੀਆਂ ਹੋਣਗੀਆਂ ਕਿ ਈਜ਼ੀ ਆ ਪਰ ਐਕਚੁਅਲੀ ਈਜ਼ੀ ਨਹੀਂ ਹੈਗੀਆਂ ਹੁਣ ਜਦੋਂ ਤੁਸੀਂ ਖੋ ਖੋ ਪਹਿਲਾਂ ਜਦੋਂ ਖੇਡਦੇ ਆ ਪਹਿਲਾਂ ਤਾਂ ਜਿਹੜਾ ਬੈਠਣ ਦਾ ਕੰਮ ਹੈ ਪੈਰਾਂ ਪਰ ਬੈਠਦੇ ਨੀ ਬਿਲਕੁਲ ਤਾਂ ਵੀ ਤੁਹਾਨੂੰ ਪੈਰਾਂ ਪਰ ਬਹਿਣਾ ਪੈਂਦਾ ਫਿਰ ਪੂਰਾ ਐਕਟਿਵ ਰਹਿਣਾ ਪੈਂਦਾ ਵੀ ਕਿਹੜੇ ਵੇਲੇ ਕਿਸੇ ਲੈ ਕੇ ਤੁਹਾਨੂੰ ਧੱਕਾ ਮਾਰ ਦੇਣੇ ਭੱਜੋ ਤੇ ਅਸੀਂ ਜਦੋਂ ਲਾਸਟ ਗੇਮ ਹੁਣ ਕੱਲ ਪਰਸੋਂ ਖੇਡੀ ਸੀ ਅਸੀਂ ਗਗਨ ਦੌੜ ਰਿਹਾ ਸੀਗਾ ਤੇ ਮੈਨੂੰ ਨੀ ਲੱਗਦਾ ਗਗਨ ਨੂੰ ਫੜ ਹੋਇਆ ਗਗਨ ਹੰਭ ਗਿਆ ਹਾਲਾਂਕਿ ਐਥਲੀਟ ਹੈਗਾ ਇਹ ਬਹੁਤ ਦੌੜਦਾ ਆ ਪਰ ਫਿਰ ਵੀ ਇਹ ਵੀ ਹੰਭ ਗਿਆ ਸੀ ਸੋ ਇਸ ਕਰਕੇ ਬਹੁਤ ਜ਼ੋਰ ਲੱਗਦਾ ਐਨਰਜੀ ਚਾਹੀਦੀ ਪੂਰੀ ਤੇ ਇੰਨਾ ਸੌਖਾ ਨਹੀਂ ਇਵਨ ਜਦੋਂ ਪਿੱਠੂ ਖੇਡਦੇ ਆਪਾਂ ਪਿੱਠੂ ਦੇ ਵਿੱਚ ਵੀ ਤੁਸੀਂ ਦੇਖੋ ਤੁਹਾਨੂੰ ਕਿੰਨਾ ਐਕਟਿਵ ਰਹਿਣਾ ਪੈਂਦਾ ਕਿ ਤੁਹਾਨੂੰ ਬਾਲ ਦਾ ਡਰ ਰਹਿੰਦਾ ਵੀ ਤੁਹਾਡੇ ਬਾਲ ਨਾਲ ਵਜੇ ਤੁਸੀਂ ਪਿੱਠੂ ਵੀ ਕਰਨਾ ਆ ਤੇ ਪੂਰੀ ਤੁਹਾਡਾ ਦਿਮਾਗ ਵੀ ਨਾਲ ਚੱਲਦਾ ਆ ਤੁਹਾਡੀ ਬਾਡੀ ਵੀ ਨਾਲ ਚੱਲਦੀ ਆ
0: ਬਿਲਕੁਲ
1: ਈਵਨ ਬੱਚੇ ਜਿਹੜੇ ਹੈਗੇ ਆ ਉਹ ਬਹੁਤ ਇੰਜੋਏ ਕਰਦੇ ਆ ਬਹੁਤ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕੀ ਕਰਨਾ ਆ ਤੇ ਅਸੀਂ ਪਿੱਠੂ ਦੇ ਵਿੱਚ ਵੀ ਕੋਈ ਨਾ ਕੋਈ ਟ੍ਰਿਕ ਰੱਖ ਲੈਂਦੇ ਪਹਿਲਾਂ ਮੋਸਟਲੀ ਕੀ ਹੁੰਦਾ ਸੀ ਜਿਹੜੀਆਂ ਗੀਟੀਆਂ ਸੀਗੀਆਂ ਉਹ ਜਿਹੜੀ ਗੀਟੀ ਜਿੱਦਾਂ ਆ ਗਈ ਉਹਦੇ ਰੱਖ ਲੈਣੀ ਪਰ ਅਸੀਂ ਇਹਦੇ 'ਚ ਇੱਕ ਟ੍ਰਿਕ ਰੱਖਿਆ ਹੋਇਆ ਕਿ ਜਿਹੜੀ ਉੱਪਰਲੀ ਫੱਟੀ ਆ ਉਹ ਡਿਫਰੈਂਟ ਹੋਣੀ ਚਾਹੀਦੀ ਆ ਉਹਨੂੰ ਖੜੇ ਕਰਨਾ ਤਾਂ ਜੋ ਫਿਰ ਇੱਕ ਹੋਰ ਵੀ ਇੰਟਰਸਟਿੰਗ ਗੇਮ ਹੋ ਜਾਂਦੀ ਆ
2: ਜਿਵੇਂ ਕਿ ਭਾਜੀ ਨੇ ਕਿਹਾ ਨਾ ਖੋ ਖੋ ਦਾ 9 ਮਿੰਟ ਦੀ ਗੇਮ ਹੁੰਦੀ ਆ
0: ਜੀ ਜੀ
2: ਅਸੀਂ ਸਟਾਰਟ ਕੀਤਾ ਅਸੀਂ ਇਹ ਰਿਅਲਾਈਜ਼ ਕੀਤਾ ਕਿ ਸਾਡੇ ਨਾਲ ਦੇ ਸਾਰੇ ਹੀ 2-3 ਮਿੰਟ ਬਾਅਦ ਹੀ ਹੰਭ ਜਾਂਦੇ ਮਤਲਬ ਇੰਨੀ ਕੁ ਐਨਰਜੀ ਬਚੀ ਆ ਪਰ ਗੱਲ ਉਹੀ ਆ ਕਿੰਨਾ ਕੁ ਤੁਸੀਂ ਫਿਟਨੈਸ ਲੈਵਲ ਆਪਣਾ ਮੇਨਟੇਨ ਰੱਖਦੇ ਕਿੰਨਾ ਕੁ ਇਹਨਾਂ ਚੀਜ਼ਾਂ ਨਾਲ ਜੁੜੇ ਰਹਿੰਦੇ ਆ ਉਦੋਂ ਤੁਹਾਡੀ ਬਾਡੀ ਓਨਾ ਹੀ ਰਿਸਪੋਂਡ ਕਰਦੀ ਆ
0: ਬਿਲਕੁਲ ਆਈ ਥਿੰਕ ਵੀ ਜਿਹੜੇ ਮਸਲਸ ਹੁੰਦੇ ਸਾਡੇ ਨਾ ਇਹ ਚਾਹੇ ਤੁਸੀਂ 6 ਮਹੀਨੇ ਵੀ ਕਈ ਵਾਰ ਦੇਖਦੇ ਨਾ ਆਪਾਂ ਅਥਲੀਟ ਜਿਹੜੇ ਨੇ ਉਹ ਸੱਟ ਲੱਗ ਜਾਂਦੀ ਹੈ 6 ਮਹੀਨੇ ਨਹੀਂ ਕਰ ਪਾਉਂਦੇ ਜਾਂ ਜਿੰਨਾ ਵੀ ਟਾਈਮ ਪਰ ਜਦੋਂ ਹੀ ਉਹ ਸ਼ੁਰੂ ਕਰਦੇ ਆ ਤਾਂ 1-2 ਮਹੀਨੇ ਦੇ ਬਾਅਦ ਫਿਰ ਓਦਾਂ ਦੇ ਹੁੰਦੇ ਨੇ ਇਸ ਕਰਕੇ ਜੇ ਆਪਾਂ ਛੱਡ ਚੁੱਕੇ ਹਾਂ ਗੇਮਾਂ ਡੈਫੀਨੇਟਲੀ ਛੱਡ ਚੁੱਕੇ ਹਾਂ ਤਦੇ ਆਪਾਂ ਅੱਜ ਅਪੀਲ ਕਰਨਾ ਹੈ ਸਾਰਿਆਂ ਨੂੰ ਕਿ ਵੀ ਥੋੜਾ ਬਹੁਤਾ ਵੀ ਤੁਸੀਂ ਹਿੰਮਤ ਕਰਨੀ ਸ਼ੁਰੂ ਕਰੋਗੇ ਤੇ ਤੁਸੀਂ ਜਲਦੀ ਉਸ ਗੇਮ ਦੇ ਵਿੱਚ ਆ ਜਾਓਗੇ ਤੇ ਜੇ ਤੁਸੀਂ ਚੈਂਪੀਅਨ ਸੀਗੇ ਤੇ ਚੈਂਪੀਅਨ ਬਣ ਜਾਣਾ ਫਿਰ ਦੁਬਾਰਾ ਤੋਂ ਕੁਛ ਨਾ ਕੁਛ ਪ੍ਰਾਈਜ਼ ਵੀ ਜਿੱਤ ਕੇ ਖੜੋਗੇ ਘਰ ਜੀ
2: ਮੇਰੀ ਤਾਂ ਸਗੋਂ ਬਜ਼ੁਰਗਾਂ ਨੂੰ ਇਹੀ ਅਪੀਲ ਆ ਕਿ ਕਦੇ ਵੀ ਤੁਸੀਂ ਆਪਣੇ ਆਪ ਨੂੰ ਏਜ ਤੋਂ ਪਹਿਲਾਂ ਹੀ ਬੁੱਢਾ ਡਿਕਲੇਅਰ ਨਾ ਕਰੋ ਕਿਉਂਕਿ ਆਪਣੇ ਕੋਲ ਸਭ ਤੋਂ ਵੱਡੀ ਐਗਜ਼ਾਮਪਲ ਆ ਬਾਬਾ ਫੌਜਾ ਸਿੰਘ ਜੀ ਉਹਨਾਂ ਨੇ ਰਨਿੰਗ ਸ਼ੁਰੂ ਹੀ ਉਦੋਂ ਕੀਤੀ ਜਦੋਂ ਆਈ ਥਿੰਕ ਉਹ 87 ਸਾਲ ਦੇ ਸੀਗੇ ਤੇ 100 ਸਾਲ ਦੀ ਏਜ ਉਹਨਾਂ ਨੇ ਮੈਰਾਥਨ ਭੱਜੀ 42 ਕਿਲੋਮੀਟਰ ਸੋ ਇਸ ਫਿਜ਼ੀਕਲੀ ਤਾਂ ਹੈ ਹੀ ਹੈ ਤੁਹਾਡੀ ਜਿਹੜੀ ਕੈਪੇਬਿਲਿਟੀ ਤੁਹਾਡੀ ਮੈਂਟਲ ਕੈਪੇਬਿਲਿਟੀ ਤੇ ਵੀ ਡਿਪੈਂਡ ਕਰਦਾ ਆ ਤੁਸੀਂ ਕਿੱਦਾਂ ਦਾ ਸੋਚਦੇ ਹੋ ਕਿੰਨੀ ਕੁ ਦੇਰ ਤੁਹਾਡੀ ਪੋਜ਼ਿਟਿਵ ਸੋਚ ਆ ਸੋ ਬਜ਼ੁਰਗਾਂ ਲਈ ਇਹੀ ਅਪੀਲ ਆ ਕਿ ਤੁਸੀਂ ਵੀ ਵੱਧ ਤੋਂ ਵੱਧ ਆ ਕੇ ਹਿੱਸਾ ਲਓ ਪਿਛਲੀ ਵਾਰ ਵੀ ਬਹੁਤ ਸਾਰਿਆਂ ਨੇ ਇੰਜੋਏ ਕੀਤਾ ਇਸ ਵਾਰੀ ਵੀ ਕਰਨਗੇ

0: ਕੋਸ਼ਿਸ਼ ਇਹੀ ਆ ਕਿ ਹਰ ਵਰਗ ਦੇ ਬੰਦੇ ਲਈ ਬਜ਼ੁਰਗਾਂ ਲਈ ਬੱਚਿਆਂ ਲਈ ਕੋਈ ਨਾ ਕੋਈ ਅਸੀਂ ਫਨ ਐਕਟੀਵਿਟੀਜ਼ ਵੀ ਨਾਲ ਰੱਖੀਏ ਜਿਵੇਂ ਕਿ ਬੱਚਿਆਂ ਲਈ ਅਸੀਂ ਬਾਉਂਸੀ ਕਾਸਲ ਵੀ ਰੱਖਿਆ ਉਹ ਥੋੜਾ ਜਿਹਾ ਉਧਰ ਵੀ ਇੰਗੇਜ ਰਹਿਣਗੇ ਇੱਕ ਬੱਚਿਆਂ ਲਈ ਇੱਕ ਫਨ ਰੇਸ ਵੀ ਕਰਾਵਾਂਗੇ ਛੋਟੇ ਛੋਟੇ ਬੱਚਿਆਂ ਲਈ ਉਹ ਵੀ ਇੰਗੇਜ ਰਹਿਣਗੇ ਤੇ ਲੇਡੀਜ਼ ਲਈ ਅਸੀਂ ਲੈਮਨ ਸਪੂਨ ਰੇਸ ਵੀ ਰੱਖੀ ਪਿਛਲੀ ਵਾਰੀ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਇਸ ਵਾਰੀ ਅਸੀਂ ਕੰਟੀਨਿਊ ਕਰਾਂਗੇ ਇਸੇ ਤਰੀਕੇ ਨਾਲ ਖੋ ਖੋ ਟਗ ਆਫ ਵਾਰ ਦੇ ਵਿੱਚ ਅਲੱਗ ਅਲੱਗ ਕਹਿ ਲਓ ਜੈਂਡਰ ਵਾਈਜ਼ ਵੀ ਅਸੀਂ ਸਪਲਿਟ ਕੀਤਾ ਹੋਇਆ ਤੇ ਕੁਛ ਕੁਛ ਕਾਮਨ ਗੇਮਾਂ ਵੀ ਹੈਗੀਆਂ ਜਿਹਦੇ ਚ ਇੰਨਾ ਕੁਛ ਆਪਾਂ ਡਿਫਰੈਂਸ਼ੀਏਟ ਨਹੀਂ ਕਰ ਸਕਦੇ
1: ਬਿਲਕੁਲ
2: ਬਿਲਕੁਲ ਤੁਸੀਂ ਮੈਂ ਆਪਣੇ ਕਾਲਜ ਦਾ 3 ਸਾਲ ਕੈਪਟਨ ਸੀਗਾ ਜੀ ਕ੍ਰਿਕਟ ਦਾ ਤੇ ਉਹਦੇ ਕਰਕੇ ਬਾਕੀ ਦੀਆਂ ਰਨਿੰਗ ਰੁਨਿੰਗ ਸਾਰਾ ਕੁਛ ਜਿਹੜੀਆਂ ਨਾ ਈਵਨ ਮੈਨੂੰ ਹੁਣ ਯਾਦ ਤੁਸੀਂ ਕਰਾਤਾ ਜੈਵਲਿਨ ਥਰੋ ਨਹੀਂ ਹੁੰਦੀ ਤੇ ਮੇਰਾ ਸੀਨੀਅਰ ਸੀਗਾ ਮੁੰਡਾ ਇੱਕ ਜਲੰਧਰ ਦਾ ਜੀ ਤੇ ਉਹ ਮੇਰੇ ਤੋਂ ਜਿੱਦਾਂ ਤੁਹਾਡੇ ਤੋਂ ਵੀ ਜ਼ਿਆਦਾ ਲੰਬਾ ਤੇ ਜਵਾਨ ਸੀਗਾ ਉਹ ਸਾਡਾ ਚੈਂਪੀਅਨ ਹੁੰਦਾ ਸੀਗਾ ਤੇ ਉਹਨੇ ਜੈਵਲਿਨ ਥਰੋ ਮੈਨੂੰ ਕਹਿੰਦੇ ਵੀ ਪਾਰਟੀਸਪੇਟ ਨਹੀਂ ਮਿਲ ਰਹੇ ਤੇ ਕਿਉਂਕਿ ਮੈਂ ਫਾਸਟ ਬੋਲਰ ਸੀਗਾ ਮੇਰਾ ਸ਼ੋਲਡਰ ਠੀਕ ਸੀ ਉਹ ਕਹਿੰਦੇ ਚੱਲ ਯਾਰ ਤੂੰ ਵੀ ਕਰਕੇ ਦੇਖ ਲੈ ਤੇ ਮੈਂ 2 ਵਾਰੀ ਉਦਾਂ ਸੁੱਟੀ ਪਰ ਜਦੋਂ ਫਾਈਨਲ ਸੁੱਟਣੀਆਂ ਸੀਗੀਆਂ ਤੇ ਪਹਿਲੀ ਵਾਰੀ ਚ ਤੇ ਮੈਂ 4th-5th ਨੰਬਰ ਤੇ ਆਇਆ ਦੂਜੀ ਵਾਰੀ ਚ ਮੈਂ 2 ਨੰਬਰ ਤੇ ਆ ਗਿਆ ਤੇ 3 ਵਾਰੀ ਚ ਮੈਂ 1 ਨੰਬਰ ਤੇ ਆ ਗਿਆ ਉਹਨੂੰ ਮਤਲਬ ਕਈ ਵਾਰੀ ਹੁੰਦਾ ਨਾ ਤੁਹਾਡੇ ਬਾਡੀ ਦੇ ਵਿੱਚ ਉਹ ਹੁੰਦੀ ਹੈ ਗੱਲਬਾਤ ਵੀ ਤੁਸੀਂ ਐਜ਼ ਏ ਐਥਲੀਟ ਖੇਲ ਸਕਦੇ ਹੋ ਸੋ ਕਾਫੀ ਗੇਮਾਂ ਮੈਂ ਵੈਸੇ ਖੇਲਦਾ ਜੀ ਆਈ ਲਵ ਟੂ ਪਤਾ ਨੀ ਸ਼ਾਇਦ ਮੈਂ ਉਸ ਦਿਨ ਤੁਹਾਡੇ ਨਾਲ ਹੀ ਖੇਡਣ ਲੱਗ ਪਾ
1: ਨਹੀਂ ਪਿਛਲੀ ਵਾਰੀ ਜਿੱਦਾਂ ਤੁਸੀਂ ਗੱਲ ਜ਼ਿਕਰ ਕੀਤਾ ਕਿਰਨ ਰੰਧਾਵਾ ਦਾ ਉਹਨਾਂ ਨੇ ਪਾਰਟੀਸਪੇਟ ਕੀਤਾ ਸਾਡੇ ਏਟਰੀ ਦੇ ਕੌਂਸਲਰ ਹੈਗੇ ਆ ਕ੍ਰਿਸ ਗਲਾਸ ਉਹਨਾਂ ਨੇ ਪਾਰਟੀਸਪੇਟ ਕੀਤਾ ਸਾਡੇ ਹੋਰ ਵੀ ਬਹੁਤ ਸਾਰੇ ਲੋਕਲ ਈਵਨ ਇਹ ਇਵੈਂਟ ਹੈ ਖੇਡ ਮੇਲਾ ਐਕਚੁਲੀ ਦੇਖਿਆ ਜਾਵੇ ਤਾਂ ਅਸੀਂ ਆਪਣਾ ਪੰਜਾਬੀ ਨਾਮ ਰੱਖਿਆ ਪਰ ਸਾਨੂੰ ਪਤਾ ਨੀ ਕਿਉਂਕਿ ਹੋਰ ਕਲਚਰ ਜਿਹੜੇ ਹੈਗੇ ਆ ਜਦੋਂ ਇੱਥੇ ਕੈਨੇਡੀਅਨ ਕਲਚਰ ਲਾ ਲਓ ਕੋਈ ਯੂਰੋਪੀਅਨ ਕਲਚਰ ਲਾ ਲਓ ਜਾਂ ਅਫਰੀਕਾ ਦੀ ਕੰਟਰੀ ਲਾ ਲਓ ਉਹ ਵੀ ਜਿਹੜੇ ਇੱਦਾਂ ਦੀ ਗੇਮਾਂ ਸਿਮਿਲਰ ਖੇਡਦੇ ਰਹੇ ਆ ਪਰ ਉਹਨਾਂ ਦੇ ਨਾਮ ਉਹਨੇ ਆਪਣੇ ਤਰੀਕੇ ਨਾਲ ਰੱਖੇ ਹੋਏ ਆ ਪਰ ਲੇਕਿਨ ਇਹ ਗੇਮਾਂ ਉਹ ਵੀ ਖੇਡਦੇ ਰਹੇ ਆ ਤੇ ਸਾਡੇ ਨਾਲ ਪਿਛਲੇ ਵਾਰੀ ਸਾਡੀ ਬਹੁਤ ਬਲੈਕ ਕਮਿਊਨਿਟੀ ਹੈਗੀ ਜਿਹੜੀ ਏਟਰੀ ਵਿੱਚ ਅਫਰੀਕਾ ਤੋਂ ਹੈਗੇ ਆ ਉਹਨਾਂ ਨੇ ਬਹੁਤ ਪਾਰਟੀਸਪੇਟ ਕੀਤਾ ਉਹਨਾਂ ਦੇ ਬੱਚਿਆਂ ਨੇ ਬਹੁਤ ਪਾਰਟੀਸਪੇਟ ਕੀਤਾ ਜਿਸ ਕਿ ਸਾਰਾ ਮਿਕਸ ਮੇਲਾ ਹੈਗਾ ਤੇ ਕੰਪਿਊਟਰ ਫੋਨ ਤੇ ਬੈਠੇ ਆ ਤੇ ਕੋਈ ਵੀ ਪੇਰੈਂਟ ਨਹੀਂ ਚਾਹੁੰਦਾ ਕਿ ਉਹਨਾਂ ਦੇ ਬੱਚੇ ਫੋਨ ਘਰ ਬੈਠ ਕੇ ਦੇਖਣ ਜਿਹੜਾ ਕਿ ਹਾਲਾਂਕਿ ਐਡਿਕਸ਼ਨ ਵੀ ਮਾੜੀ ਆ ਤੇ ਸਾਰਾ ਨੁਕਸਾਨ ਵੀ ਬਹੁਤ ਹੋ ਰਿਹਾ ਸੀ ਨਾਲ ਤੇ ਸਰ ਕਿ ਬੱਚੇ ਬਾਹਰ ਆਉਂਦੇ ਆ ਗੇਮਾਂ ਖੇਡਦੇ ਆ ਤੇ ਮੈਨੂੰ ਮੈਂ ਆਪਣੇ ਬੱਚਿਆਂ ਦਾ ਪਤਾ ਮੇਰੇ ਬੱਚੇ ਦੇ ਬਾਲ ਚੱਕ ਲੈਂਦੇ ਆ ਬਾਲਾਂ ਨਵੀਆਂ ਲੈ ਕੇ ਆਇਆ ਪਿੱਠੂ ਖੇਡਣਾ ਔਰ ਸਵੇਰੇ ਉੱਠ ਜਾਂਦੇ ਉਹ ਪਿੱਠੂ ਵੀ ਨਹੀਂ ਕਹਿੰਦੇ ਪਿੱਠੂ ਕਹਿੰਦੇ ਆ ਪਿੱਠੂ ਪਿੱਠੂ ਖੇਡਣਾ
2: ਨਹੀਂ ਨਹੀਂ ਵਧੀਆ ਕਿਉਂਕਿ ਇਹ ਬਹੁਤ ਇਹ ਸਾਨੂੰ ਵੀ ਖੁਸ਼ੀ ਮਿਲਦੀ ਹੈ ਇੱਕ ਮੈਂ ਨਸ਼ੀਰਉਦੀਨ ਸ਼ਾਹ ਦੀ ਨਾ ਮੂਵੀ ਦੇਖ ਰਿਹਾ ਸੀ ਮੈਨੂੰ ਯਾਦ ਆਇਆ ਉਹਦੇ ਚ ਕਹਿੰਦਾ ਵੀ ਇੱਕ ਬੰਦੇ ਦਾ ਬੱਚੇ ਨਹੀਂ ਹੁੰਦੇ ਫੈਮਿਲੀ ਨਹੀਂ ਹੁੰਦੀ ਇੱਕ ਦੀ ਨਸ਼ੀਰਉਦੀਨ ਦੀ ਸ਼ਾਇਦ ਹੁੰਦੀ ਹੈ ਜਾਂ ਕੁਛ ਏਦਾਂ ਤੇ ਉਹਦੇ ਚ ਉਹ ਡਾਇਲੋਗ ਨੇ ਦੂਸਰੇ ਦਾ ਹੁੰਦਾ ਜਿਹੜਾ ਵੀ ਉਹ ਬੰਦਾ ਸੀਗਾ ਤੇ ਉਹ ਕਹਿੰਦਾ ਵੀ ਜਿਹੜਾ ਤੁਸੀਂ ਆਪਣੇ ਬੱਚਿਆਂ ਨੂੰ ਵੱਡੇ ਹੁੰਦੇ ਦੇਖਦੇ ਹੋ ਨਾ ਉਹਦੇ ਨਾਲ ਦੀ ਖੁਸ਼ੀ ਨੀ ਬੰਦੇ ਨੂੰ ਕਦੀ ਮਿਲਦੀ ਜਿੰਨੀ ਤੁਸੀਂ ਫੈਮਿਲੀ ਓਰੀਐਂਟਡ ਹੁੰਦੇ ਤੁਸੀਂ ਕਿਉਂਕਿ ਆਪਣੇ ਹੱਥਾਂ ਨਾਲ ਇੱਕ ਬੂਟਾ ਲਾਇਆ ਹੁੰਦਾ ਜੋ ਤੁਹਾਡੇ ਪੇਰੈਂਟਸ ਨੇ ਤੁਹਾਡੇ ਚ ਪਾਇਆ ਤੁਸੀਂ ਉਹੀ ਅੱਗੇ ਟ੍ਰਾਂਸਫਰ ਕਰਦੇ ਹੋ ਤੇ ਉਹ ਤੁਸੀਂ ਉਹਨੂੰ ਗਰੋ ਹੁੰਦਾ ਦੇਖਦੇ ਹੋ ਤੇ ਆਈ ਥਿੰਕ ਵੀ ਫਿਰ ਉਹ ਤੁਹਾਡੇ ਹੀ ਉਹਨਾਂ ਪਦ ਚਿੰਨ੍ਹ ਜਿਹਨਾਂ ਨੂੰ ਕਹਿੰਦੇ ਆ ਜੋ ਵੀ ਹਨਾ ਫੁੱਟ ਸਟੈਪ ਤੇ ਜਦੋਂ ਚੱਲਦੇ ਆ ਤੇ ਬੰਦਾ ਵਾਕਈ ਬੜਾ ਵਧੀਆ ਫੀਲ ਕਰਦਾ ਆਈ ਥਿੰਕ ਤੁਸੀਂ ਵੀ ਵਧੀਆ ਮਹਿਸੂਸ ਕਰਦੇ ਹੋਵੋਗੇ ਜਦੋਂ ਬੱਚਿਆਂ ਨੂੰ ਦੇਖਦੇ ਖੇਡਦੇ
0: ਜਿਵੇਂ ਤੁਸੀਂ ਹੁਣੇ ਮੈਂਸ਼ਨ ਕੀਤਾ ਕਿ ਬੱਚੇ ਨਾਲ ਜੁੜਦੇ ਆ ਇੱਕ ਸਾਡਾ ਪਰਪਸ ਇਹ ਵੀ ਹੈਗਾ ਕਿ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜ ਕੇ ਰੱਖਣਾ ਖੇਡਾਂ ਨਾਲ ਜੋੜ ਕੇ ਰੱਖਣਾ ਇਸ ਕਰਕੇ ਅਸੀਂ ਖੇਡਾਂ ਦੇ ਨਾਲ ਨਾਲ ਅਸੀਂ ਇਹਦੇ ਵਿੱਚ ਗੱਤਕਾ ਪਰਫਾਰਮੈਂਸ ਵੀ ਰੱਖੀ ਆ ਕਿ ਬੱਚੇ ਦੇਖਣ ਕਿੱਦਾਂ ਆਪਣੇ ਪੰਜਾਬੀ ਮਾਰਸ਼ਲ ਆਰਟਸ ਗੱਤਕਾ ਦੇਖਣ ਉਹਦੇ ਤੋਂ ਵੀ ਸਿੱਖਣ ਦੀ ਕੋਸ਼ਿਸ਼ ਕਰਨ ਜੇ ਕੋਈ ਇੰਟਰਸਟਿਡ ਹੁੰਦਾ ਤੇ ਉਹ ਨਾਲ ਜੁਆਇਨ ਕਰਨ ਤੇ ਨਾਲ ਦੀ ਨਾਲ ਭੰਗੜੇ ਦੀ ਵੀ ਪਰਫਾਰਮੈਂਸ ਰੱਖੀ ਹੈ
2: ਨਹੀਂ ਨਹੀਂ ਬਹੁਤ ਵਧੀਆ ਜੀ ਮੈਨੂੰ ਲੱਗਦਾ ਵੀ ਹਲੇ ਗੱਲਾਂ ਬਾਤਾਂ ਆਪਾਂ ਹੋਰ ਮਾਰਨੀ ਆ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ ਸਟੂਡੀਓ ਦੀ ਵੀ ਬ੍ਰੇਕ ਦਾ ਸਮਾਂ ਹੋਣ ਵਾਲਾ ਬ੍ਰੇਕ ਲੈ ਕੇ ਫਿਰ ਥੋੜੀ ਜਿਹੀ ਗੱਲਬਾਤ ਜਿਹੜੀ ਉਹ ਹੋਰ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਜੀ ਸਬਰੰਗ ਰੇਡੀਓ 94.7 ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ ਕੁਵੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲੇਗਾ ਫੇਸਬੁੱਕ ਵਾਲੇ ਦੋਸਤ ਜਿਹੜੇ ਨੇ ਉਹ ਤੁਸੀਂ ਦੇਖਦੇ ਰਹੋ ਬਿਹਾਈਂਡ ਦਾ ਸੀਨ ਆਪਾਂ ਕੀ ਕਰਦੇ ਜਦੋਂ ਬ੍ਰੇਕ ਲੈਂਦੇ ਹੁੰਦੇ
3: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0200-403-400-0203 ਤੇ ਕਾਲ ਕਰਨ ਦੀ www.iwebguy.ca
4: एयरड्री अब आपकी फैमिली की सेहत को मिल गया है एक नया घर
5: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
4: मिलिए डॉक्टर मगर शाह और डॉक्टर समरीन रहमान से
5: हमारे तजुर्बा

0: Maybe it's that job you've been waiting a long time for. Maybe it's someone you love, or the parents who love you. This holiday weekend, whether you're relaxing at the cottage or just hanging around with your friends, if you're going to be drinking, please drink responsibly. Plan ahead for a safe trip home. We all have our own reasons. Think about yours.
1: ਕੈਨੇਡਾ ਸਰਕਾਰ ਸਰਹੱਦੀ ਸੁਰੱਖਿਆ ਲਈ ਸਖਤ ਕਦਮ ਚੁੱਕ ਰਹੀ ਹੈ। ਡਰੱਗਜ਼ ਅਤੇ ਬੰਦੂਕਾਂ ਦੀ ਤਸਕਰੀ ਨੂੰ ਰੋਕਿਆ ਜਾ ਰਿਹਾ ਹੈ, ਜਿਸ ਨਾਲ ਤੁਸੀਂ ਭਾਈਚਾਰੇ ਵਿੱਚ ਸੁਰੱਖਿਅਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910, ਰੇਡੀਓ ਸੁਰਸੰਗਮ।
3: ਦੋਸਤੋ, ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ। ਸਮਾਜਿਕ, ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ, ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖ਼ਬਰਾਂ। ਸਟੂਡੀਓ ਦਾ ਨੰਬਰ 403-717-1947।
4: अल्बर्टा वासियों के लिए एक महत्वपूर्ण सूचना। अब आप अपना हेल्थ नंबर और कैनेडियन नागरिकता का प्रमाण अपने ड्राइविंग लाइसेंस और पहचान पत्र पर ही प्राप्त कर सकते हैं। अब कागज के कमजोर हेल्थ कार्ड को संभालने या एक से अधिक पहचान पत्रों का बोझ उठाने की कोई आवश्यकता नहीं है। बस एक ही कार्ड और सब कुछ आसान। आवश्यक सरकारी सेवाओं का लाभ उठाने के लिए बस यह

0: एक कार्ड ही पर्याप्त है। अधिक जानकारी के लिए alberta.ca/onecard पर जाएं। अल्बर्टा सरकार द्वारा जनहित में जारी।
1: Everybody has their own reasons for drinking responsibly. The Brewers of Canada ask you to think about yours. Maybe you've got kids, or maybe it's that job you've been waiting a long time for. Maybe it's someone you love, or the parents who love you. This holiday weekend, whether you're relaxing at the cottage or just hanging around with your friends, if you're going to be drinking, please drink responsibly. Plan ahead for a safe trip home. We all have our own reasons. Think about yours.
2: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
3: ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸਬਰੰਗ ਰੇਡੀਓ 94.7 ਆਪਣੇ ਸਾਰੇ ਲਿਸਨਰਸ ਦਾ ਅੱਜ ਦੇ ਇਸ ਖੂਬਸੂਰਤ ਦੁਪਹਿਰ ਦੇ ਪ੍ਰੋਗਰਾਮ ਜਿਹੜਾ ਕਿ ਤੁਸੀਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਸਾਡੇ ਨਾਲ ਹੈ ਸਾਡੇ ਦੋਸਤ ਪਹੁੰਚੇ ਨੇ ਤੇ ਬਹੁਤ ਵਧੀਆ ਗੱਲਾਂ ਬਾਤਾਂ ਆਪਾਂ ਕਰ ਰਹੇ ਹਾਂ ਖੇਡ ਮੇਲੇ ਦੇ ਰਿਲੇਟਡ ਕਿਉਂਕਿ ਖੇਡ ਮੇਲਾ ਆਪਣੇ ਆਪ 'ਚ ਹੀ ਵੈਸੇ ਦੁਨੀਆ ਭਰ 'ਚ ਖੇਡ ਮੇਲੇ ਇੰਪੋਰਟੈਂਟ ਨੇ ਜੀ ਬੜੇ ਹਾਂਜੀ ਲੋਕ ਹਰ ਜਗ੍ਹਾ ਦੇ ਉੱਤੇ ਖੇਡਦੇ ਆ ਹੁਣੇ ਹੁਣੇ ਸਟੈਂਪੀਡ ਵੀ ਕੱਢ ਕੇ ਹਟੇ ਹਾਂ ਆਪਾਂ ਅਤੇ ਉਹ ਵੀ ਬੇਸਿਕਲੀ ਗੇਮਾਂ ਹੀ ਸੀਗੀਆਂ ਕਿਉਂਕਿ ਇੱਥੋਂ ਦੇ ਕਲਚਰ ਦੇ ਹਿਸਾਬ ਨਾਲ ਬਹੁਤ ਵਧੀਆ ਲੋਕ ਜਿਹੜੇ ਨੇ ਉਹ ਘੋੜਿਆਂ ਦੀਆਂ ਅਤੇ ਹੋਰ ਦੂਜੀਆਂ ਗੇਮਸ ਜਿਹੜੇ ਨੇ ਆਲ ਓਵਰ ਵਰਲਡ ਹੀ ਮੈਂ ਕਹਾਂਗਾ ਲੋਕ ਉਹ 'ਚ ਪਾਰਟੀਸਪੇਟ ਕਰਦੇ ਨੇ ਸਪੈਸ਼ਲੀ ਨੌਰਥ ਅਮੈਰੀਕਨ ਅਤੇ ਕਾਫੀ ਕੰਟਰੀਜ਼ ਦੇ ਲੋਕ ਆਉਂਦੇ ਆ ਅਤੇ ਹੋਰ ਵੀ ਬੜਾ ਕੁਝ ਗੇਮਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਪਰ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ ਪੰਜਾਬੀ ਖੇਡਾਂ ਦੀ ਪੰਜਾਬੀ ਦੇ ਨਾਲ ਨਾਲ ਹੋਰ ਵੀ ਕਲਚਰ ਦੀਆਂ ਜਿਹੜੀਆਂ ਗੇਮਾਂ ਨੇ ਉਹ ਵੀ ਉੱਥੇ ਖੇਲੀਆਂ ਜਾਣਗੀਆਂ ਅਤੇ ਜੇ ਤੁਸੀਂ ਪਾਰਟੀਸਪੇਟ ਕਰੋਗੇ ਤਾਂ ਬਹੁਤ ਵਧੀਆ ਜੇ ਪਾਰਟੀਸਪੇਟ ਨਹੀਂ ਵੀ ਕਰੋਗੇ ਤਾਂ ਦੇਖਣ ਵਾਸਤੇ ਜ਼ਰੂਰ ਜਾਓ ਕਿਉਂਕਿ ਉੱਥੇ ਬੱਚਿਆਂ ਵਾਸਤੇ ਪੂਰੀ ਰੌਣਕ ਮੇਲਾ ਹੋਏਗਾ ਅਤੇ ਨਾਲ ਦੀ ਨਾਲ ਹੀ ਐਂਟਰਟੇਨਮੈਂਟ ਪੂਰੀ ਹੋਏਗੀ ਮੈਂ ਇੱਕ ਵਾਰੀ ਫਿਰ ਤੋਂ ਸੰਦੀਪ ਜੀ ਨੂੰ ਕਹਾਂਗਾ ਵੀ ਦੁਬਾਰਾ ਤੋਂ ਸਾਨੂੰ ਥੋੜ੍ਹਾ ਜਿਹਾ ਦੱਸ ਦਿਓ ਜੀ ਕੀ ਅਤੇ ਕਦੋਂ ਅਤੇ ਕਿੱਥੇ ਹੋਣ ਜਾ ਰਿਹਾ ਜੀ ਖੇਡ ਮੇਲਾ
4: ਹਾਂਜੀ ਖੇਡ ਮੇਲਾ 2 ਅਗਸਤ ਨੂੰ ਏਡਰੀ ਵਿੱਚ ਨੋਸਕ੍ਰੀਕ ਪਾਰਕ ਵਿੱਚ ਹੋਏਗਾ ਜੀ ਇਹ 4 ਵਜੇ ਸ਼ੁਰੂ ਹੁੰਦਾ ਜੀ ਮੇਲਾ ਔਨਵਰਡ ਸਾਨੂੰ 10-11 ਵਜੇ ਵੱਜ ਜਾਂਦੇ ਆ ਕਿਉਂਕਿ ਪਿਛਲੇ ਸਾਲ 10 ਗੇਮਾਂ ਸੀਗੀਆਂ ਤੇ ਸੋਚਿਆ ਸੀ 4 ਰਾਊਂਡ ਈਚ ਗੇਮ ਦਾ ਰੱਖੇ ਜਾਣ ਪਰ ਮੋਸਟਲੀ ਹਰ ਗੇਮ ਦਾ ਹੀ 10-10 ਰਾਊਂਡ ਹੋ ਗਿਆ ਕਿਉਂਕਿ ਸਾਰੇ ਜਿੰਨੀ ਆਡੀਅੰਸ ਸੀ ਸਾਰੇ ਬਹੁਤ ਪਾਰਟੀਸਪੇਟ ਕਰਨਾ ਚਾਹੁੰਦੇ ਸੀ ਤੇ ਕਿਸੇ ਨੂੰ ਆਪਾਂ ਨਾਰਾਜ਼ ਨਹੀਂ ਕਰ ਸਕਦੇ ਤੇ ਇਸ ਵਾਰੀ ਅਸੀਂ ਗੇਮਾਂ ਰੱਖੀਆਂ ਥੋੜੀਆਂ ਘੱਟ ਪਿਛਲੇ ਸਾਲ ਨਾਲੋਂ 6 ਗੇਮਾਂ ਰੱਖੀਆਂ ਪਰ ਰਾਊਂਡ ਉਹਦੇ ਵਧਾਵਾਂਗੇ ਤਾਂ ਜੋ ਹਰ ਕੋਈ ਇੰਜੋਏ ਕਰ ਸਕੇ ਸੋ 2 ਅਗਸਤ ਨੂੰ 4 ਵਜੇ ਤੋਂ ਲੈ ਕੇ ਆਲਮੋਸਟ ਰਾਤੀ 10-11 ਵਜੇ ਤੱਕ ਨੋਸਕ੍ਰੀਕ ਪਾਰਕ ਏਡਰੀ ਦੇ ਵਿੱਚ
3: ਠੀਕ ਹੈ ਜੀ ਨਹੀਂ ਬਹੁਤ ਵਧੀਆ ਉਪਰਾਲਾ ਜੀ ਤੁਹਾਡਾ ਜੀ ਸੋ ਇਸ ਕਰਕੇ ਜਿਹੜੇ ਦੋਸਤ ਸੁਣ ਰਹੇ ਆ ਦੇਖ ਰਹੇ ਆ ਉਹਨਾਂ ਨੂੰ ਇਹੀ ਰਿਕੁਐਸਟ ਹੈ ਵੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕਰਕੇ ਅਤੇ ਇਹਨੂੰ ਕਾਮਯਾਬ ਤਾਂ ਕਰੋ ਹੀ ਕਰੋ ਬਟ ਨਾਲ ਦੀ ਨਾਲ ਇਸ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਵੀ ਕਰੋ ਹਾਂਜੀ ਉੱਥੇ ਆ ਕੇ ਜੀ ਜੇ ਨਹੀਂ ਵੀ ਖੇਲਣਾ ਚਾਹ ਰਹੇ ਤਾਂ ਤੁਸੀਂ ਨਹੀਂ ਵੀ ਖੇਲਣਾ ਤਾਂ ਨਾ ਖੇਲੋ ਬਟ ਐਟਲੀਸਟ ਆ ਕੇ ਦੂਸਰਿਆਂ ਦੀ ਹੌਸਲਾ ਅਫਜਾਈ ਕਰੋ ਉਹਦੇ ਨਾਲ ਬੜਾ ਬੂਸਟ ਮਿਲਦਾ
4: ਇੱਕ ਚੀਜ਼ ਹੋਰ ਮੈਂਸ਼ਨ ਕਰ ਦਈਏ ਕਿ ਕਿਉਂਕਿ ਸ਼ਾਮ ਦਾ ਪ੍ਰੋਗਰਾਮ ਆ ਹਰ ਕੋਈ ਬੰਦਾ ਨੂੰ ਹੁੰਦਾ ਕਿ ਸ਼ਾਮੀ ਕੋਈ ਲੰਚ 5 ਵਜੇ ਡਿਨਰ ਕਰਦਾ ਆ ਕੋਈ 7 ਵਜੇ ਕਰਦਾ ਕੋਈ 9 ਵਜੇ ਕੋਈ 10 ਵਜੇ ਖਾਣ ਪੀਣ ਦਾ ਉੱਥੇ ਫੂਡ ਸਟਾਲ ਲੱਗੇ ਹੋਣਗੇ ਆਪਣੇ ਪੰਜਾਬੀ
3: ਜੀ
4: ਪਲੱਸ ਉੱਥੇ ਗੋਲ ਗੱਪੇ ਵੀ ਜ਼ਰੂਰ ਹੋਣਗੇ
3: ਠੀਕ ਹੈ ਜੀ
4: ਸਾਡੇ ਏਡਰੀ ਗੁਰਦੁਆਰਾ ਸਾਹਿਬ ਦੀ ਜਿਹੜੀ ਟੀਮ ਹੈਗੀ ਉਹਨਾਂ ਵੱਲੋਂ ਫਰੀ ਸ਼ਬੀਲ ਵੀ ਦਿੱਤੀ ਜਾਏਗੀ ਸਾਰੀ ਜਿੰਨੇ ਵੀ ਉੱਥੇ ਪਹੁੰਚਣਗੇ ਪਲੱਸ ਗੁਰੂ ਨਾਨਕ ਫਰੀ ਕਿਚਨ ਵੱਲੋਂ ਜਿੱਦਾਂ ਤੁਹਾਨੂੰ ਪਤਾ ਹੀ ਹਰ ਜਗ੍ਹਾ ਤੇ ਜਦੋਂ ਵੀ ਇਵੈਂਟ ਹੁੰਦਾ ਹਰ ਕੋਈ ਇਵੈਂਟ ਇਹੋ ਜਿਹਾ ਹੁੰਦਾ ਨਹੀਂ ਜਿੱਥੇ ਉਹ ਆਈਸਕ੍ਰੀਮ ਨਾ ਦੇਣ ਐਂਡ ਏਡਰੀ ਵਿੱਚ ਵੀ ਉਹ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਫਰੀ ਆਈਸਕ੍ਰੀਮ ਸਾਰੇ ਆਡੀਅੰਸ ਨੂੰ ਦੇਣਗੇ ਜੀ ਸਾਰਿਆਂ ਨੂੰ ਫਰੀ ਹੈਗਾ ਇਹ ਹਾਂ ਜਿਹੜਾ ਫੂਡ ਹੈਗਾ ਉਹ ਤੁਹਾਨੂੰ ਵੈਂਡਰਸ ਤੋਂ ਬਾਏ ਕਰਨਾ ਪਊਗਾ ਪਰ ਲੇਕਿਨ ਵੈਰੀ ਲੈਸ ਪ੍ਰਾਈਸ
3: ਜੇ ਤੁਸੀਂ ਖਾਣਾ ਵੀ ਖਾਣਾ ਹੋਵੇ ਤਾਂ ਉੱਥੇ ਜਰੂਰ ਤੁਹਾਨੂੰ ਮੌਕਾ ਮਿਲੇਗਾ ਇਹ ਕਰਨ ਦਾ
4: ਬਿਲਕੁਲ ਬਿਲਕੁਲ ਜੀ ਬਿਲਕੁਲ
3: ਤੇ ਕਿਉਂਕਿ ਇਹੋ ਜਿਹੇ ਪ੍ਰੋਗਰਾਮ ਜਿਹੜੇ ਨੇ ਉਹਦੇ ਤੇ ਕੁਛ ਖਰਚਾ ਪਾਣੀ ਸਾਰੀਆਂ ਚੀਜ਼ਾਂ ਹੁੰਦੀਆਂ ਤੇ ਕੋਈ ਸਪੌਂਸਰ ਵੀ ਤੁਹਾਨੂੰ ਸਪੌਂਸਰ ਕਰ ਰਹੇ ਨੇ ਜੀ ਪ੍ਰੋਗਰਾਮ
4: ਦੇਖੋ ਜੀ ਸਾਡੇ ਜਿਹੜੇ ਮੇਨ ਸਪੌਂਸਰ ਹੈਗੇ ਆ ਉਹ ਸਾਰੇ ਵੈਸੇ ਤਾਂ ਆਪਣੇ ਕੈਲਗਰੀ ਕਮਿਊਨਿਟੀ ਤੋਂ ਹੀ ਹੈਗੇ ਆ ਸਾਰੇ ਜਾਣਦੇ ਹੀ ਆ ਆਪਣੇ ਮਨਦੀਪ ਭਾਜੀ ਮਨਦੀਪ ਦੁੱਗਲ ਪ੍ਰੋਟੈਕਸ ਬਲੌਕ ਤੋਂ ਸਾਡੇ ਪ੍ਰੈਜ਼ੈਂਟਿੰਗ ਸਪੌਂਸਰ ਹੈਗੇ ਆ ਨਾਲ ਹੀ ਮਾਨਸ ਪਹੂਜਾ ਸੋਨਿਕ ਇੰਸ਼ੋਰੈਂਸ ਤੋਂ ਸਾਡੇ ਪ੍ਰੈਜ਼ੈਂਟਿੰਗ ਸਪੌਂਸਰ ਹੈਗੇ ਆ ਇਹ ਸਾਡੇ ਵੱਡੇ ਭਰਾ ਵੀ ਆ ਸਾਡੇ ਦੋਸਤ ਵੀ ਆ ਸਾਡੇ ਅਸੀਂ ਹਰ ਕੋਈ ਕੰਮ ਕਰਦੇ ਹਾਂ ਸਾਡੇ ਨਾਲ ਹਮੇਸ਼ਾ ਚੱਲਦੇ ਆ ਇੱਕ ਬਿਜ਼ਨਸ ਤੇ ਚਲੋ ਬਿਜ਼ਨਸ ਤੋਂ ਇਨਕਮ ਆਉਂਦੀ ਆ ਤਾਂ ਹੀ ਸਪੋਰਟ ਕਰ ਸਕਦੇ ਤੇ ਜਦੋਂ ਕੋਈ ਪੈਸਾ ਹੈ ਖਰਚ ਵੀ ਹੋ ਹੀ ਸਕਦਾ ਇਸ ਕਰਕੇ ਸਾਡੇ ਨਾਲ ਹਮੇਸ਼ਾ ਚੱਲਦੇ ਆ ਤੇ ਸਾਡੇ ਭਰਾ ਆ ਸਾਡੇ ਨਾਲ ਸਾਥ ਦਿੰਦੇ ਅਸੀਂ ਹਮੇਸ਼ਾ ਹੀ ਰਿਕੁਐਸਟ ਕਰਦੇ ਆ ਆਪਣੀ ਕਮਿਊਨਿਟੀ ਨੂੰ ਵੀ ਕਿ ਅਸੀਂ ਜਿਹੜੇ ਸਪੌਂਸਰਾਂ ਤੋਂ ਬਿਨਾਂ ਕੋਈ ਵੀ ਪ੍ਰੋਗਰਾਮ ਹੋ ਨਹੀਂ ਸਕਦਾ ਸੋ ਇਹਨਾਂ ਨੂੰ ਸਪੋਰਟ ਕਰਿਆ ਕਰੀਏ।

0: ਤਾਂ ਜੋ ਅੱਗੇ ਤੋਂ ਅੱਗੇ ਹੋਰ ਇਦਾਂ ਦੇ ਪ੍ਰੋਗਰਾਮ ਕਰਦੇ ਰਹਿਣ। ਬਾਕੀ ਜਿਹੜੇ ਸਪਾਂਸਰਸ ਹੈਗੇ ਆ ਗਗਨ ਤੁਹਾਨੂੰ ਸਾਰੇ ਉਹਨਾਂ ਬਾਰੇ ਦੱਸ ਦਿੰਦੇ ਹਾਂ ਜੀ।
1: ਜਿਵੇਂ ਕਿ ਭਾਜੀ ਨੇ ਪ੍ਰੈਜੈਂਟਿੰਗ ਸਪਾਂਸਰਸ ਦਾ ਦੱਸਤਾ, ਸੋਨਿਕ ਇੰਸ਼ੋਰੈਂਸ ਐਂਡ ਪ੍ਰੋਟੈਕਸ ਬਲੌਕ, ਇਹਨਾਂ ਦੀ ਸਭ ਤੋਂ ਵੱਡੀ ਹੱਲਾਸ਼ੇਰੀ ਕਿ ਇਹ ਪ੍ਰੋਗਰਾਮ ਹੋਣ ਜਾ ਰਿਹਾ। ਮੈਂ ਤੁਹਾਨੂੰ ਵੈਸੇ ਦੱਸਦਾ
2: ਮਨਦੀਪ ਹੁਣ ਮੇਰੇ ਨਾਲ ਕ੍ਰਿਕਟ ਖੇਡਦੇ ਰਹੇ ਜੀ।
1: ਹਾਂਜੀ
2: ਹਾਂਜੀ,
1: ਕਿਉਂਕਿ ਪਿਛਲੇ ਸਾਲ ਤਾਂ ਇਸ ਤਰ੍ਹਾਂ ਸੀਗਾ ਕਿ ਓਦਾਂ ਹੀ ਅਸੀਂ ਮੇਲਾ ਕਰਾ ਤਾ, ਜੋ ਵੀ ਪੈਸੇ ਇਕੱਠੇ ਸੀਗੇ ਸਾਡੇ ਕੋਲ ਕਰਾ ਤਾ, ਪਰ ਇਸ ਵਾਰੀ ਉਹਨੂੰ ਵੱਡੇ ਸਕੇਲ ਤੇ ਲੈ ਕੇ ਜਾਣਾ ਸੀ, ਤਾਂ ਇਹਨਾਂ ਦੀ ਬਹੁਤ ਵੱਡੀ ਹੱਲਾਸ਼ੇਰੀ ਰਹੀ। ਇਸ ਤੋਂ ਇਲਾਵਾ ਸਾਡੇ ਹੋਰ ਵੀ ਇਵੈਂਟ ਸਪੋਂਸਰ ਨੇ, ਜਿਵੇਂ ਕਿ ਮਨਪ੍ਰੀਤ ਸਿੰਘ ਪਬਲਾ ਜੀ ਨੇ, ਮੋਰਗੇਜ ਬ੍ਰੋਕਰ ਨੇ, ਇਹ ਸਾਡੇ ਇਵੈਂਟ ਸਪੋਂਸਰ ਨੇ। ਪ੍ਰੋ ਵੈਂਟੇਜ ਡਿਵੈਲਪਮੈਂਟ ਲਿਮਿਟਡ ਨੇ, ਇਹ ਕੰਸਟਰਕਸ਼ਨ ਦਾ ਬਿਜ਼ਨਸ ਹੈ ਜੀ ਇਹਨਾਂ ਦਾ, ਇਹ ਵੀ ਸਾਨੂੰ ਸਪੋਂਸਰ ਕਰ ਰਹੇ ਨੇ। ਜੌਨੀ ਵਰਮਾ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਇਹ ਫਾਈਨੈਂਸਿੰਗ ਦਾ ਕੰਮ ਕਰਦੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਇਹ ਵੀ ਸਾਡੇ ਇਵੈਂਟ ਸਪੋਂਸਰ ਨੇ। ਇਸ ਤੋਂ ਇਲਾਵਾ ਬਲਾਈਂਡ ਬਿਊਟੀ ਵਿੰਡੋਜ਼, ਉਹ ਵੀ ਸਾਡੇ ਸਪੋਂਸਰ ਨੇ, ਤੇ ਨਾਲ ਦੀ ਨਾਲ ਰਾਇਲ ਹੋਮ ਕੇਅਰ ਕਾਰਪੋਰੇਸ਼ਨ, ਇਹ ਹੋਮ ਕੇਅਰ ਦਾ ਬਿਜ਼ਨਸ ਹੈ ਜੀ ਨਵਾਂ, ਇਹ ਵੀ ਸਾਡੇ ਨਾਲ, ਇਹ ਵੀ ਸਾਨੂੰ ਸਪੋਂਸਰ ਕਰ ਰਹੇ ਨੇ। ਇਹ ਸਾਰੇ ਦੇ ਸਾਰੇ ਸਪੋਂਸਰਾਂ ਦੇ ਕਰਕੇ ਹੀ ਅਸੀਂ ਇਸ ਇਵੈਂਟ ਨੂੰ ਇਸ ਵਾਰੀ ਵੱਡੇ ਸਕੇਲ ਤੇ ਲੈ ਕੇ ਜਾ ਰਹੇ ਹਾਂ, ਤੇ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
2: ਠੀਕ ਹੈ ਜੀ, ਨੇ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਜਿਹੜਾ ਕਰ ਰਹੇ ਹੋ, ਤੇ ਵਿੱਚ ਕੋਈ ਦੋਸਤ ਮੈਸੇਜ ਕਰ ਰਹੇ ਨੇ, ਹਾਲੇ ਨਾ ਕਾਲ ਕਰਿਓ ਮੈਨੂੰ ਆਫਟਰ ਥੋੜੀ ਦੇਰ ਤੱਕ ਕਰਿਓ, ਕਿਉਂਕਿ ਕਈ ਵਾਰ ਦੇਖ ਕੇ ਲੋਕ ਕਹਿੰਦੇ ਨੇ ਵੀ ਆਪਾਂ ਵੀ ਵਿੱਚ ਗੱਲਬਾਤ ਕਰ ਲਈਏ, ਬਟ ਇਹ ਹੈ ਵੀ ਜੇ ਤੁਸੀਂ ਦੇਖ ਰਹੇ ਹੋ ਜਾਂ ਸੁਣ ਰਹੇ ਹੋ ਤੇ ਅੱਧੇ ਕੁ ਘੰਟੇ ਤੱਕ ਕਾਲ ਕਰ ਲਿਓ, ਤਾਂ ਕਿ ਆਪਾਂ ਗੱਲਬਾਤ ਮੈਂ ਤੁਹਾਡੇ ਨਾਲ ਕਰ ਸਕਾਂ ਜੀ। ਤੇ ਇਹ ਹੋ ਗਈ ਸਾਡਾ ਪ੍ਰੋਗਰਾਮ ਦੀ ਡਿਟੇਲ। ਹੋਰ ਕੋਈ ਗੱਲਬਾਤ ਜਿਹੜੀ ਤੁਹਾਨੂੰ ਲੱਗਦਾ ਹੋਵੇ, ਜਿਹੜੀ ਲੋਕਾਂ ਨੂੰ ਲੱਗਣਾ ਹੈ ਵੀ ਵਧੀਆ ਪਾਰਟਿਸਪੇਟ ਕਰਨਗੇ ਤਾਂ ਉਹਨਾਂ ਨੂੰ ਫਾਇਦਾ ਹੋਏਗਾ ਜਾਂ ਕੁਛ ਇੱਦਾਂ ਦੀ?
0: ਇੱਦਾਂ ਦੇ ਬਹੁਤ ਸਾਰੇ ਸਰਪ੍ਰਾਈਜ਼ ਗਿਫਟ ਉੱਥੇ ਹੋਣਗੇ, ਜਿਸ ਤਰੀਕੇ ਨਾਲ ਜਿਹੜਾ ਵੀ ਕੋਈ, ਇੱਕ ਤਾਂ ਬੱਚਿਆਂ ਵਾਸਤੇ ਉੱਥੇ ਸਪੈਸ਼ਲ ਰੱਖਿਆ ਗਿਆ, ਇੱਕ ਤਾਂ ਕੁਛ ਕਲਰਿੰਗ ਦੇ ਕੰਪੀਟੀਸ਼ਨ ਰੱਖੇ ਗਏ ਆ ਜਿਹੜੇ ਕਿ ਸਾਡੇ ਸਪੋਂਸਰਸ ਵੱਲੋਂ ਉਹਨਾਂ ਦੇ ਬੂਥਾਂ ਦੇ ਉੱਪਰ ਹੋਣਗੇ, ਪਰ ਲੇਕਿਨ ਗਿਫਟ ਸਾਰੇ ਬੱਚਿਆਂ ਦੇ ਰੱਖੇ ਹੋਏ ਉਹਨਾਂ ਨੇ। ਇਸੇ ਤਰੀਕੇ ਨਾਲ ਜਿੱਦਾਂ ਹੁਣ ਸੋਨਿਕ ਇੰਸ਼ੋਰੈਂਸ ਨੇ ਕਿਹਾ ਹੈਗਾ ਕਿ ਉਹ ਇੱਕ ਲੱਕੀ ਡਰਾ ਕੱਢਣਗੇ ਜਿਹਦੇ ਵਿੱਚ ਟੀਵੀ ਗਿਫਟ ਕਰਨਗੇ, ਸੋ ਉਹ ਵੀ ਇੱਕ ਆਡੀਅੰਸ ਵਾਸਤੇ ਬੜੀ ਵਧੀਆ ਗੱਲ ਹੈ। ਹੁਣ ਮੈਨੂੰ ਇਹ ਸਾਈਜ਼ ਨਹੀਂ ਪਤਾ ਕਿਹੜਾ ਟੀਵੀ ਪਰ, ਲੇਕਿਨ ਯੈਸ ਉਹਨਾਂ ਨੇ ਕਿਹਾ ਸਾਨੂੰ ਟੀਵੀ ਪਲੱਸ ਜਿਹੜੀਆਂ ਜਿੰਨੇ ਵੀ ਸਾਡੇ ਸਪੋਂਸਰਸ ਹੈਗੇ ਆ ਉਹ ਸਾਡਾ ਇੱਕ ਫਰੈਂਡ ਸਰਕਲ ਹੀ ਆ, ਮਤਲਬ ਬਹੁਤ ਸਾਰੀ ਸਰਵਿਸਿਜ਼ ਹੈਗੀਆਂ ਉਹਨਾਂ ਦੀਆਂ, ਤੇ ਸਾਰੇ ਕਮਿਊਨਿਟੀ ਨੇ ਐਕਚੁਅਲੀ ਜਿੰਨੀਆਂ ਵੀ ਸਾਡੇ ਗੇਮਸ ਹੈਗੀਆਂ, ਹਰ ਗੇਮ ਹਰ ਇੱਕ ਗੇਮ ਸਾਡੇ ਸਪੋਂਸਰਾਂ ਵੱਲੋਂ ਹੀ ਸਪੋਂਸਰ ਕੀਤੀ ਗਈ ਆ, ਤਾਂ ਜੋ ਅਸੀਂ ਉਹ ਵੀ ਸਾਡੇ ਨਾਲ ਹੀ ਗੇਮਾਂ, ਇਹ ਨਹੀਂ ਹੈਗਾ ਕਿ ਬੂਥ ਲਾ ਕੇ ਸਾਈਡ ਤੇ ਖੜੇ ਰਹਿਣਗੇ, ਸਾਡੇ ਨਾਲ ਹੀ ਉਹ ਗੇਮਾਂ ਖੇਡਣਗੇ। ਬਾਕੀ ਉੱਥੇ ਥੋੜਾ ਜਿਹਾ ਅਸੀਂ ਟ੍ਰੈਡੀਸ਼ਨਲ ਜਿਸ ਤਰੀਕਾ ਕੋਸ਼ਿਸ਼ ਕਰ ਰਹੇ ਹਾਂ, ਤੇ ਕਰਮਾ ਭਾਜੀ ਸਾਡੇ ਦੇਖ ਰਹੇ ਹੋਣ, ਉਹਨਾਂ ਵੱਲੋਂ ਅਸੀਂ ਟਰੈਕਟਰ ਖੜਾਵਾਂਗੇ ਉੱਥੇ, ਤਾਂ ਜੋ ਸਾਡਾ ਕਲਚਰ ਸ਼ੋਅ ਹੋਵੇ, ਸਾਡੇ ਜਿਹੜੀਆਂ ਇੰਡੀਆ ਆਪਾਂ ਜੀਪਾਂ ਚਲਾਉਂਦੇ ਸੀ, ਜੀਪ ਖੜਾਵਾਂਗੇ, ਤਾਂ ਜੋ ਜਿਹੜੇ ਵੀ ਕੋਈ ਆਡੀਅੰਸ ਵਿੱਚੋਂ ਕੋਈ ਵੀ ਪਿਕਚਰ ਖਿਚਾਉਣਾ ਚਾਹੇ, ਮਾਹੌਲ ਪੂਰਾ ਉਹ ਪੇਂਡੂ ਖੇਡਾਂ ਵਾਲਾ ਮਾਹੌਲ ਅਸੀਂ ਬਣਾਵਾਂਗੇ। ਤੇ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਕੱਪੜੇ ਕੋਈ ਫੈਂਸੀ ਪਾਉਣ ਦੀ, ਹਾਂ ਉੱਥੇ ਸਟਾਲ ਲੱਗੇ ਹੋਣਗੇ ਜੇ ਕਿਸੇ ਨੇ ਸੂਟ ਬਾਏ ਕਰਨੇ ਹੈਗੇ ਆ, ਸਾਡੇ ਹੋਰ ਵੀ ਵੈਂਡਰਸ ਹੈਗੇ ਆ ਜਿਨ੍ਹਾਂ ਨੇ ਕਿਸੇ ਨੇ ਮਹਿੰਦੀ ਲਾਉਣੀ ਹੈਗੀ ਆ, ਜਿਸ ਤਰੀਕੇ ਨਾਲ ਉੱਥੇ ਗੋਲ ਕੱਪੜਿਆਂ ਦਾ ਸਟਾਲ ਵੀ ਲੱਗਾ ਹੋਊਗਾ, ਇਸੇ ਤਰੀਕੇ ਨਾਲ ਰੈਡੀਮੇਡ ਕੱਪੜਿਆਂ ਦਾ ਵੀ ਸਟਾਲ ਲੱਗੂਗਾ, ਬਿਊਟੀ ਦਾ ਵੀ ਉੱਥੇ ਹੋਊਗਾ। ਸੋ ਹਰ ਇੱਕ ਕੋਸ਼ਿਸ਼ ਇਹ ਕੀਤੀ ਵੀ ਹਰ ਇੱਕ ਮਹਿਕਮੇ ਦੇ ਵਿੱਚੋਂ ਇੱਕ ਇੱਕ ਚੀਜ਼ ਲਿਆਂਦੀ ਜਾਵੇ, ਤਾਂ ਜੋ ਹਰ ਕਿਸੇ ਨੂੰ ਪ੍ਰੈਜੈਂਟ ਕਰ ਸਕੇ, ਤੇ ਜ਼ਿਆਦਾ ਡਬਲ ਵੀ ਨਹੀਂ ਅਸੀਂ ਕਰਨਾ ਚਾਹੁੰਦੇ, ਤਾਂ ਜੋ ਕਿਸੇ ਦਾ ਕੋਈ ਕੰਪੀਟੀਸ਼ਨ ਉੱਥੇ ਹੋਵੇ, ਤਾਂ ਜੋ ਹਰ ਇੱਕ ਕਿਸੇ ਨੂੰ ਉੱਥੇ ਪ੍ਰੋਪਰ ਤਰੀਕੇ ਨਾਲ ਟ੍ਰੀਟ ਕੀਤਾ ਜਾਵੇ।
2: ਵੈਰੀ ਗੁੱਡ, ਨੇ ਬਹੁਤ ਵਧੀਆ ਜੀ, ਕਾਫੀ ਵਧੀਆ ਉਪਰਾਲਾ ਜਿਹੜਾ ਤੁਹਾਡੀ ਟੀਮ ਵੱਲੋਂ ਤੁਸੀਂ ਰਲ ਮਿਲ ਕੇ ਕਰ ਰਹੇ ਹੋ। ਸੋ ਓਵਰਸੀਜ਼ ਕਲਚਰ ਸੋਸਾਇਟੀ ਆਫ ਐਡਰੀ ਦੀ ਟੀਮ ਜਿਹੜੀ ਹੈ ਜੀ ਅੱਜ ਸਾਡੇ ਨਾਲ ਗੱਲਬਾਤ ਕਰ ਰਹੀ ਹੈ, ਤੇ ਇਹਨਾਂ ਨੇ ਦੱਸਿਆ ਕਿ ਵੀ ਅਗਲੇ ਸੰਡੇ ਨੂੰ,
0: ਹਾਂਜੀ
2: ਸੰਡੇ ਵਾਲੇ ਦਿਨ ਜਿਹੜਾ ਇਹ ਪ੍ਰੋਗਰਾਮ ਹੋਣ ਜਾ ਰਿਹਾ, ਸੋ ਤੁਹਾਡੇ ਕੋਲ ਕਾਫੀ ਦਿਨ ਹੋਣੇ ਆ, ਤੇ ਵਿੱਚ ਵਿੱਚ ਮੈਂ ਵੀ ਮੈਸੇਜ ਦਿੰਦਾ ਰਹਾਂਗਾ ਨਾਲ ਨਾਲ ਜਦੋਂ ਜਦੋਂ ਹੋਏਗਾ, ਬਟ ਇਹ ਹੈ ਵੀ ਤੁਸੀਂ ਆਪਣਾ ਟਾਈਮ ਕੱਢ ਕੇ ਉਸ ਦਿਨ ਪਹੁੰਚਣਾ ਹੈ, ਜਾਂ ਟਾਈਮ ਤੋਂ ਪਹਿਲਾਂ ਆ ਸਕਦੇ ਹੋ, ਜਾਂ ਟਾਈਮ ਤੋਂ ਕੀ ਕਹਿੰਦੇ ਆ ਮਤਲਬ ਅਗਲੇ ਵੀਕ ਵੀ ਇਹਨਾਂ ਨੇ ਪ੍ਰੈਕਟਿਸ ਕਰਨੀ ਹੈ ਨੋਜ਼ ਕ੍ਰੀਕ ਪਾਰਕ,
0: ਕਹਿੰਦੇ
2: ਏਡੀ ਦੇ ਅੰਦਰ ਨੋਜ਼ ਕ੍ਰੀਕ ਪਾਰਕ ਹੈ ਜਿੱਥੇ ਇਹਨਾਂ ਨੇ ਪ੍ਰੈਕਟਿਸ ਕਰਨੀ ਹੈ, ਤੁਸੀਂ ਉੱਥੇ ਪਹੁੰਚ ਕੇ ਉਹਨਾਂ ਦੇ ਨਾਲ ਗੱਲਬਾਤ ਕਰੋ, ਜਾਂ ਉੱਥੇ ਸ਼ਾਮ ਨੂੰ 5-6 ਵਜੇ ਮੈਨੂੰ ਲੱਗਦਾ ਪ੍ਰੈਕਟਿਸ ਕਰ ਲੈਂਦੇ ਆ, ਜੇ ਕੋਈ ਨੰਬਰ ਸ਼ੇਅਰ ਕਰਨਾ ਚਾਹੋ ਤੇ ਆਪਣੇ ਉਹ ਕਰ ਸਕਦੇ, ਤਾਂ ਕਿ ਕੋਈ ਤੁਹਾਨੂੰ ਸਿੱਧੀ ਵੀ ਗੱਲਬਾਤ ਕਰ ਸਕੇ ਜੀ।
0: ਹਾਂਜੀ, ਨੰਬਰ ਮੈਂ ਤੁਹਾਨੂੰ ਆਪਣਾ ਨੰਬਰ ਦੇ ਦਿੰਦਾ ਜੀ, ਮੇਰਾ ਨੰਬਰ ਹੈਗਾ ਜੀ 4039251816। ਗਗਨ?
1: ਹਾਂਜੀ, ਮੇਰਾ ਨਾਮ ਹੈ ਜੀ ਗਗਨਦੀਪ ਸਿੰਘ, ਤੇ ਮੇਰਾ ਨੰਬਰ ਹੈ 4166603616। ਕੋਈ ਵੀ ਤੁਹਾਨੂੰ ਕੁਐਰੀ ਹੋਵੇ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਰਿਪਲਾਈ ਦੇਵਾਂਗੇ।
0: ਇੱਕ ਚੀਜ਼ ਮੈਂ ਹੋਰ ਮੈਂਸ਼ਨ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਗਗਨ ਨੇ ਪਹਿਲਾਂ ਗੱਲ ਦੱਸੀ ਕਿ ਪਿਛਲੇ ਸਾਲ ਕਿਸੇ ਬਜ਼ੁਰਗ ਨੇ ਗੱਲ ਕਹੀ ਸੀ ਕਿ ਹੱਸਦੇ ਤੁਸੀਂ ਹਮੇਸ਼ਾ ਆ, ਪਰ ਅੱਜ ਦਿਲ ਤੋਂ ਖੁਸ਼ੀ ਹੋਈ ਆ, ਸੋ ਤੁਹਾਨੂੰ ਇਸ ਗੱਲ ਦੀ

0: ਗਰੰਟੀ ਦਿੰਦੇ ਹਾਂ ਕਿ 4 ਤੋਂ ਲੈ ਕੇ ਰਾਤੀ 10 11 ਵਜੇ ਤੱਕ ਤੁਸੀਂ ਦੁਨੀਆ ਭੁੱਲ ਜਾਓਗੇ ਐਂਡ ਉਹ ਖੁਸ਼ੀ ਮੂਵਮੈਂਟ ਤੁਹਾਡੀ ਤਾਂ ਨਹੀਂ ਹੋਊਗੀ ਤੁਹਾਡਾ ਹਾਸਾ ਰੁਕੇਗਾ ਨਹੀਂ ਮਤਲਬ ਇੰਨਾ ਤੁਸੀਂ ਇੰਜੋਏ ਕਰੋਗੇ ਸਾਡੇ ਉਸ ਪ੍ਰੋਗਰਾਮ ਨੂੰ ਦੇਖਿਆ ਕਿ ਸਾਰਿਆਂ ਨੂੰ ਕੈਲਗਰੀ ਏਡਰੀ ਚੈਸਟਮੇਅਰ ਕੋਕਰੇਨ ਜਿੰਨੀ ਵੀ ਆਪਣੇ ਲਾਗੇ ਕਮਿਊਨਿਟੀ ਸਾਰਿਆਂ ਨੂੰ ਖੁੱਲਾ ਸੱਦਾ ਕੋਈ ਨੀ ਹੈਗਾ ਵੀ ਏਡਰੀ ਵਾਲੇ ਆ ਸਕਦੇ ਕੈਲਗਰੀ ਵਾਲੇ ਨੀ ਅਸੀਂ ਕੈਲਗਰੀ ਚ ਬੈਠੇ ਹਾਂ ਅਸੀਂ ਹਮੇਸ਼ਾ ਕੈਲਗਰੀ ਵਿੱਚ ਹਰ ਇੱਕ ਗੇਮ ਹੋਵੇ ਜਾਂ ਕੋਈ ਫੰਕਸ਼ਨ ਉੱਥੇ ਪਾਰਟੀਸਪੇਟ ਕਰਦੇ ਹਾਂ ਇਸ ਕਰਕੇ ਸਾਰਿਆਂ ਨੂੰ ਖੁੱਲਾ ਸੱਦਾ ਤੁਸੀਂ ਤੁਹਾਡਾ ਆਪਣਾ ਪਰਿਵਾਰ ਆ ਤੁਸੀਂ ਸਾਰੇ ਜੀ ਸੱਦ ਕੇ ਆਓ ਸਾਡਾ ਤੁਹਾਨੂੰ ਸਾਰਿਆਂ ਨੂੰ ਜੀ ਆਇਆ ਜੀ
1: ਜੀ ਬਿਲਕੁਲ ਨਹੀਂ ਬਹੁਤ ਵਧੀਆ ਜੀ ਕਾਫੀ ਵਧੀਆ ਸੋ ਥੈਂਕ ਯੂ ਵੈਰੀ ਮਚ ਤੁਹਾਡੇ ਸਾਰਿਆਂ ਦਾ ਜਾਣ ਵਾਸਤੇ ਤੇ ਆਪਣਾ ਕੀਮਤੀ ਟਾਈਮ ਕੱਢ ਕੇ ਕਿਉਂਕਿ ਅਗਲੇ ਹਫਤੇ ਹੀ ਤੁਹਾਡਾ ਪ੍ਰੋਗਰਾਮ ਇੱਕ ਹਫਤੇ ਤੋਂ ਘੱਟ ਹੀ ਟਾਈਮ ਬਚਿਆ ਹਾਂਜੀ ਤੇ ਇਸ ਕਰਕੇ ਕਾਫੀ ਕੁਛ ਤਿਆਰੀਆਂ ਕਰਨੀਆਂ ਹੁੰਦੀਆਂ ਪ੍ਰੋਗਰਾਮ ਦੇ ਵਿੱਚ ਜਿਹੜੇ ਆਰਗੇਨਾਈਜ਼ਰ ਹੁੰਦੇ ਨੇ ਤੁਸੀਂ ਖੁਦ ਖੇਲਣਾ ਵੀ ਹੈ ਤੇ ਪ੍ਰੈਕਟਿਸ ਵੀ ਕਰਨੀ ਹੈ ਨਾਲ ਤੇ ਬਹੁਤ ਬਹੁਤ ਮਿਹਰਬਾਨੀ ਆਉਣ ਵਾਸਤੇ ਜੀ
0: ਥੈਂਕ ਯੂ
1: ਥੈਂਕ ਯੂ ਜੀ ਥੈਂਕ ਯੂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਣੀ ਜੀ ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲ ਕੇ ਬਾਕੀ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7 FM ਤੇ ਮਿਲਦੇ ਹਾਂ ਇੱਕ ਛੋਟੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਸ ਤੋਂ ਬਾਅਦ ਕਰਦੇ ਹਾਂ ਜੀ
2: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
3: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
3: ਨਵੇਂ ਪੇਸ਼ੈਂਟਸ ਹੁਣ ਐਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
2: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
3: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0300-403-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मुकदम है और वॉक इन सुबह 9 बजे से शाम 6 बजे तक खुली है।
1: आज ही विजिट करें किंग्स व्यू बुलेवर्ड या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदा लिसनिंग टू कैलगरी मोस्ट पॉपुलर रेडियो रेडियो सबरंग 94.7 FM।
4: Take your business beyond walls and straight to your audience. Sabrang Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrang Radio. Your brand, on air and on ground. Visit sabrang.ca or call 403-400-0203.
5: ਸਿੰਗਲ ਪੇਪਰ ਵੀ ਲੀਕ ਨਹੀਂ ਹੋਇਆ ਪੰਜਾਬ ਦੇ ਵਿੱਚ।
6: ਦਿੱਲੀ ਦੇ ਜੰਤਰ ਮੰਤਰ ਉੱਤੇ ਵਿਦਿਆਰਥੀਆਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਭਾਵੇਂ ਸਮਾਪਤ ਹੋ ਚੁੱਕਿਆ ਪਰ ਪੇਪਰ ਲੀਕ ਦੇ ਮੁੱਦੇ ਉੱਤੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਵਿਰੋਧੀ ਪਾਰਟੀਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਅਸਤੀਫਾ ਮੰਗ ਰਹੀਆਂ ਹਨ। ਵਿਰੋਧੀ ਪਾਰਟੀਆਂ ਵੱਲੋਂ ਦਰਅਸਲ ਇਹ ਅਸਤੀਫਾ ਫਾਰਮੇਸੀ ਦੇ ਪੇਪਰ ਨੂੰ ਲੈ ਕੇ ਮੰਗਿਆ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਇਹ ਪੇਪਰ ਲੀਕ ਨਹੀਂ ਬਲਕਿ ਨਕਲ ਦਾ ਮਾਮਲਾ ਹੈ। ਬਾਲੀਵੁੱਡ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਦਾ ਇੱਕ ਵੀਡੀਓ

0: ਸ਼ੇਅਰ ਕੀਤਾ। ਉਹਨਾਂ ਲਿਖਿਆ ਕਿ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਕਦੋਂ ਅਸਤੀਫਾ ਦੇ ਰਹੇ ਹਨ, ਕਾਕਰੋਚ ਜਨਤਾ ਪਾਰਟੀ ਤੁਸੀਂ ਕਦੋਂ ਉੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ। ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਮਨੀਸ਼ ਸਿਸੋਦੀਆ ਉੱਤੇ ਨਿਸ਼ਾਨਾ ਸਾਧਦਿਆਂ ਹਰਜੋਤ ਬੈਂਸ ਦੇ ਅਸਤੀਫੇ ਦੀ ਮੰਗ ਕੀਤੀ। ਅਕਾਲੀ ਦਲ ਵੱਲੋਂ ਤਾਂ ਹਰਜੋਤ ਬੈਂਸ ਦੇ ਨਾਲ ਨਾਲ ਸਿਹਤ ਮੰਤਰੀ ਦਾ ਵੀ ਅਸਤੀਫਾ ਮੰਗਿਆ ਗਿਆ।
1: ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਬਹੁਤ ਚਲਾ ਚਲਾ ਕੇ ਬੋਲ ਰਹੇ ਸੀ ਹਮਾਰਾ ਪੇਪਰ ਲੀਕ ਹੋਗਾ ਤੋ ਹਮ ਮੰਤਰੀ ਕੋ ਰਿਜ਼ਾਈਨ ਕਰਾਏਂਗੇ। कल भी और परसों भी अभिजीत दीपी के जो कॉकरोच जनता पार्टी के अध्यक्ष हैं, जब उनसे पूछा गया पंजाब पेपर लीक पर रिजाइन होना चाहिए तो उन्होंने कहा बिल्कुल पंजाब पेपर लीक पर भी रिजाइन होना चाहिए। लोगों को बच्चों का नुकसान कराने वाली आम आदमी पार्टी आज हरजोत बैंस का इस्तीफा लेने से भाग गए।
2: जेड़ा बाबा फरीद यूनिवर्सिटी का फार्मेसी का पेपर लीक होया ते इहदे लई तां दोए जिम्मेवार ने, क्योंकि फार्मेसी का पेपर एजुकेशन मिनिस्टर भी जिम्मेवार है ਤੇ ਸਾਡੇ ਪੰਜਾਬ ਦੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੱਧੂ ਵੀ ਜ਼ਿੰਮੇਵਾਰ। ਸੋ ਜੇ ਕੇਂਦਰ ਸਰਕਾਰ ਨੇ ਅੱਜ ਐਗਜ਼ਾਮਪਲ ਸੈੱਟ ਕੀਤਾ, ਜੇ ਕੇਂਦਰ ਸਰਕਾਰ ਨੇ ਸਿੱਖਿਆ ਮੰਤਰੀ ਦਾ ਅਸਤੀਫਾ ਲਿਆ ਤਾਂ ਫਿਰ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਅਰਵਿੰਦ ਕੇਜਰੀਵਾਲ, ਸਿਸੋਦੀਆ ਤੇ ਭਗਵੰਤ ਮਾਨ ਇਹ ਦੱਸਣਗੇ ਕਿ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਅਸਤੀਫਾ ਕਦੋਂ ਹੋਏਗਾ, ਸੂਬੇ ਦੇ ਜਿਹੜੇ ਹੈਲਥ ਮਿਨਿਸਟਰ ਹੈ ਡਾਕਟਰ ਬਲਬੀਰ ਉਹਨਾਂ ਦਾ ਅਸਤੀਫਾ ਕਦੋਂ ਲਊਗਾ।
0: ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ 22 ਜੁਲਾਈ ਨੂੰ ਆਪ ਸਰਕਾਰ ਤੋਂ ਸਵਾਲ ਪੁੱਛਿਆ ਸੀ ਕਿ ਇਹ ਆਖਰ ਪੇਪਰ ਲੀਕ ਕਿਵੇਂ ਹੋ ਗਿਆ।
3: ਪੰਜਾਬ ਕੇ ਅੰਦਰ ਪੇਪਰ ਲੀਕ ਹੁਆ ਹੈ ਫਾਰਮੇਸੀ ਕਾ, ਉਨਕੇ ਬਾਰੇ ਮੇਂ ਕੋਈ ਤਵੱਜੋ ਨਹੀਂ ਹੈ। ਵਹਾਂ ਵੀ ਪ੍ਰੋਟੈਸਟ ਕੀਆ ਲੋਗੋ ਨੇ, ਉਨਕੋ ਮਾਰਾ ਗਿਆ, ਪੀਟਾ ਗਿਆ, ਪੁਲਿਸ ਦੁਆਰਾ ਭਗਾਇਆ ਗਿਆ। ਤੋ ਬਿਲਕੁਲ ਜ਼ਰਾ ਭਗਵੰਤ ਮਾਨ ਇਸਕੇ ਉਪਰ ਵੀ ਜਵਾਬ ਦੇ ਦੇ ਕਿ ਭਈਆ ਫਾਰਮੇਸੀ ਕਾ ਪੇਪਰ ਲੀਕ ਕੈਸੇ ਹੁਆ ਹੈ, ਉਸਮੇ ਵੀ ਹਜ਼ਾਰੋਂ ਬੰਦੋ ਕੀ ਹਜ਼ਾਰੋਂ ਬੱਚੋਂ ਕਾ ਸਟੇਕ ਹੈ, ਹਜ਼ਾਰੋਂ ਪਰਿਵਾਰੋਂ ਕਾ ਸਟੇਕ ਹੈ, ਉਸਕੇ ਉਪਰ ਕਿਆ ਕਹਿਣਾ ਹੈ। ਹਰਜੋਤ ਬੈਂਸ ਹੈ, ਐਜੂਕੇਸ਼ਨ ਮਿਨਿਸਟਰ ਹੈ, ਹਮਾਰੀ ਮੰਗ ਹੈ ਕਿ ਉਹ ਵੀ ਅਸਤੀਫਾ ਦੇ ਔਰ ਭਗਵੰਤ ਮਾਨ ਵਿਧਾਨ ਸਭਾ ਮੇਂ ਖੜਾ ਹੋ ਕੇ ਲੋਗੋਂ ਸੇ ਮਾਫੀ ਮੰਗੇ।
0: ਇਸ ਮਸਲੇ ਦੇ ਭਾਖਣ ਮਗਰੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੇਪਰ ਲੀਕ ਦਾ ਕੋਈ ਮਾਮਲਾ ਨਹੀਂ ਹੈ, ਫਾਰਮੇਸੀ ਵਿੱਚ ਪੇਪਰ ਲੀਕ ਨਹੀਂ ਬਲਕਿ ਨਕਲ ਦਾ ਮਾਮਲਾ ਸੀ ਜਿਸ ਨੂੰ ਅਸੀਂ ਹੀ ਫੜਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਡਿਪਾਰਟਮੈਂਟ ਵੀ ਮੇਰਾ ਨਹੀਂ ਹੈ, ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਜੇਕਰ ਉਨ੍ਹਾਂ ਦੇ ਅਸਤੀਫੇ ਦੇ ਨਾਲ ਵਿਵਸਥਾ ਸੁਧਰਦੀ ਹੈ ਤਾਂ ਉਹ ਇਸ ਦੇ ਲਈ ਹਮੇਸ਼ਾ ਤਿਆਰ ਹਨ। ਹਾਲਾਂਕਿ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮਸਲੇ ਉੱਤੇ ਪ੍ਰਤੀਕਿਰਿਆ ਦਿੱਤੀ ਅਤੇ ਹਰਜੋਤ ਬੈਂਸ ਨੇ ਵੀ। ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਿੱਚ ਹੁਣ ਤੱਕ ਕੋਈ ਵੀ ਪੇਪਰ ਲੀਕ ਨਹੀਂ ਹੋਇਆ।
4: ਸਾਢੇ 4 ਸਾਲ ਹੋ ਗਏ ਸਰਕਾਰ ਬਣੀ ਨੂੰ, ਪੰਜਾਬ ਦੇ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ, ਇੱਕ ਸਿੰਗਲ ਪੇਪਰ ਵੀ ਲੀਕ ਨਹੀਂ ਹੋਇਆ ਪੰਜਾਬ ਦੇ ਵਿੱਚ। ਦੋ ਜਗ੍ਹਾ ਤੋਂ ਸਾਨੂੰ ਚੀਟਿੰਗ ਦੀ ਰਿਪੋਰਟ ਆਈ ਸੀ, ਡਿਜੀਟਲ ਤਰੀਕੇ ਨਾਲ ਬਲੂਟੁੱਥ ਵਾਲੇ ਪੈਨ ਨਾਲ ਉਹ ਪੇਪਰ ਨੂੰ ਸਕੈਨ ਕਰਕੇ ਬਾਹਰ ਭੇਜ ਰਹੇ ਸੀ, ਬਾਹਰੋਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਆਨਸਰ ਸੀ ਉਹ ਮਿਲ ਰਹੇ ਸੀ। 10 ਮਿੰਟ ਪੇਪਰ ਸ਼ੁਰੂ ਹੋਣ ਤੋਂ ਬਾਅਦ ਆ ਹੁਣੇ ਫਾਰਮੇਸੀ ਦੇ ਪੇਪਰ ਦੀ ਇੱਕ ਸਾਡੇ ਕੋਲ ਰਿਪੋਰਟ ਆਈ ਸੀ, 10 ਮਿੰਟ ਪੇਪਰ ਸ਼ੁਰੂ ਹੋਣ ਤੋਂ ਬਾਅਦ ਜਿਹੜੇ ਚੀਟਿੰਗ ਕਰਦੇ ਸੀ ਅੰਦਰ ਜਿਹੜੇ ਸਟੂਡੈਂਟ ਉਹ ਵੀ ਫੜੇ, ਉਹਨਾਂ ਤੇ ਕਾਰਵਾਈ ਪੁਲਿਸ ਦੀ ਹੋਈ, ਤੇ ਜਿਹੜੇ ਬਾਹਰੋਂ ਉਹਨਾਂ ਨੂੰ ਪੇਪਰ ਕਰਾਉਂਦੇ ਸੀ ਜਿਹੜਾ ਕੋਈ ਗੈਂਗ ਸੀਗਾ ਚੀਟਿੰਗ ਵਾਲਾ, ਜਿਹੜੇ 3-3 ਲੱਖ 4-4 ਲੱਖ 5-5 ਲੱਖ ਰੁਪਈਆ ਲੈਂਦੇ ਸੀਗੇ ਇੱਕ ਪੇਪਰ ਦਾ, ਉਹਨਾਂ ਨੂੰ ਵੀ ਫੜਿਆ ਤੇ ਫੜ ਕੇ ਉਹਨਾਂ ਨੂੰ ਜੇਲ੍ਹ 'ਚ ਕੀਤਾ।
5: ਮੇਰੇ ਕਿਸੇ ਵਿਭਾਗ 'ਚ ਅੰਡਰ ਮਾਈ ਡਿਪਾਰਟਮੈਂਟ ਇਸ ਦੇ ਰਹਿਣੀ ਪੇਪਰ ਲੀਕ, ਤੁਸੀਂ ਆਪ ਦੱਸ ਦਿਓ। ਸਿਰਫ ਪੰਜਾਬ ਨੂੰ ਭੰਡਣਾ, ਕਿਉਂਕਿ ਉਹ ਵੀ ਚਲੋ ਮੇਰੇ ਫੈਲੋ ਕਲੀਗ ਹੈ ਪਰ ਉਹਦੇ ਵਿੱਚ ਵੀ ਸਾਫ਼ ਜੀ ਗੱਲ ਹੈ, ਦੇਰ ਇਜ਼ ਕਲੀਅਰ ਦੈਟ ਇਟ ਵਾਜ਼ ਅ ਚੀਟਿੰਗ। ਚੀਟਿੰਗ ਨੂੰ ਫੜਿਆ, ਤੁਸੀਂ ਦੱਸੋ ਤਾਂ ਜੀ ਕਿਹੜਾ ਪੇਪਰ ਲੀਕ ਹੈ।
0: 19 ਜੁਲਾਈ ਨੂੰ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਫਾਰਮੇਸੀ ਅਫਸਰਾਂ ਦੀ ਭਰਤੀ ਦੇ ਲਈ ਫਰੀਦਕੋਟ ਸਥਿਤ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਵੱਲੋਂ ਲਿਖਤੀ ਪ੍ਰੀਖਿਆ ਲਈ ਗਈ ਸੀ। ਪੁਲਿਸ ਮੁਤਾਬਕ ਇੱਕ ਗਰੋਹ ਕਥਿਤ ਤੌਰ ਉੱਤੇ ਹਾਈਟੈਕ ਜਾਸੂਸੀ ਉਪਕਰਨਾਂ ਨਾਲ ਫਾਰਮੇਸੀ ਅਫਸਰ ਪ੍ਰੀਖਿਆ ਵਿੱਚ ਉਮੀਦਵਾਰਾਂ ਨੂੰ ਨਕਲ ਕਰਵਾ ਰਿਹਾ ਸੀ। ਉਮੀਦਵਾਰਾਂ ਨੂੰ ਪ੍ਰੀਖਿਆ ਪਾਸ ਕਰਵਾਉਣ ਵਾਸਤੇ ਗਿਰੋਹ ਨੇ ਕਥਿਤ ਤੌਰ ਉੱਤੇ 3.5 ਲੱਖ ਤੋਂ 13 ਲੱਖ ਤੱਕ ਦੀ ਰਕਮ ਵਸੂਲੀ ਸੀ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਹੁਣ ਤੱਕ 7 ਮੁੱਖ ਸਾਜ਼ਿਸ਼ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਅਤੇ 28 ਉਮੀਦਵਾਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜੀਵ ਸੂਦ ਦੇ ਦੱਸਣ ਮੁਤਾਬਕ ਫਰੀਦਕੋਟ, ਕੋਟਕਪੁਰਾ ਅਤੇ ਫਿਰੋਜ਼ਪੁਰ ਦੇ 18 ਕੇਂਦਰਾਂ ਵਿੱਚ ਪ੍ਰੀਖਿਆ ਲਈ ਗਈ ਸੀ। ਇਸ ਵਿੱਚ ਲਗਭਗ 5,000 ਉਮੀਦਵਾਰ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਪ੍ਰੀਖਿਆ ਰੱਦ ਨਹੀਂ ਕੀਤੀ ਗਈ ਅਤੇ ਪੁਲਿਸ ਆਪਣੀ ਜਾਂਚ ਕਰ ਰਹੀ ਹੈ।
6: ਸੋ ਇਹ ਸੀਗੀ ਜੀ ਪੰਜਾਬ ਦੇ ਨਾਲ ਰਿਲੇਟਡ ਵੀ ਖਬਰ, ਕਿਉਂਕਿ ਨਕਲਾਂ ਦੀ ਗੱਲਬਾਤ ਚੱਲੀ ਏ ਜਾਂ ਪੇਪਰ ਲੀਕ ਦੀ ਗੱਲਬਾਤ ਚੱਲੀ ਏ ਤੇ ਇਹ ਚੀਜ਼ਾਂ ਜਿਹੜੀਆਂ ਨੇ ਬੜੀਆਂ ਮਾਇਨੇ ਰੱਖਦੀਆਂ ਨੇ। ਇਹ ਸਾਰਾ ਕੁਛ ਸਿਰਫ ਇਸੇ ਕਰਕੇ ਹੀ ਕੀਤਾ ਜਾਂਦਾ ਤਾਂ ਕਿ ਲੋਕੀ ਜਿਹੜੇ ਉਹਨਾਂ ਨੂੰ ਲੱਗੇ ਵੀ ਹੁਣ ਸਭ ਕੁਛ ਸਿਸਟਮ ਜਿਹੜਾ ਉਹ ਗੜਬੜਾ ਚੁੱਕਿਆ ਤੇ

0: ਸੁਣ ਰਹੇ ਸੀਗੇ ਵੀ ਖੇਡ ਮੇਲਾ ਏਡਰੀ ਦੇ ਵਿੱਚ ਅਗਲੇ ਸੰਡੇ ਨੂੰ ਹੋਣਾ। ਸੋ ਉੱਥੇ ਤੁਸੀਂ ਵੱਧ ਚੜ ਕੇ ਸਪੋਰਟ ਕਰ ਸਕਦੇ ਹੋ, ਪਹੁੰਚ ਸਕਦੇ ਹੋ ਤੇ ਇੰਜੋਏ ਵੀ ਕਰ ਸਕਦੇ ਹੋ ਪ੍ਰੋਗਰਾਮਾਂ ਨੂੰ। 4-5 ਵਜੇ ਦੇ ਲਾਗੇ 5 ਵਜੇ ਸ਼ੁਰੂ ਹੋਣਾ। ਸੋ ਖੇਡਾਂ ਦੇ ਵਿੱਚ ਤੁਸੀਂ ਆਪਣਾ ਨਾਂ ਰਜਿਸਟਰ ਕਰਾ ਕੇ ਤੇ ਉੱਥੇ ਸ਼ਾਮਿਲ ਹੋ ਸਕਦੇ ਹੋ। ਪਰ ਪੜ੍ਹਨ ਵਾਲੇ ਵਿਚਾਰੇ ਜਿਹੜੇ ਨੇ ਉਹ ਸਟਰਗਲ ਕਰ ਰਹੇ ਨੇ, ਇੱਥੇ ਲੋਕਲ ਵੀ ਤੁਸੀਂ ਦੇਖਿਆ ਵੀ ਕਾਫੀ ਬੱਚੇ ਜਿਹੜੇ ਆ ਉਹ ਸਟਰਗਲ ਕਰਦੇ ਪਏ ਆ। ਹੁਣ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਧਿਆਨ ਜਿਹੜਾ ਥੋੜ੍ਹਾ ਜਿਹਾ ਚੇਂਜ ਹੋ ਗਿਆ ਅਤੇ ਲੋਕ ਜਿਹੜੇ ਨੇ ਉਹ ਜਰਮਨੀ ਵਾਲੇ ਪਾਸੇ ਕਾਫੀ ਉਹਨਾਂ ਦਾ ਧਿਆਨ ਜਿਹੜਾ ਵੱਧ ਰਿਹਾ। ਥੋੜ੍ਹੀ ਜਿਹੀ ਖਬਰ ਜਿਹੜੀ ਹੈ ਜੀ, ਹੁਣ ਆਪਾਂ ਮੈਨੂੰ ਲੱਗਦਾ ਵੀ ਜਿਹੜੇ ਇੱਥੇ ਲੋਕਲ ਕਾਫੀ ਲੋਕਾਂ ਦੇ ਜਿਹੜੇ ਸਟੱਡੀ ਪਰਮਿਟ ਜਿਹੜੇ ਆ ਉਹ ਰੱਦ ਹੋ ਰਹੇ ਆ ਜਾਂ ਉਹਦੇ ਨਾਲ ਰਿਲੇਟਡ ਜਿਹੜੀਆਂ ਕੁਛ ਖਬਰਾਂ ਅਤੇ ਗੱਲਾਂ ਬਾਤਾਂ ਨੇ ਉਹ ਸੁਣ ਲੈਂਦੇ ਹਾਂ ਪਹਿਲਾਂ, ਕਿਉਂਕਿ ਇੰਡੀਆ ਤੋਂ ਆਪਾਂ ਮਯੂਸ ਹੋ ਕੇ ਆਉਂਦੇ ਹਾਂ, ਸਪੈਸ਼ਲੀ ਪੰਜਾਬ ਦੀ ਗੱਲਬਾਤ ਕਰ ਰਹੇ ਸੀ ਹੁਣੇ, ਅਤੇ ਵੀ ਇੱਥੇ ਆ ਕੇ ਕੁਛ ਨਾ ਕੁਛ ਚੰਗਾ ਮਿਲੇਗਾ ਜਾਂ ਪੰਜਾਬੀਆਂ ਨੂੰ ਸ਼ੁਰੂ ਤੋਂ ਹੀ ਇੱਕ ਸਾਡੇ ਜਿਹਨੂੰ ਕਹਿੰਦੇ ਨਾ ਇੱਕ ਸਿਸਟਮ ਦੇ ਵਿੱਚ ਹੈਗਾ ਅਤੇ ਕਿ ਵੀ ਵੱਧ ਤੋਂ ਵੱਧ ਆਪਾਂ ਆਪਣੇ ਆਪ ਨੂੰ ਠੀਕ ਰੱਖੀਏ, ਪੜ੍ਹਾਈ ਕਰੀਏ ਅਤੇ ਜਾਂ ਕੈਨੇਡਾ ਦੇ ਵਿੱਚ ਜਾ ਕੇ ਅਤੇ ਸੈਟਲ ਹੋਈਏ। ਸੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਹਦੇ ਨਾਲ ਰਿਲੇਟਡ ਇੱਕ ਦੋ ਖਬਰਾਂ ਜਿਹੜੀਆਂ ਨੇ ਉਹ ਸੁਣ ਲੈਂਦੇ ਹਾਂ, ਫਿਰ ਇਸ ਤੋਂ ਬਾਅਦ ਵਾਪਸ ਮਿਲ ਕੇ ਅਤੇ ਹੋਰ ਗੱਲਾਂ ਬਾਤਾਂ ਕਰਦੇ ਹਾਂ ਜੀ।
1: ਕੈਨੇਡਾ ਸਟੱਡੀ ਪਰਮਿਟ ਦੀਆਂ 49% ਅਰਜ਼ੀਆਂ ਹੋਈਆਂ ਰੱਦ, ਸਹੀ ਤਰੀਕੇ ਨਾਲ ਫਾਈਲ ਨਾ ਲਗਾਉਣ ਤੇ ਪੈ ਰਿਹਾ ਇਹ ਮਹਿੰਗਾ। ਕੈਨੇਡਾ ਚ 10 ਅਰਬ ਦਾ ਨਸ਼ਾ ਤੇ ਅਸਲਾ ਬਰਾਮਦ, ਭਾਰਤੀ ਮੂਲ ਦੇ 14 ਮੁਲਜ਼ਮਾਂ ਸਮੇਤ 21 ਜਣੇ ਗ੍ਰਿਫ਼ਤਾਰ। ਕੈਨੇਡਾ ਚ ਪੰਜਾਬੀ ਕੁੜੀ ਦਾ ਗਲਾ ਘੁੱਟ ਕੇ ਹੱਤਿਆ, ਪੁਲਿਸ ਨੇ ਲਿਵ ਇਨ ਪਾਰਟਨਰ ਨੂੰ ਕੀਤਾ ਗ੍ਰਿਫ਼ਤਾਰ। ਅੰਟਾਰੀਓ ਨੇ ਇਮੀਗ੍ਰੇਸ਼ਨ ਨਿਯਮਾਂ ਚ ਕੀਤਾ ਵੱਡਾ ਬਦਲਾਅ, 8 ਪੁਰਾਣੀਆਂ ਸਟ੍ਰੀਮਸ ਕੀਤੀਆਂ ਖਤਮ, ਨਵੀਂ ਸਟ੍ਰੀਮ ਹੋਈ ਲਾਂਚ। ਅਪਲਾਈ ਬੋਰਡ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਟਰੱਸਟ ਸੈਂਟਰ ਨੇ ਜੂਨ 2026 ਚ ਕੈਨੇਡੀਅਨ ਸਟੱਡੀ ਪਰਮਿਟ ਦੇ 2800 ਤੋਂ ਵੱਧ ਫੈਸਲਿਆਂ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਵਿਚੋਂ 1370 ਯਾਨੀ ਕਿ 49% ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਇਨ੍ਹਾਂ ਵਿਚੋਂ 47% ਮਾਮਲਿਆਂ ਚ ਵਿੱਤੀ ਦਸਤਾਵੇਜ਼ਾਂ ਦੀ ਘਾਟ ਨੂੰ ਮੁੱਖ ਕਾਰਨ ਦੱਸਿਆ ਗਿਆ। ਅਪਲਾਈ ਬੋਰਡ ਦੇ CEO ਮੇਤੀ ਬਸੀਰੀ ਅਨੁਸਾਰ ਇਹ ਇਕ ਅਜਿਹੀ ਗਲਤੀ ਸੀ ਜਿਸ ਤੋਂ ਬਚਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਵਿਦਿਆਰਥੀਆਂ ਕੋਲ ਪੈਸੇ ਤਾਂ ਹੁੰਦੇ ਨੇ ਪਰ ਉਹ ਵੀਜ਼ਾ ਅਧਿਕਾਰੀ ਸਾਹਮਣੇ ਇਸ ਨੂੰ ਸਹੀ ਢੰਗ ਨਾਲ ਸਾਬਤ ਕਰਨ ਚ ਨਾਕਾਮ ਰਹਿੰਦੇ ਨੇ। ਸਮੱਸਿਆ ਵਿਦਿਆਰਥੀਆਂ ਚ ਨਹੀਂ ਬਲਕਿ ਫਾਈਲ ਤਿਆਰ ਕਰਨ ਅਤੇ ਉਸ ਨੂੰ ਪੇਸ਼ ਕਰਨ ਦੇ ਤਰੀਕੇ ਚ ਹੈ। 10% ਮਾਮਲਿਆਂ ਚ ਫਾਈਲ ਚ ਪਰਿਵਾਰ ਸ਼ਾਮਲ ਹੋਣ ਕਰਕੇ ਜ਼ਿਆਦਾ ਸਖ਼ਤ ਸਮੀਖਿਆ ਕੀਤੀ ਗਈ। 10% ਮਾਮਲਿਆਂ ਚ PAL ਤੇ TAL ਪੱਤਰ ਐਕਸਪਾਇਰ ਹੋਣ ਕਰਕੇ ਅਰਜ਼ੀ ਸਿੱਧੀ ਰੱਦ ਹੋ ਗਈ। 2% ਮਾਮਲਿਆਂ ਚ ਵਿਦਿਆਰਥੀਆਂ ਨੇ ਪਿਛਲੀ ਅਰਜ਼ੀ ਰਿਫਿਊਜ਼ ਹੋਣ ਦੇ ਮਾਮਲਿਆਂ ਨੂੰ ਛੁਪਾਇਆ। ਵੀਜ਼ਾ ਅਧਿਕਾਰੀਆਂ ਨੇ ਇਸ ਨੂੰ ਗਲਤ ਬਿਆਨੀ ਮੰਨਿਆ, ਜਿਸ ਨਾਲ 5 ਸਾਲਾਂ ਦੀ ਪਾਬੰਦੀ ਲੱਗ ਸਕਦੀ ਹੈ। ਦੂਜੇ ਪਾਸੇ ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਹੀ ਡਿਗਰੀ ਪੂਰੀ ਕੀਤੀ ਹੋਈ ਸੀ ਜਾਂ ਜਿਨ੍ਹਾਂ ਕੋਲ ਸ਼ਰਤੀਆ ਆਫਰ ਲੈਟਰ ਸੀ, ਉਨ੍ਹਾਂ ਦੇ ਵੀਜ਼ਾ ਮਨਜ਼ੂਰ ਹੋਣ ਦੀ ਸੰਭਾਵਨਾ ਜ਼ਿਆਦਾ ਰਹੀ। ਹਾਲਾਂਕਿ ਜ਼ਿਆਦਾ ਐਡਵਾਂਸ ਟਿਊਸ਼ਨ ਫੀਸ ਭਰਨ ਨਾਲ ਵੀਜ਼ਾ ਮਿਲਣ ਚ ਕੋਈ ਖਾਸ ਮਦਦ ਨਹੀਂ ਮਿਲੀ। ਬਸੀਰੀ ਨੇ ਦੱਸਿਆ ਕਿ ਭਾਵੇਂ ਪਿਛਲੇ ਸਾਲ ਦੇ ਮੁਕਾਬਲੇ ਹਰ ਸੂਬੇ ਚ ਵੀਜ਼ਾ ਦਰ ਚ ਕੁਝ ਸੁਧਾਰ ਹੋਇਆ ਏ, ਪਰ ਇਹ ਹਰ ਜਗ੍ਹਾ ਇਕੋ ਜਿਹਾ ਨਹੀਂ। ਕੈਨੇਡਾ ਹੁਣ ਗਿਣਤੀ ਦੀ ਬਜਾਏ ਗੁਣਵੱਤਾ ਤੇ ਧਿਆਨ ਦੇ ਰਿਹਾ ਏ। ਅਪਲਾਈ ਬੋਰਡ ਜਲਦ ਹੀ UK ਅਤੇ USA ਲਈ ਵੀ ਅਜਿਹਾ ਟਰੱਸਟ ਸੈਂਟਰ ਸ਼ੁਰੂ ਕਰਨ ਜਾ ਰਿਹਾ ਏ। ਕੈਨੇਡਾ ਅਤੇ ਅਮਰੀਕਾ ਦੀਆਂ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਦੇ ਸਾਂਝੇ ਪ੍ਰੋਜੈਕਟ ਬੇ ਤਹਿਤ ਅਮਰੀਕਾ ਤੋਂ ਟਰੱਕਾਂ ਰਾਹੀਂ ਲਿਆਂਦਾ ਗਿਆ 17 ਕੁਇੰਟਲ ਨਸ਼ਾ ਅਤੇ ਵੱਡੀ ਮਾਤਰਾ ਚ ਅਸਲਾ ਬਰਾਮਦ ਕੀਤਾ ਗਿਆ ਏ। ਇਸ ਮਾਮਲੇ ਚ 21 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਨੇ, ਜਿਨ੍ਹਾਂ ਚੋਂ 14 ਭਾਰਤੀ ਮੂਲ ਦੇ ਨੇ ਜੋ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਰਹਿਣ ਵਾਲੇ ਨੇ। ਜਾਣਕਾਰੀ ਮੁਤਾਬਕ 1 ਸਾਲ ਤੋਂ ਚੱਲ ਰਹੇ ਇਸ ਆਪਰੇਸ਼ਨ ਤਹਿਤ ਅਮਰੀਕਾ ਤੋਂ ਕੈਨੇਡਾ ਆਉਂਦੇ ਕੁਝ ਟਰੱਕ ਚਾਲਕਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਰਹੀ ਸੀ। ਵਿੰਡਸਰ ਪੁਲਿਸ ਵੱਲੋਂ ਇਸ ਦੌਰਾਨ ਪੀਲ ਪੁਲਿਸ ਸਮੇਤ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਅਮਰੀਕਨ ਕਸਟਮ ਵਿਭਾਗ ਦਾ ਸਹਿਯੋਗ ਹਾਸਲ ਕੀਤਾ ਗਿਆ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਪੁਲਿਸ ਨੇ ਵੱਖ ਵੱਖ ਤਲਾਸ਼ੀ ਵਾਰੰਟ ਲੈ ਕੇ ਛਾਪੇਮਾਰੀ ਕੀਤੀ। ਇਸ ਦੌਰਾਨ ਦੋਸ਼ੀਆਂ ਦੇ ਠਿਕਾਣਿਆਂ ਤੋਂ ਕੁੱਲ 17 ਕੁਇੰਟਲ ਨਸ਼ਾ ਬਰਾਮਦ ਹੋਇਆ, ਜਿਸ ਦੀ ਕੀਮਤ $13.90 ਕਰੋੜ ਮੰਨੀ ਗਈ। ਇਸ ਦੇ ਨਾਲ ਹੀ ਤਲਾਸ਼ੀ ਦੌਰਾਨ ਉਥੋਂ ਵੱਡੀ ਮਾਤਰਾ ਚ ਬੰਦੂਕਾਂ, ਰਿਵਾਲਵਰ, ਪਿਸਤੌਲਾਂ ਤੇ ਗੋਲੀ ਸਿੱਕਾ ਫੜਿਆ ਗਿਆ। ਗ੍ਰਿਫ਼ਤਾਰ ਕੀਤੇ ਗਏ 21 ਮੁਲਜ਼ਮਾਂ ਚੋਂ 2 ਦੀ ਪਛਾਣ ਗੁਪਤ ਰੱਖੀ ਗਈ ਹੈ। ਇਸ ਵਿਚ ਸ਼ਾਮਲ ਭਾਰਤੀ ਮੂਲ ਦੇ ਮੁਲਜ਼ਮਾਂ ਦੀ ਪਛਾਣ ਗਗਨਦੀਪ ਸਿੰਘ ਠੰਡਲ, ਸਿਮਰਜੀਤ ਸਿੰਘ, ਗੁਰਦੀਪ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਸੋਹੀ, ਤਮਿੰਦਰ ਸਿੰਘ, ਤਜਿੰਦਰਪਾਲ ਸਿੰਘ, ਮਹਿਕਪ੍ਰੀਤ ਸਿੰਘ, ਤਲਵਿੰਦਰ ਸਿੰਘ ਅਤੇ ਕਰਨਦੀਪ ਸਿੰਘ ਵਜੋਂ ਕੀਤੀ ਗਈ ਹੈ। ਇਹ ਸਾਰੇ ਬ੍ਰੈਂਪਟਨ ਦੇ ਵਾਸੀ ਨੇ। ਇਸ ਤੋਂ ਇਲਾਵਾ ਬਾਕੀ ਮੁਲਜ਼ਮਾਂ ਦੀ ਪਛਾਣ ਕੰਵਰਪਾਲ ਕੁਲਾਰ ਵਜੋਂ ਤੇ ਹਰਿੰਦਰ ਸਿੰਘ ਵਾਸੀ ਕਿਚਨਰ, ਹਰਨਿੰਦਰਪਾਲ ਗਰੇਵਾਲ ਵਾਸੀ ਬੇਰੀ, ਅਵਤਾਰ ਸਹੋਤਾ ਵਾਸੀ ਸ਼ੈਲਬਰਨ ਅਤੇ ਮੁਹੰਮਦ ਬਿਨ ਹਸਨ ਵਾਸੀ ਟੋਰਾਂਟੋ ਵਜੋਂ ਹੋਈ ਹੈ। ਗ੍ਰਿਫ਼ਤਾਰ ਮੁਲਜ਼ਮ ਵੱਖ ਵੱਖ ਸ਼ਹਿਰਾਂ ਨਾਲ ਸਬੰਧਤ ਹੋਣ ਕਰਕੇ ਉਨ੍ਹਾਂ ਨੂੰ ਆਉਂਦੇ ਦਿਨਾਂ 'ਚ ਉਨ੍ਹਾਂ ਦੇ ਸ਼ਹਿਰਾਂ ਦੀਆਂ ਅਦਾਲਤਾਂ 'ਚ ਵੱਖ ਵੱਖ ਤਰੀਕਾਂ ਤੇ ਪੇਸ਼ ਕੀਤਾ ਜਾਵੇਗਾ। ਕੈਨੇਡਾ ਦੇ ਐਡਮਿੰਟਨ ਸ਼ਹਿਰ 'ਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ 23 ਸਾਲਾ ਪੰਜਾਬੀ ਮੁਟਿਆਰ ਦਮਨਪ੍ਰੀਤ ਕੌਰ ਦਾ

ਉਸਦੇ ਹੀ ਲਿਵਨ ਪਾਰਟਨਰ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕਾ ਲੁਧਿਆਣਾ ਦੇ ਸਮਰਾਲਾ ਦੀ ਰਹਿਣ ਵਾਲੀ ਸੀ ਤੇ 5 ਸਾਲ ਪਹਿਲਾਂ ਪਰਿਵਾਰ ਨੇ ਕਰਜ਼ਾ ਲੈ ਕੇ ਉਸ ਨੂੰ ਸਟੱਡੀ ਵੀਜ਼ੇ ਤੇ ਕੈਨੇਡਾ ਭੇਜਿਆ ਸੀ। ਐਡਮਿੰਟਨ ਪੁਲਿਸ ਅਨੁਸਾਰ 9 ਜੁਲਾਈ ਦੀ ਸ਼ਾਮ ਨੂੰ ਸਿਲਵਰ ਬੇਰੀ ਇਲਾਕੇ ਦੇ ਇੱਕ ਘਰ ਤੋਂ ਐਮਰਜੈਂਸੀ ਕਾਲ ਮਿਲਣ ਤੋਂ ਬਾਅਦ ਪੁਲਿਸ ਅਤੇ ਪੈਰਾਮੈਡਿਕਸ ਟੀਮ ਮੌਕੇ ਤੇ ਪਹੁੰਚੀ ਜਿੱਥੇ ਦਮਨਪ੍ਰੀਤ ਬੇਹੋਸ਼ੀ ਦੀ ਹਾਲਤ ਚ ਮਿਲੀ। ਉਸ ਨੂੰ ਤੁਰੰਤ ਸਥਾਨਕ ਹਸਪਤਾਲ ਚ ਐਡਮਿਟ ਕਰਵਾਇਆ ਗਿਆ ਜਿੱਥੇ 12 ਜੁਲਾਈ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹੋਮਿਸਾਈਡ ਯੂਨਿਟ ਨੇ ਕਾਰਵਾਈ ਕਰਦਿਆਂ 22 ਜੁਲਾਈ ਨੂੰ ਦੋਸ਼ੀ ਲਿਵਨ ਪਾਰਟਨਰ ਰਿਤੇਸ਼ ਕੁਮਾਰ ਜੋ ਕਿ ਦਿੱਲੀ ਦਾ ਰਹਿਣ ਵਾਲਾ ਏ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਸ ਵਿਰੁੱਧ ਸੈਕਿੰਡ ਡਿਗਰੀ ਮਰਡਰ ਦਾ ਕੇਸ ਦਰਜ ਕੀਤਾ ਏ। ਪੁਲਿਸ ਅਧਿਕਾਰੀਆਂ ਨੇ ਇਸ ਨੂੰ ਡੋਮੈਸਟਿਕ ਵਾਇਲੈਂਸ ਤੇ ਪਾਰਟਨਰ ਹੱਤਿਆ ਦਾ ਮਾਮਲਾ ਦੱਸਿਆ ਤੇ ਕਿਹਾ ਕਿ ਇਸ ਕੇਸ ਚ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਹੈ। ਕੈਨੇਡਾ ਦੇ ਸੂਬੇ ਅੰਟਾਰੀਓ ਨੇ ਆਪਣੇ ਅੰਟਾਰੀਓ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ ਕੀਤਾ ਏ। ਸੂਬੇ ਨੇ 8 ਪੁਰਾਣੀਆਂ ਐਮਪਲੋਇਰ ਡਰਿਵਨ ਸਟਰੀਮਸ ਨੂੰ ਖਤਮ ਕਰਕੇ ਇੱਕ ਸਿੰਗਲ ਪ੍ਰਣਾਲੀ ਅੰਟਾਰੀਓ ਵਰਕਫੋਰਸ ਪ੍ਰਾਇਓਰਟੀ ਸਟਰੀਮ ਲਾਂਚ ਕੀਤੀ ਹੈ। ਪੁਰਾਣਾ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਬੰਦ ਕਰ ਦਿੱਤਾ ਗਿਆ ਹੈ ਤੇ ਪੁਰਾਣੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਜੁਲਾਈ ਤੋਂ ਸਤੰਬਰ ਦੇ ਵਿਚਕਾਰ ਨਵਾਂ ਸਿਸਟਮ ਖੁੱਲਣ ਤੇ ਉਮੀਦਵਾਰਾਂ ਨੂੰ ਨਵੇਂ ਸਿਰੇ ਤੋਂ ਅਪਲਾਈ ਕਰਨਾ ਪਵੇਗਾ। ਇਸ ਨਵੇਂ ਬਦਲਾਅ ਦਾ ਸਿੱਧਾ ਅਸਰ ਅੰਟਾਰੀਓ ਦੇ ਟੋਰਾਂਟੋ, ਓਟਵਾ, ਬ੍ਰੈਂਪਟਨ ਅਤੇ ਮਿਸੀਸਾਗਾ ਚ ਪੱਕੀ ਰਹਿਸ਼ ਦਾ ਸੁਪਨਾ ਵੇਖ ਰਹੇ ਹਜ਼ਾਰਾਂ ਭਾਰਤੀਆਂ ਤੇ ਪਵੇਗਾ। ਨਵੇਂ ਪ੍ਰੋਗਰਾਮ ਦੇ ਵਿੱਚ ਨੈਸ਼ਨਲ ਆਕੂਪੇਸ਼ਨਲ ਕਲਾਸੀਫਿਕੇਸ਼ਨ ਦੀਆਂ ਸਾਰੀਆਂ ਟੀਅਰ 0 ਤੋਂ 5 ਕੈਟੇਗਰੀਜ਼ ਨੂੰ ਸ਼ਾਮਲ ਕੀਤਾ ਗਿਆ ਏ। ਇਸ ਦਾ ਮਤਲਬ ਹੈ ਕਿ ਹਾਈ ਸਕਿਲਡ ਤੋਂ ਲੈ ਕੇ ਹੋਰ ਖੇਤਰਾਂ ਚ ਕੰਮ ਕਰਨ ਵਾਲੇ ਭਾਰਤੀ ਵਰਕਰ ਵੀ ਹੁਣ PR ਲਈ ਯੋਗ ਹੋਣਗੇ। ਇਸ ਨੂੰ 3 ਹਿੱਸਿਆਂ ਚ ਵੰਡਿਆ ਗਿਆ ਏ। ਨਵੇਂ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਚ ਅੰਟਾਰੀਓ ਦੇ ਕੰਮ ਦੇ ਤਜਰਬੇ ਤੇ ਕੈਨੇਡੀਅਨ ਇਨਕਮ ਟੈਕਸ ਹਿਸਟਰੀ ਦੇ ਵਾਧੂ ਪੁਆਇੰਟ ਮਿਲਣਗੇ ਜਿਸ ਨਾਲ ਇੱਥੇ ਕੰਮ ਕਰਨ ਅਤੇ ਟੈਕਸ ਭਰਨ ਵਾਲੇ ਭਾਰਤੀਆਂ ਨੂੰ PR ਮਿਲਣ ਦੇ ਚਾਂਸ ਵੱਧ ਜਾਣਗੇ। ਇਸ ਤੋਂ ਇਲਾਵਾ ਖੇਤਰੀ ਇਲਾਕਿਆਂ ਚ ਜੌਬ ਆਫਰ, ਹੈਲਥ ਕੇਅਰ, ਟ੍ਰੇਡਸ ਅਤੇ ਟਰਾਂਸਪੋਰਟ ਸੈਕਟਰ ਚ ਕੰਮ ਕਰਨ ਵਾਲਿਆਂ ਨੂੰ ਪਹਿਲ ਅਤੇ ਵਾਧੂ ਸਕੋਰ ਮਿਲੇਗਾ। PR ਲਈ CRS ਪੁਆਇੰਟ ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇਗੀ। ਇਸ ਨਵੇਂ ਢਾਂਚੇ ਚ ਸਟੱਡੀ ਪਰਮਿਟ ਧਾਰਕਾਂ ਦੀ ਤੁਲਨਾ ਚ ਵਰਕ ਪਰਮਿਟ ਧਾਰਕਾਂ ਨੂੰ ਜ਼ਿਆਦਾ ਅੰਕ ਮਿਲਣਗੇ। ਇਸ ਲਈ ਯੋਗ ਉਮੀਦਵਾਰਾਂ ਨੂੰ ਸਿਸਟਮ ਦੁਬਾਰਾ ਖੁੱਲਣ ਤੇ ਤੁਰੰਤ ਆਪਣਾ ਨਵਾਂ ਐਕਸਪ੍ਰੈਸ਼ਨ ਆਫ ਇੰਟਰਸਟ ਅਤੇ ਜੌਬ ਆਫਰ ਸਬਮਿਟ ਕਰਨਾ ਹੋਵੇਗਾ। ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ ਨੇ ਐਕਸਪ੍ਰੈਸ ਐਂਟਰੀ ਸਿਸਟਮ ਤਹਿਤ ਨਵਾਂ ਡਰਾਅ ਕੱਢਿਆ ਏ। ਇਹ ਡਰਾਅ ਫ੍ਰੈਂਚ ਭਾਸ਼ਾ ਚ ਮਾਹਿਰ ਉਮੀਦਵਾਰਾਂ ਲਈ ਖਾਸ ਤੌਰ ਤੇ ਆਯੋਜਿਤ ਕੀਤਾ ਗਿਆ ਸੀ ਜਿਸ ਵਿਚ 5,000 ਉਮੀਦਵਾਰਾਂ ਨੂੰ ਪੱਕੀ ਰਹਿਸ਼ ਲਈ ਅਪਲਾਈ ਕਰਨ ਦੇ ਸੱਦਾ ਪੱਤਰ ਜਾਰੀ ਕੀਤੇ ਗਏ ਨੇ। ਇਸ ਡਰਾਅ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਕਿ ਇਸ ਵਿਚ ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ ਦਾ ਕੱਟ ਆਫ ਸਕੋਰ ਘੱਟ ਕੇ 399 ਤੇ ਆ ਗਿਆ। ਮਾਰਚ 2026 ਤੋਂ ਬਾਅਦ ਫ੍ਰੈਂਚ ਭਾਸ਼ਾ ਸ਼੍ਰੇਣੀ ਲਈ ਇਹ ਹੁਣ ਤੱਕ ਦਾ ਸਭ ਤੋਂ ਘੱਟ ਕੱਟ ਆਫ ਸਕੋਰ ਹੈ। ਇਸ ਡਰਾਅ ਚ ਸ਼ਾਮਲ ਹੋਣ ਲਈ ਉਮੀਦਵਾਰਾਂ ਕੋਲ ਘੱਟੋ ਘੱਟ 399 ਅੰਕ ਹੋਣੇ ਜ਼ਰੂਰੀ ਸਨ ਅਤੇ ਉਨ੍ਹਾਂ ਦਾ ਐਕਸਪ੍ਰੈਸ ਐਂਟਰੀ ਪ੍ਰੋਫਾਈਲ 19 ਨਵੰਬਰ 2025 ਤੋਂ ਪਹਿਲਾਂ ਬਣਿਆ ਹੋਣਾ ਚਾਹੀਦਾ ਸੀ। ਸਾਲ 2026 ਚ IRCC ਹੁਣ ਤੱਕ ਕੁੱਲ 41 ਐਕਸਪ੍ਰੈਸ ਐਂਟਰੀ ਡਰਾਅ ਕੱਢ ਚੁੱਕਾ ਏ। ਇਸ ਸਾਲ ਦੌਰਾਨ ਕੈਨੇਡਾ ਚ ਕੰਮ ਦਾ ਤਜਰਬਾ ਰੱਖਣ ਵਾਲੇ ਸੂਬਾਈ ਨਾਮਜ਼ਦਗੀ ਅਤੇ ਫ੍ਰੈਂਚ ਭਾਸ਼ਾ ਜਾਣਨ ਵਾਲੇ ਉਮੀਦਵਾਰ ਇਮੀਗ੍ਰੇਸ਼ਨ ਵਿਭਾਗ ਦੀ ਮੁੱਖ ਪਸੰਦ ਰਹੇ ਨੇ। ਸਾਲ 2026 ਚ ਹੁਣ ਤੱਕ ਫ੍ਰੈਂਚ ਭਾਸ਼ਾ ਦੀਆਂ ਅਰਜ਼ੀਆਂ ਲਈ 8 ਵੱਖ ਵੱਖ ਡਰਾਅ ਕੱਢੇ ਜਾ ਚੁੱਕੇ ਨੇ ਜਿਨ੍ਹਾਂ ਰਾਹੀਂ 40,500 ਤੋਂ ਵੱਧ ਉਮੀਦਵਾਰਾਂ ਨੂੰ ਸੱਦਾ ਪੱਤਰ ਦਿੱਤੇ ਗਏ ਨੇ। 2026 ਚ ਸਾਰੀਆਂ ਸ਼੍ਰੇਣੀਆਂ ਨੂੰ ਮਿਲਾ ਕੇ ਹੁਣ ਤੱਕ 1,04,612 ਤੋਂ ਵੱਧ ਸੱਦਾ ਪੱਤਰ ਜਾਰੀ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਵਿਚੋਂ ਸਭ ਤੋਂ ਵੱਧ 45,250 ਸੱਦਾ ਪੱਤਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਨੂੰ ਮਿਲੇ ਨੇ। ਜਿਹੜੇ ਬਿਨੇਕਾਰ ਕੈਨੇਡਾ ਚ ਪੱਕੇ ਹੋਣ ਦੇ ਇੱਛੁਕ ਨੇ ਉਨ੍ਹਾਂ ਲਈ ਫ੍ਰੈਂਚ ਭਾਸ਼ਾ ਸਿੱਖਣਾ ਇੱਕ ਬਹੁਤ ਹੀ ਕਾਰਗਰ ਅਤੇ ਆਸਾਨ ਰਸਤਾ ਸਾਬਤ ਹੋ ਰਿਹਾ ਏ ਕਿਉਂਕਿ ਆਮ ਡਰਾਜ਼ ਦੇ ਮੁਕਾਬਲੇ ਇਸ ਸ਼੍ਰੇਣੀ ਚ ਕੱਟ ਆਫ ਸਕੋਰ ਕਾਫੀ ਘੱਟ ਰਹਿੰਦਾ ਏ। 21 ਜੁਲਾਈ ਤੋਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਹੁਣ ਹਰ ਮਹੀਨੇ ਇਹ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਕਿ ਪੱਕੀ ਰਹਿਸ਼ ਦੀਆਂ ਕਿੰਨੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਚੱਲ ਰਹੀ ਹੈ ਤੇ ਕਿੰਨੀਆਂ ਨੂੰ ਭਵਿੱਖ ਲਈ ਵੇਟ ਲਿਸਟ ਕੀਤਾ ਗਿਆ ਹੈ। 2026 ਤੋਂ 2028 ਦੇ ਇਮੀਗ੍ਰੇਸ਼ਨ ਲੈਵਲਸ ਪਲਾਨ ਤਹਿਤ ਸੀਮਤ ਸੀਟਾਂ ਹੋਣ ਕਰਕੇ ਇਹ ਕਦਮ ਚੁੱਕਿਆ ਗਿਆ ਏ। ਇਹ ਪਹਿਲੀ ਵਾਰ ਹੈ ਜਦੋਂ ਫੈਡਰਲ ਸਰਕਾਰ ਅਜਿਹਾ ਅੰਕੜਾ ਜਨਤਕ ਕਰ ਰਹੀ ਹੈ। ਇਹ ਅੰਕੜੇ 3 ਮੁੱਖ ਸ਼੍ਰੇਣੀਆਂ, ਆਰਥਿਕ, ਪਰਿਵਾਰਕ ਤੇ ਸੁਰੱਖਿਆ ਲਈ ਦਿੱਤੇ ਜਾਣਗੇ। IRCC ਅਨੁਸਾਰ ਜੇਕਰ ਇਮੀਗ੍ਰੇਸ਼ਨ ਪਲਾਨ ਦੇ ਟੀਚੇ 'ਚ ਜਗ੍ਹਾ ਬਚੀ ਹੋਵੇ ਤਾਂ ਹੀ ਅਰਜ਼ੀ ਦੀ ਪ੍ਰੋਸੈਸਿੰਗ ਹੋਵੇਗੀ, ਨਹੀਂ ਤਾਂ ਉਸ ਨੂੰ ਜਗ੍ਹਾ ਖਾਲੀ ਹੋਣ ਤੱਕ ਵੇਟ ਲਿਸਟ 'ਚ ਰੱਖਿਆ ਜਾਵੇਗਾ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਸ ਨਾਲ ਪ੍ਰੋਸੈਸਿੰਗ ਦੇ ਸਮੇਂ 'ਚ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਵਿਭਾਗ ਹੁਣ ਸਰਵਿਸ ਸਟੈਂਡਰਡ ਦੇ ਆਧਾਰ 'ਤੇ ਸਮੁੱਚੀ ਪ੍ਰੋਸੈਸਿੰਗ ਦਾ ਡਾਟਾ ਜਾਰੀ ਨਹੀਂ ਕਰੇਗਾ। ਇਸ ਸਮੇਂ ਕੁੱਲ 7,05,315 PR ਅਰਜ਼ੀਆਂ ਫੈਸਲੇ ਦੇ ਇੰਤਜ਼ਾਰ 'ਚ ਨੇ। ਇਕਨੋਮਿਕ ਸ਼੍ਰੇਣੀ ਦੀਆਂ ਕੁੱਲ 2,38,335 ਅਰਜ਼ੀਆਂ 'ਚੋਂ 75% ਪ੍ਰੋਸੈਸਿੰਗ ਹੇਠ ਨੇ ਅਤੇ 25% ਵੇਟ ਲਿਸਟ 'ਚ ਨੇ। ਫੈਮਿਲੀ ਸ਼੍ਰੇਣੀ ਦੀਆਂ ਕੁੱਲ 1,59,765 ਅਰਜ਼ੀਆਂ 'ਚੋਂ 60

0: ਨੇ ਪਛਾਣ ਕੇ ਨਾ ਕਰ ਦਿੱਤੀ ਭੁੱਖੇ ਪੇਟ ਆਪਣੇ ਟਿਕਾਣੇ ਵੱਲ ਆਉਂਦਿਆਂ ਕਿਸੇ ਅਣਜਾਣ ਪੰਜਾਬੀ ਨਾਲ ਉਸ ਦਾ ਟਾਕਰਾ ਹੋ ਗਿਆ ਤੇ ਉਸਨੇ ਫੋਨ ਤੇ ਆਪਣੇ ਬੌਸ ਨਾਲ ਗੱਲ ਕਰਵਾ ਕੇ ਉਸ ਨੂੰ ਫਰੌਤੀਆਂ ਮੰਗਣ ਵਾਲੇ ਕੰਮ 'ਚ ਨਾਲ ਰਲਾ ਲਿਆ ਉਸਨੇ ਭੁੱਖ ਨਾਲ ਮਰਨ ਦੀ ਥਾਂ ਇੱਕ ਵਾਰਦਾਤ ਦਾ $1200 ਦਾ ਸੌਦਾ ਕਰਕੇ ਰਿਵਾਲਵਰ ਫੜ ਲਿਆ ਹੋਰ ਕਈ ਨੌਜਵਾਨਾਂ ਦੀ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ ਕੁਝ ਹੋਰ ਥਾਵਾਂ ਤੋਂ ਮਿਲੀਆਂ ਜਾਣਕਾਰੀਆਂ ਵੀ ਇਸ ਨੌਜਵਾਨ ਦੇ ਹਾਲਾਤ ਨਾਲ ਕਾਫੀ ਮੇਲ ਖਾਂਦੀਆਂ ਨੇ ਇਸਾਂ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਕੈਨੇਡਾ ਸਟੱਡੀ ਪਰਮਿਟ ਦੀਆਂ 49% ਅਰਜ਼ੀਆਂ ਹੋਈਆਂ ਰੱਦ ਸਹੀ ਤਰੀਕੇ ਨਾਲ ਫਾਈਲ ਨਾ ਲਗਾਉਣ ਤੇ ਪੈ ਰਿਹਾ ਏ ਮਹਿੰਗਾ ਕੈਨੇਡਾ 'ਚ 10 ਅਰਬ ਦਾ ਨਸ਼ਾ ਤੇ ਅਸਲਾ ਬਰਾਮਦ ਭਾਰਤੀ ਮੂਲ ਦੇ 14 ਮੁਲਜ਼ਮਾਂ ਸਮੇਤ 21 ਜਣੇ ਗ੍ਰਿਫਤਾਰ ਕੈਨੇਡਾ 'ਚ ਪੰਜਾਬੀ ਕੁੜੀ ਦਾ ਗਲਾ ਘੁੱਟ ਕੇ ਹੱਤਿਆ ਪੁਲਿਸ ਨੇ ਲਿਵ ਇਨ ਪਾਰਟਨਰ ਨੂੰ ਕੀਤਾ ਗ੍ਰਿਫਤਾਰ ਅੰਟਾਰੀਓ ਨੇ ਇਮੀਗ੍ਰੇਸ਼ਨ ਨਿਯਮਾਂ 'ਚ ਕੀਤਾ ਵੱਡਾ ਬਦਲਾਅ 8 ਪੁਰਾਣੀਆਂ ਸਟ੍ਰੀਮਸ ਕੀਤੀਆਂ ਖਤਮ ਨਵੀਂ ਸਟ੍ਰੀਮ ਹੋਈ ਲਾਂਚ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ
1: ਸੋ ਇਹ ਸੀਗੀਆਂ ਜੀ ਕੁਛ ਖਬਰਾਂ ਤੁਸੀਂ ਸੁਣੀਆਂ ਜਿਹੜੀਆਂ ਟੀਵੀ ਪੰਜਾਬ ਦੇ ਜਸਵੀਰ ਹੋਣਾ ਵੱਲੋਂ ਕਾਫੀ ਵਧੀਆ ਖਬਰਾਂ ਜਿਹੜੀਆਂ ਨੇ ਇਹ ਲੈ ਕੇ ਆਉਂਦੇ ਆ ਸੋ ਪੰਜਾਬ ਦੇ ਨਾਲ ਰਿਲੇਟਡ ਜਿਹੜੀਆਂ ਤੁਹਾਡੇ ਤੱਕ ਆਪਾਂ ਪੇਸ਼ ਕਰਦੇ ਰਹਿੰਦੇ ਵਿੱਚ ਵਿੱਚ ਗੱਲਾਂ ਬਾਤਾਂ ਕਰਕੇ ਸੋ ਅੱਜ ਦੇ ਪ੍ਰੋਗਰਾਮ 'ਚ ਕੁਛ ਗੱਲਾਂ ਬਾਤਾਂ ਨੂੰ ਅੱਗੇ ਵਧਾਈਏ ਅਤੇ ਆਪਣੀ ਗੱਲਬਾਤ ਨੂੰ ਅੱਗੇ ਲੈ ਕੇ ਜਾਣ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਇੱਕ ਪੁਰਾਣੇ ਜ਼ਮਾਨੇ ਦਾ ਜਿਹਨੂੰ ਕਹਿੰਦੇ ਨਾ ਪੁਰਾਣੇ ਸਮੇਂ ਦਾ ਇੱਕ ਗਾਣਾ ਜਿਹੜਾ ਕਿ ਤੁਸੀਂ ਪਸੰਦ ਕਰੋਗੇ ਪਹਿਲਾਂ ਇਹ ਸੁਣਦੇ ਹਾਂ ਅਤੇ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7

0: ਜਿਹੜਾ ਜਿਹੜਾ ਬੱਚਿਆਂ ਨੇ ਐਡੀ ਵੱਡੀ ਐਡਾ ਵੱਡਾ ਸੰਘਰਸ਼ ਕੀਤਾ, ਆਪਦੇ ਡਾਂਗਾਂ ਵੀ ਖਾਧੀਆਂ, ਇੱਥੋਂ ਤੱਕ ਕਿ ਵੀ ਇੰਨਾ ਇੰਨਾ ਕਦੇ ਵੀ ਜ਼ੁਲਮ ਕਿਸੇ ਸਰਕਾਰ ਨੇ ਨਹੀਂ ਕੀਤਾ, ਇਹਨਾਂ ਤਾਂ ਔਰੰਗਜ਼ੇਬ ਨੂੰ ਵੀ ਪਿੱਛੇ ਛੱਡਤਾ, ਜਿਹਦੇ ਨਤੀਜੇ ਵਜੋਂ ਡਟੇ ਰਹੇ, ਜਿਹਦੇ 'ਚ ਕਈ ਪਾਰਟੀਆਂ ਨੇ ਹੋਰਨਾਂ ਵੀ ਉਹਨਾਂ ਦੀ ਹਮਾਇਤ ਕੀਤੀ, ਜਾ ਕੇ ਉੱਥੇ ਸਟੇਜਾਂ 'ਤੇ ਬੋਲੇ, ਵੀ ਸਰਕਾਰ 'ਤੇ ਦਬਾਅ ਪਾਇਆ, ਅਤੇ ਅਖੀਰ ਨੂੰ ਮੋਦੀ ਸਰਕਾਰ ਉਹਨਾਂ ਦੇ ਅੱਗੇ ਪੈਰੀ ਪੈ ਗਈ ਅਤੇ ਉਹਨਾਂ ਨੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਦਵਾ ਦਿੱਤਾ। ਪਰ ਐਜੂਕੇਸ਼ਨ ਮਿਨਿਸਟਰ ਧਰਮਿੰਦਰ ਪ੍ਰਧਾਨ ਨੇ ਕੀ ਲਿਖਿਆ ਆਪਦੇ, ਮੈਂ ਪੜ੍ਹੀ ਉਹਦੀ ਖ਼ਬਰ, ਉਹ ਲਿਖਦਾ ਵੀ ਮੇਰਾ ਕੋਈ ਕਸੂਰ ਨਹੀਂ ਗਾ, ਜੇ ਤੇਰਾ ਕਸੂਰ ਨਹੀਂ ਤਾਂ ਹੋਰ ਕਸੂਰ ਕਿਹਦਾ, ਐਜੂਕੇਸ਼ਨ ਮੰਤਰੀ ਤੂੰ ਹੈ, ਹੋਰ ਤਾਂ ਕੋਈ ਨਹੀਂ ਗਾ, ਇਹ ਸਾਰਾ ਤੇਰੇ ਵੱਸ ਹੀ ਸੀਗਾ। ਕਹਿੰਦਾ ਮੈਂ ਤਾਂ ਸਾਫ਼ ਸੁਥਰਾ, ਮੈਂ ਤਾਂ ਇਸ ਤਰ੍ਹਾਂ ਕਰਕੇ, ਅਤੇ ਅਖੀਰ ਨੂੰ ਕਹਿੰਦਾ ਮੈਂ ਸੋਚਦਾ ਵੀ ਇਹ ਇੱਥੇ ਜ਼ਿਆਦਾ ਰੌਲਾ ਪਊਗਾ, ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਹੋ ਰਿਹਾ, ਅਤੇ ਇਸੇ ਸੰਦਰਭ ਵਿੱਚ ਮੈਂ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਭੇਜ ਦਾਂ ਜੀ।
1: ਜੀ, ਉਹਨਾਂ ਨੇ ਅਸਤੀਫਾ ਦੇ ਦਿੱਤਾ ਅਤੇ ਉਹਦੇ ਨਾਲ ਹੀ ਜਿਹੜਾ ਹੈ ਜਿਹੜੀ ਕਾਂਗਰਸ ਪਾਰਟੀ ਹੈ, ਜਿਹੜੇ ਯੂਥ ਸੀਗੇ ਜੈਨ ਜੀ, ਇਹ ਥੋੜ੍ਹੇ ਸ਼ਾਂਤ ਹੋ ਗਏ ਪਹਿਲੇ ਦੇ ਮੁਕਾਬਲੇ। ਅੱਗੇ ਨਾਲ ਪਤਾ ਨਹੀਂ ਆਉਣ ਵਾਲੇ ਟਾਈਮ 'ਚ ਹੋਰ ਕੀ ਕੁਛ ਪਲਾਨ ਕਰਨਗੇ, ਕਿਉਂਕਿ ਜਦੋਂ ਇੱਕ ਚੀਜ਼ ਮੰਨੀ ਜਾਂਦੀ ਤਾਂ ਫਿਰ ਲੋਕ ਅੱਗੇ ਅੱਗੇ ਵੀ ਵਧਦੇ ਆ ਕਿ ਵੀ ਆਪਣੀਆਂ ਜਿਹੜੀਆਂ ਜੈਨੂਨ ਚੀਜ਼ਾਂ ਲੱਗਦੀਆਂ ਉਹ ਮੰਗਣ ਦੀ ਡਿਮਾਂਡ ਕਰਨਗੇ, ਅਤੇ ਉਹਦਾ ਮੁਕਾਬਲਾ ਕਰਨ ਵਾਸਤੇ ਜਿਹੜੀ ਗੌਰਮੈਂਟ ਹੈ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਪ੍ਰੋਟੈਕਟ ਕਰੇਗੀ ਜਾਂ ਕਿਸ ਤਰ੍ਹਾਂ ਉਹਦੇ ਵਾਸਤੇ ਲੈ ਕੇ ਆਏਗੀ, ਇਹ ਵੀ ਆਉਣ ਵਾਲੇ ਟਾਈਮ 'ਚ ਦੇਖਿਆ ਜਾਏਗਾ। ਸੋ ਕਈ ਇਨਫੋਰਮੇਸ਼ਨ ਜਿਹੜੀਆਂ ਜੀ ਆ ਰਹੀਆਂ, ਬੱਚੇ ਜਿਹੜੇ ਨੇ ਦੁਨੀਆ ਭਰ ਦੇ ਵਿੱਚ ਐਜੂਕੇਸ਼ਨ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਚੀਜ਼ ਹੈ, ਐਜੂਕੇਸ਼ਨ ਦੇ ਬੇਸ ਦੇ ਉੱਤੇ ਹੀ ਜੋਬਸ ਅਤੇ ਸਾਰੀਆਂ ਚੀਜ਼ਾਂ ਮਿਲਦੀਆਂ ਨੇ, ਇਹ ਜ਼ਰੂਰੀ ਨਹੀਂ ਸੱਚ ਹੋਵੇ ਵੈਸੇ, ਕਿਉਂਕਿ ਕਈ ਕੋਈ ਚੀਜ਼ਾਂ ਜਿਹੜੀਆਂ ਨੇ, ਅੱਜ ਇੱਕ ਦੋ ਹੋਰ ਵੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ। ਅਤੇ ਪ੍ਰੋਗਰਾਮ ਨੂੰ ਇਨਫੋਰਮੇਸ਼ਨ ਸ਼ੇਅਰ ਕਰਨ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ ਆਪਾਂ, ਬ੍ਰੇਕ ਲੈ ਕੇ ਅਤੇ ਫਿਰ ਬਾਕੀ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਇਸ ਬ੍ਰੇਕ ਤੋਂ ਬਾਅਦ ਕਰਦੇ ਹਾਂ ਜੀ। ਸਬਰੰਗ ਰੇਡੀਓ 94.7 FM ਤੇ।
2: ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ, ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ, www.iwebguy.ca।
3: एयरड्री अब आपकी फैमिली की सेहत को मिल गया है एक नया घर।
4: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
3: मिलिए डॉक्टर मघर शाह और डॉक्टर समरीन रहमान से।
4: हमारे तजुर्बाकार डॉक्टर्स आपको देते हैं मुकम्मल केयर।
3: खवातीन की सेहत से लेकर बच्चों की देखभाल और रूटीन चेकअप तक इंग्लिश, हिंदी और उर्दू में कंसल्टेशन दस्तियाब है।
4: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
3: आज ही विजिट करें किंग्स व्यू बुलेवर्ड पर, या कॉल करें 587-360-6890, 687-360-6890। लाइफलाइन मेडिकल क्लिनिक,
4: आपकी सेहत हमारी जिम्मेदारी।
5: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
6: Asia Pacific Immigration Consulting Limited. Student visa, visitor visa, super visa, LMIA applications, family immigration, provincial nominee application ate citizenship application vich lamba tajruba te maharat rakhta hai. Tuhadi sahulat layi main Maninder Singh Tillo ate Inderjot Kaur Tillo ikko chhat he immigration ate insurance diyan sewawan pradan karde han. Sanu sampark karn layi 403-225-1111. Maninder Singh Tillo, Asia Pacific Immigration Consulting Limited.
7: Regulated Canadian Immigration Consultant.
6: 403-225-1111.
5: From the heart of Calgary to every corner within a 250 kilometer reach, Sabrang Radio is connecting voices, stories and communities like never before. Whether you're in Calgary, Airdrie, Chestermere, Cochrane, or tuning in from Okotoks, High River, Stratford,

0: Rathmore and beyond. We are one sound, one family, one Sebring. Feel the rhythm, celebrate the culture, and stay connected with voices that matter. More events, more stories, more celebrations are on the way, only on Sebring Radio, your voice across every mile. Visit our official website, www.sebring.ca.
1: ਬਿਲਕੁਲ ਜੀ, sebring.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ, ਅਤੇ ਨਾਲ ਦੀ ਨਾਲ ਇਹਨਾਂ ਪ੍ਰੋਗਰਾਮਾਂ ਦੇ ਥਰੂ ਕੋਈ ਮੈਸੇਜ ਦੇਣਾ ਚਾਹੋ ਤਾਂ ਸਾਨੂੰ ਜ਼ਰੂਰ ਸੰਪਰਕ ਕਰ ਸਕਦੇ 403-400-0203 'ਤੇ. ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਵੀ ਆ ਰਿਹਾ ਜੀ, ਜਿਹਦੇ 'ਚ ਇੰਡੀਆ ਦੇ ਨਾਲ ਨਾਲ ਹੋਰ ਕੰਟਰੀਜ਼ ਦੇ ਲੋਕ ਵੀ ਪਾਰਟੀਸਪੇਟ ਕਰਨਗੇ. CII ਐਕਸਪੋ ਜਾਂ CII ਐਕਸਪੋ ਨੂੰ ਕੈਨੇਡੀਅਨ ਇੰਟਰਨੈਸ਼ਨਲ ਐਕਸਪੋ ਵੀ ਕਹਿੰਦੇ ਹਾਂ ਆਪਾਂ. ਸੋ ਇਸ ਕਰਕੇ ਦੁਨੀਆ ਭਰ ਦੇ ਲੋਕ ਜਿਹੜੇ ਨੇ ਇਹ 'ਚ ਪਾਰਟੀਸਪੇਟ ਕਰ ਸਕਣ. ਪਲੱਸ ਸਿੰਬੋ ਇੰਜੀਨੀਅਰਿੰਗ .ca ਇੱਕ ਐਸੀ ਵੈਬਸਾਈਟ ਹੈ ਜਿਹੜਾ ਆਪਾਂ ਨਵਾਂ ਬਿਜ਼ਨਸ ਸ਼ੁਰੂ ਕੀਤਾ ਇੰਜੀਨੀਅਰਿੰਗ ਸਰਵਿਸਿਜ਼ ਦੇ ਨਾਲ ਨਾਲ, ਜੇ ਕਿਸੇ ਵੀ ਤਰ੍ਹਾਂ ਦੇ CNC ਦੇ ਪਾਰਟਸ ਜੇ ਤੁਹਾਨੂੰ ਚਾਹੀਦੇ ਹੋਣ ਤਾਂ ਉਹ ਤੁਸੀਂ ਵੈਬਸਾਈਟ 'ਤੇ ਜਾ ਕੇ ਵਿਜ਼ਿਟ ਕਰਕੇ ਦੇਖ ਸਕਦੇ, ਚਾਹੇ ਉਹ ਓਇਲ ਐਂਡ ਗੈਸ, ਡਾਟਾ ਸੈਂਟਰ, ਹਿਊਮਨੋਇਡ ਜਿਹੜੇ ਰੋਬੋਟਸ ਦੇ ਪਾਰਟ ਹੁੰਦੇ ਨੇ, ਜਾਂ ਐਰੋਸਪੇਸ ਇੰਡਸਟਰੀ ਦੇ ਨਾਲ ਰਿਲੇਟਡ ਪਾਰਟਸ ਜਿਹੜੇ ਨੇ ਉਹ ਸਾਰੇ ਇਸ ਕੈਟੇਗਰੀ ਦਾ ਹਿੱਸਾ ਹੁੰਦੇ ਆ, CNC ਦੇ ਨਾਲ ਮਿਲਦੇ ਆ. ਸੋ ਜੇ ਤੁਸੀਂ ਉਹਨਾਂ 'ਚ ਕਿਸੇ ਤਰ੍ਹਾਂ ਦੇ ਕੋਈ ਪਾਰਟ ਚਾਹੀਦੇ ਹੋਣ ਤਾਂ symboengineering.ca ਦੇ ਉੱਤੇ ਵਿਜ਼ਿਟ ਕਰਕੇ ਜ਼ਰੂਰ ਦੇਖ ਸਕਦੇ ਹੋ ਵੀ ਕੀ ਕੁਛ ਤੁਹਾਡੇ ਵਾਸਤੇ ਅਵੇਲੇਬਲ ਹੈਗਾ. ਇਹਦੇ ਨਾਲ ਨਾਲ AI ਦੀਆਂ ਵਧੀਆ ਵੈਬਸਾਈਟ ਜਾਂ AI ਦੇ ਥਰੂ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਵਧੀਆ ਕਰਨਾ ਚਾਹੁੰਦੇ ਹੋ ਤਾਂ ਤਦ ਵੀ ਤੁਸੀਂ ਸਾਡੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ 403-400-0203 'ਤੇ. ਅਤੇ ਇੱਕ ਛੋਟਾ ਜਿਹਾ ਸਟੂਡੀਓ ਦੀ ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਲੈਂਦੇ ਹਾਂ, ਫਿਰ ਵਾਪਸ ਮਿਲਦੇ ਹਾਂ ਬਾਕੀ ਦੀਆਂ ਖਬਰਾਂ ਤੋਂ ਬਾਅਦ.
2: The time is 3 p.m. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਕੈਨੇਡਾ ਸਰਕਾਰ ਸਰਹੱਦੀ ਸੁਰੱਖਿਆ ਲਈ ਸਖਤ ਕਦਮ ਚੁੱਕ ਰਹੀ ਹੈ। ਡਰੱਗਜ਼ ਅਤੇ ਬੰਦੂਕਾਂ ਦੀ ਤਸਕਰੀ ਨੂੰ ਰੋਕਿਆ ਜਾ ਰਿਹਾ ਹੈ, ਜਿਸ ਨਾਲ ਤੁਸੀਂ ਭਾਈਚਾਰੇ ਵਿੱਚ ਸੁਰੱਖਿਅਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
2: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ.ca, ਫੋਨ 403-585-0910। ਰੇਡੀਓ ਸੁਰਸੰਗਮ।
3: अल्बर्टा के रहने वालों के लिए एक अहम खबर। अब आप अपना हेल्थ नंबर और कैनेडियन शहरियत का सबूत अपने ड्राइविंग लाइसेंस और शनाख्ती कार्ड पर ही हासिल कर सकते हैं। अब कागज के कमजोर हेल्थ कार्ड संभालने या एक से ज्यादा शनाख्ती कार्ड का बोझ उठाने की कोई जरूरत नहीं है। जरूरी सरकारी कामों के लिए बस अब एक कार्ड ही काफी है। मजीद मालूमात के लिए alberta.ca/1card पर जाएं। हुकूमत अल्बर्टा की तरफ से एक पैगाम।
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
5: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਬਰੰਗ ਰੇਡੀਓ 94.7 FM ਦੇ ਸਾਰੇ ਲਿਸਨਰਸ ਦਾ। ਤੇ ਅੱਜ ਦੇ ਪ੍ਰੋਗਰਾਮ ਥੋੜੀ ਜਿਹੀ ਵੈਦਰ ਦੀ ਅਪਡੇਟ ਕਰ ਲਈ, ਜਿੱਦਾਂ ਮੈਂ ਪਹਿਲਾਂ ਵੀ ਕਹਿ ਰਿਹਾ ਸੀਗਾ, ਤੇ ਮੇਰੇ ਨਾਲ ਧਾਲੀਵਾਲ ਸਾਹਿਬ ਵੀ ਪਹੁੰਚ ਚੁੱਕੇ ਨੇ ਸਟੂਡੀਓ 'ਚ। ਸੋ ਜੀ ਧਾਲੀਵਾਲ ਸਾਹਿਬ,
6: ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਤੇ ਅੱਜ ਦੇ ਵੈਦਰ ਬਾਰੇ ਅਗਰਾਲ ਸਾਹਿਬ ਦੱਸਣਗੇ ਤੇ ਕੁਛ ਥੋੜ੍ਹਾ ਜਿਹਾ ਮੈਂ ਵੀ ਜਾਣਕਾਰੀ ਦੇਊਂਗਾ ਜੀ।
5: ਬਿਲਕੁਲ ਜੀ, ਇਹ 29 degree ਟੈਂਪਰੇਚਰ ਜਿਹੜਾ ਕਿ 29 ਦੀ ਤਰ੍ਹਾਂ ਮਹਿਸੂਸ ਹੋ ਰਿਹਾ। ਸਵੇਰੇ 5:53 ਤੇ ਦਿਨ ਚੜਿਆ ਸੀਗਾ ਤੇ 9:31 ਤੇ ਸੂਰਜ ਜਿਹੜਾ ਅਸਤ ਹੋਏਗਾ। ਸੋ ਦਿਨ ਜਿਹੜੇ ਨੇ ਹੁਣ ਛੋਟੇ ਹੋਣੇ ਸ਼ੁਰੂ ਹੋ ਗਏ ਪਹਿਲੇ ਦੇ ਮੁਕਾਬਲੇ, ਜਦੋਂ ਇੰਨਾ ਜ਼ਿਆਦਾ ਟੈਂਪਰੇਚਰ ਅੱਜ ਦਾ ਵੈਸੇ ਵੱਧ ਤੋਂ ਵੱਧ 30 degree ਮੰਨਿਆ ਜਾ ਰਿਹਾ ਸੀਗਾ, 29 ਹੁਣ ਵੀ ਦੇਖਿਆ ਜਾ ਰਿਹਾ। ਤੇ

0: ਰਹੇਗਾ ਜੀ ਜਿਹਨੂੰ ਕਹਿੰਦੇ ਨੇ ਬੱਦਲਾਂ ਦੇ ਨਾਲ ਬੜਾ ਧੂੰਆਂ ਜਿਹੜਾ ਆਪਣੇ ਸ਼ਹਿਰ ਦੇ ਉੱਤੇ ਆਇਆ ਤੇ ਛਾਇਆ ਪਿਆ ਸੋ ਜਿਹਦੇ ਕਰਕੇ ਬਾਹਰ ਸਟੂਡੀਓ ਤੋਂ ਵੀ ਦੇਖੀਏ ਤੇ ਪਤਾ ਲੱਗਦਾ ਵੀ ਕਿੰਨੀ ਜ਼ਿਆਦਾ ਧੁੰਦ ਜਿਹੜੀ ਦੇਖੀ ਜਾ ਰਹੀ ਹੈ
1: ਜਿਹੜਾ ਕਹਿ ਲੱਗੀ ਤਾਂ ਮੌਸਮ ਅਗਰਾਜ ਸਾਹਿਬ ਨੇ ਦੱਸੀ ਤਾਂ ਵੀ ਬਹੁਤ ਗਰਮ ਹੈ 29 degrees ਹੈ ਤੇ ਸਾਰਾ ਦਿਨ ਧੁੱਪ ਖਿੜੀ ਰਹੇਗੀ ਜੰਗਲਾਂ ਦੀਆਂ ਅੱਗਾਂ ਲੱਗਣ ਕਾਰਨ ਧੂੰਆਂ ਵੀ ਹਵਾ ਵਿੱਚ ਮੌਜੂਦ ਰਹੇਗਾ ਤੇ ਵੱਧ ਤੋਂ ਵੱਧ ਤਾਪਮਾਨ 28-29 ਤੇ ਰਾਤ ਨੂੰ ਘੱਟੋ ਘੱਟ 15 ਰਹਿਣ ਦੀ ਸੰਭਾਵਨਾ ਹੈ ਹਵਾ ਦੱਖਣ ਪੂਰਬ ਤੋਂ ਚੱਲੇਗੀ ਤੇ ਬਾਅਦ ਵਿੱਚ ਦੱਖਣ ਪੱਛਮ ਵੱਲ ਮੁੜੇਗੀ ਯੂਵੀ ਦਾ ਇੰਡੈਕਸ ਉੱਚਾ ਰਹੇਗਾ
0: ਜੀ ਯੂਵੀ ਇੰਡੈਕਸ ਬੜਾ ਹਾਈ ਹੈ ਜੀ ਕਹਿੰਦੇ ਟੈਂਪਰੇਚਰ ਦੇ ਵਿੱਚ ਜਿਹੜਾ ਹੈ ਹੁਣ ਲੋਕੀ ਜਿਹੜੇ ਨੇ ਉਹ ਦੇਖਦੇ ਨੇ ਕਿ ਵੀ ਆਪਾਂ ਬਾਹਰ ਜਾਈਏ ਤੇ ਯੂਵੀ ਰੇਜ਼ ਤੋਂ ਬਚਣਾ ਵੀ ਹੈ ਤੇ ਸਾਰਾ ਕੁਛ ਕਰਨਾ ਧਿਆਨ 'ਚ ਰੱਖਣਾ ਸੋ ਇਸ ਕਰਕੇ ਗਰਮ ਵੈਦਰ ਵੀ ਹੈ ਤੇ ਨਾਲੇ ਬਾਹਰ ਖੁੱਲ੍ਹੇ 'ਚ ਘੁੰਮਣਾ ਫਿਰਨਾ ਵੀ ਬੜਾ ਔਖਾ ਲੱਗਦਾ ਇਸ ਵਾਰੀ ਜਾ ਕੇ ਤੇ ਆਈਸੋਲੇਟਡ ਸ਼ਾਵਰਸ ਜਿਹੜੇ ਨੇ ਉਹ 3:30 ਦੇ ਲੱਗੇ ਐਕਸਪੈਕਟ ਕੀਤੇ ਜਾ ਰਹੇ ਨੇ ਜੀ ਉਸ ਦਾ ਵੀ ਥੋੜ੍ਹੇ ਬਹੁਤੇ ਕਿਤੇ ਕਿਤੇ ਬਾਰਿਸ਼ ਵੀ ਪੈ ਜੇ ਬਟ ਮੋਸਟਲੀ ਜਿਹੜਾ ਮੌਸਮ ਹੈ ਉਹ ਇਸੇ ਤਰੀਕੇ ਦਾ ਰਹੇਗਾ ਸੋ ਕੱਲ੍ਹ ਨੂੰ ਟੈਂਪਰੇਚਰ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਏਗਾ ਉਹਦੇ ਬਾਰੇ ਵੀ ਜਾਣਕਾਰੀ ਦਿੰਦੇ ਹਾਂ ਗਰਮੀ ਦੇ ਨਾਲ ਮੈਂ ਦੇਖ ਰਿਹਾ ਸੀਗਾ ਵੀ ਯੂਰਪ ਦੇ ਵਿੱਚ ਇੱਕ ਜਗ੍ਹਾ 'ਤੇ ਮੈਸੇਜ ਆਉਂਦਾ ਸੀ ਵੀ 20,000 ਪਨਿਕ 16,000 ਬੰਦਿਆਂ ਦੀ ਡੈਥ ਹੋ ਚੁੱਕੀ ਹੈ ਜੀ ਆਲਰੇਡੀ ਇੰਨੀ ਜ਼ਿਆਦਾ ਗਰਮੀ ਜਿਹੜੀ ਹੈ ਉੱਥੇ ਪੈ ਰਹੀ ਹੈ ਸੋ ਗਰਮੀ ਦੇ ਨਾਲ ਉੱਥੋਂ ਦੇ ਹਾਲਾਤ ਜਿਹੜੇ ਆ ਉਹ ਖਰਾਬ ਹੁੰਦੇ ਜਾ ਰਹੇ ਕਿਉਂਕਿ ਕਦੀ ਕਿਸੇ ਨੇ ਸੋਚਿਆ ਨਹੀਂ ਸੀਗਾ ਵੀ ਯੂਰਪ ਦੇ ਵਿੱਚ ਵੀ ਇੰਨੀ ਗਰਮੀ ਹੋਇਆ ਕਰੇਗੀ ਅਤੇ ਹੁਣ ਉੱਥੇ ਵੀ ਇੰਨੀ ਗਰਮੀ ਜਿਹੜੀ ਪੈਣੀ ਸ਼ੁਰੂ ਹੋ ਗਈ ਜਿਹੜਾ ਇਨਵਾਇਰਮੈਂਟ ਦਾ ਜਿਹੜਾ ਚੇਂਜ ਇਹ ਬਹੁਤ ਦੇਖਿਆ ਜਾ ਰਿਹਾ ਉਹਦੇ ਨਾਲ ਜਿੱਥੇ ਦੁਨੀਆ ਭਰ ਦੇ ਵਿੱਚ ਇਹ ਪ੍ਰੋਬਲਮਸ ਨਜ਼ਰ ਆਉਣਗੀਆਂ ਇੱਕ ਦੋ ਚੀਜ਼ਾਂ ਜਿਹੜੀਆਂ ਹੋਰ ਮੈਂ ਦੇਖਦਾ ਕਿ ਵੀ ਵੈਦਰ ਦੇ ਵਿੱਚ ਜਿਹੜੀਆਂ ਚੇਂਜਿਸ ਹੁੰਦੀਆਂ ਨੇ ਇਹਦੇ ਨਾਲ ਜਿਹੜੇ ਮਿਨਰਲਸ ਨੇ ਜਿਹੜੇ ਸਪੈਸ਼ਲ ਰੇਅਰ ਮਿਨਰਲਸ ਜਿਹੜੇ ਅੰਟਾਰਟਿਕਾ ਦੇ ਵਿੱਚ ਛੁਪੇ ਪਏ ਨੇ ਉੱਥੇ ਉਹ ਵੀ ਨਿਕਲ ਕੇ ਬਾਹਰ ਆਉਣਗੇ ਕਿਉਂਕਿ ਉੱਥੋਂ ਹੁਣ ਬਰਫ਼ ਜਿਹੜੀ ਬੜੀ ਤੇਜ਼ੀ ਦੇ ਨਾਲ ਪਿਘਲਦੀ ਜਾ ਰਹੀ ਹੈ ਅਤੇ ਇਸੇ ਗੱਲ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਜਿਹੜਾ ਟਰੰਪ ਜਾਂ ਹੋਰ ਜਿਹੜੇ ਦੁਨੀਆਂ ਦੇ ਲੋਕ ਨੇ ਉਹ ਵੀ ਇੱਧਰਲੇ ਪਾਸੇ ਧਿਆਨ ਲਾ ਕੇ ਬੈਠੇ ਆ
1: ਮੌਸਮ ਮਾਰਨ ਦੀ ਰਿਹਾ ਜੀ
0: ਜੀ
1: ਮੌਸਮ ਮਾਰਾਂ ਦਾ ਕਹਿਣਾ ਹੈ ਕਿ ਇਸ ਹਫ਼ਤੇ ਕਹਿ ਵਿੱਚ ਗਰਮ ਅਤੇ ਜ਼ਿਆਦਾਤਰ ਖੁਸ਼ਕ ਮੌਸਮ ਬਣਿਆ ਰਹੇਗਾ
0: ਜੀ
1: ਹਾਲਾਂਕਿ ਜੰਗਲਾਂ ਦੀਆਂ ਅੱਗਾਂ ਕਾਰਨ ਧੂੰਏ ਦੀ ਸਥਿਤੀ ਵਿੱਚ ਉਤਰਾਅ ਚੜਾਅ ਆ ਸਕਦਾ ਹੈ ਅਤੇ ਬਜ਼ੁਰਗ ਬੱਚਿਆਂ ਅਤੇ ਸਾਹ ਦੀ ਬਿਮਾਰੀ ਵਾਲੇ ਲੋਕਾਂ ਨੂੰ ਬਾਹਰ ਲੰਮਾ ਸਮਾਂ ਬਿਤਾਉਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਜੀ
0: ਜੀ ਬਿਲਕੁਲ ਜੀ ਸੋ ਕੱਲ੍ਹ ਦਾ ਟੈਂਪਰੇਚਰ ਦੱਸ ਦਿਓ ਜੀ 29 degrees ਹੋਏਗਾ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 15 degrees ਟਿਊਜ਼ਡੇ ਵਾਲੇ ਦਿਨ ਹੋਰ ਗਰਮ ਹੋ ਜਾਏਗਾ 31 ਅਤੇ 13 degrees ਘੱਟ ਤੋਂ ਘੱਟ ਵੈਡਨਸਡੇ 28 ਅਤੇ 13 ਥਰਸਡੇ ਨੂੰ 29-13 ਅਤੇ ਫਰਾਈਡੇ ਨੂੰ 32-14 ਜਿਹੜੇ ਅਗਲੇ ਕੁਛ ਇੱਕ ਦਿਨਾਂ ਦਾ ਹੋਏਗਾ ਫਰਾਈਡੇ ਕਿਉਂਕਿ 31 July ਵੀ ਹੈ ਸੋ 31 July ਵਾਲੇ ਦਿਨ 32 degrees ਅਤੇ ਇੱਕ ਦਿਨ ਐਡ ਕਰ ਲਓਗੇ ਅਗਸਤ 1 ਜਦੋਂ ਹੋਏਗੀ ਸੈਟਰਡੇ ਵਾਲੇ ਦਿਨ ਅਤੇ ਉਸ ਦਿਨ ਵੀ 32 degrees ਟੈਂਪਰੇਚਰ ਜਿਹੜਾ ਦੇਖਿਆ ਜਾਏ ਘੱਟ ਤੋਂ ਘੱਟ ਜਿਹੜਾ ਰਾਤ ਨੂੰ ਟੈਂਪਰੇਚਰ ਉਹ 16 degrees 'ਤੇ ਚਲਾ ਜਾਂਦਾ ਆਲਮੋਸਟ ਮਿਡ ਟੀਨ ਜਿਹੜਾ ਉਹ ਫਿਰ ਵੀ ਠੀਕ ਰਹਿੰਦਾ ਬਟ ਸਵੇਰ ਦੀ ਜਿਹੜੀ ਗਰਮੀ ਹੈ ਉਹ ਕਾਫ਼ੀ ਜ਼ਿਆਦਾ ਪੈ ਰਹੀ ਹੈ ਜੀ
1: ਪਿਛਲੇ ਸਾਲ ਨੂੰ ਤਾਂ ਬਹੁਤ ਫਰਕ ਪੈ ਗਿਆ ਜੀ 31-2 ਨੂੰ ਇੱਥੇ ਕੈਲਗਰੀ ਪ੍ਰੀਵਿਅਨ ਪਾਰਕ ਵਿੱਚ ਇੱਕ ਫੰਕਸ਼ਨ ਦਾ ਮੇਲਾ ਲੱਗਦਾ ਉਸ ਦੌਰਾਨ ਦੇਖਿਆ ਵੀ ਉਹਨਾਂ ਦਿਨਾਂ 'ਚ 3 ਦਿਨ ਹੀ ਕਾਫ਼ੀ ਮੀਂਹ ਸੀਗਾ ਪਰ ਇਸ ਵਾਰ ਖੁਸ਼ਕ ਰਹਿਣ ਦੀ ਸੰਭਾਵਨਾ
0: ਜੀ ਸੋ ਇਹ ਜਿਹੜੇ ਪ੍ਰੋਗਰਾਮ ਅੱਗੇ ਵਧਦੇ ਹਾਂ ਆਪਾਂ ਅਤੇ ਹਾਲੇ ਵੀ ਜਿਹੜੀ ਹੈ ਉਹ 11 ਸਾਲਾ ਜਿਹੜਾ ਮੁੰਡਾ ਗੁਆਚਾ ਪਾਰਕਰ ਉਹਦੀ ਭਾਲ ਵਾਸਤੇ ਲੋਕ ਤੁਰੇ ਫਿਰਦੇ ਪਏ ਆ ਜਗ੍ਹਾ ਜਗ੍ਹਾ ਦੇ ਉੱਤੇ ਲੱਭਦੇ ਪਏ ਆ ਉਹਨੂੰ ਕਿ ਵੀ ਉਹਨੂੰ ਮਿਲ ਜੇ ਤਾਂ ਠੀਕ ਹੈ ਬਟ ਇਹ ਆ ਵੀ ਮੈਨੂੰ ਇਹ ਲੱਗਦਾ ਕਿ ਵੀ ਇਹਦੇ 'ਚ ਜਦੋਂ ਇਹੋ ਜਿਹੀ ਸਿਚੁਏਸ਼ਨ ਵਾਲਾ ਬੱਚਾ ਹੁੰਦਾ ਜਿਹੜਾ ਆਪਣੇ ਬਾਰੇ ਕੁਛ ਵੀ ਠੀਕ ਤਰੀਕੇ ਨਾਲ ਕਿਉਂਕਿ ਮੈਂ ਕੁਛ ਇੱਕ ਮਾਹਰਾਂ ਦੇ ਨਾਲ ਇਹਦੇ ਬਾਰੇ ਗੱਲਬਾਤ ਕੀਤੀ ਸੀ ਪੁੱਛਿਆ ਕਿ ਵੀ ਇਹ ਬੱਚੇ ਬਾਰੇ ਕੀ ਕਹਿਣਾ ਚਾਹੋਗੇ ਤਾਂ ਉਹਨਾਂ ਦੇ ਅਕੋਰਡਿੰਗ ਇਹ ਆ ਵੀ ਇਹ ਬੱਚਾ ਜਾਂ ਤਾਂ ਹਾਲ ਤੱਕ ਹੋ ਸਕਦਾ ਵੀ ਜਿੰਦਾ ਨਾ ਹੋਵੇ ਕਿਉਂਕਿ ਜਿੱਦਾਂ ਉਹ ਇਹੋ ਜਿਹੇ ਬੱਚੇ ਜਿਹੜੇ ਨੇ ਉਹ ਪਾਣੀ ਵੱਲ ਦੇਖ ਕੇ ਪਾਣੀ ਵੱਲ ਨੂੰ ਜਾਂਦੇ ਆ ਜਾਂ ਕੁਛ ਵੀ ਉਹਨਾਂ ਨੂੰ ਖਾਣ ਪੀਣ ਦੀ ਆਪਣੀ ਸੈਂਸ ਨਹੀਂ ਹੁੰਦੀ ਨਾ ਹੀ ਉਹਨਾਂ ਨੂੰ ਇਸ ਗੱਲ ਦੀ ਸੈਂਸ ਹੈ ਕਿ ਉਹਨਾਂ ਨੇ ਪਿਸ਼ਾਬ ਕਰਨਾ ਜਾਂ ਉਹਨਾਂ ਨੇ ਕਿਸ ਤਰੀਕੇ ਨਾਲ ਆਪਣੇ ਸਰੀਰ ਨੂੰ ਸਾਫ਼ ਰੱਖਣਾ ਅਤੇ ਉਹ ਇੰਨੇ ਦਿਨ ਤੱਕ ਜਾਂ ਤਾਂ ਉਹ ਬਚ ਨਹੀਂ ਸਕਦਾ ਅਤੇ ਜਾਂ ਫਿਰ ਕੋਈ ਉਹਨੂੰ ਕਿਤੇ ਲੈ ਗਿਆ ਕਿਸੇ ਪਾਸੇ ਚਲਾ ਗਿਆ ਅਤੇ ਸੋ ਇਸ ਤਰ੍ਹਾਂ ਦੀਆਂ ਕਈ ਵੀ ਚੀਜ਼ਾਂ ਜਿਹੜੀਆਂ ਨੇ ਉਹ ਹੋ ਸਕਦੀਆਂ ਸੋ ਕਾਫ਼ੀ ਲੋਕ ਜਿਹੜੇ ਨੇ ਪਰੇਸ਼ਾਨ ਨੇ ਇਸ ਗੱਲ ਨੂੰ ਲੈ ਕੇ ਕਿ ਬੱਚਾ ਜਿਹੜਾ ਉਹ ਕਿੱਥੇ ਚਲਾ ਗਿਆ ਅਤੇ ਕਿਵੇਂ ਚਲਾ ਗਿਆ ਥੋੜ੍ਹੀ ਜਿਹੀ ਉਹਦੀ ਭਾਲ ਜਿਹੜੀ ਉਹ ਹਾਲੇ ਵੀ ਪਰ ਜਾਰੀ ਹੈ ਲੋਕ ਉਹਨੂੰ ਸਰਚ ਕਰ ਰਹੇ ਨੇ ਜਗ੍ਹਾ ਜਗ੍ਹਾ ਉੱਤੇ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਅਤੇ ਕਿਸ ਤਰੀਕੇ ਨਾਲ ਉਹਨੂੰ ਲੱਭਿਆ ਜਾ ਸਕੇ

0: ਸੋ ਪ੍ਰੋਗਰਾਮ ਦੇ ਵਿੱਚ ਆਪਾਂ ਥੋੜੀ ਜਿਹੀ ਅੱਗੇ ਟ੍ਰੇਡ ਵਾਰ ਦੀਆਂ ਵੀ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਟਰੰਪ ਨੇ ਜਿੱਦਾਂ ਅਨਾਊਂਸਮੈਂਟ ਕੀਤੀ ਹੈ ਕਿ ਵੀ ਉਹਨੇ ਅਗਲੇ 30 ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਫਿਰ ਤੋਂ ਰੈਫਰੈਂਡਮ ਕਹਿਣਾ ਪਿਆ, ਫਿਰ ਤੋਂ ਟੈਰਿਫ ਜਿਹੜਾ ਲਾਉਣਾ ਸ਼ੁਰੂ ਕਰ ਦੇਣਾ, ਅਤੇ ਹੁਣ ਇਹਦੇ ਨਾਲ ਰਿਲੇਟਡ ਜਿਹੜਾ ਲੋਕਲ ਵੀ ਕਈ ਗੱਲਾਂ ਬਾਤਾਂ ਜਿਹੜੀਆਂ ਨੇ ਉਹਦੇ 'ਚ ਆ ਰਹੀਆਂ ਜੀ। ਅਤੇ ਤਾਲੀ ਸਾਹਿਬ ਸਾਹਿਬ
1: ਹਾਂਜੀ,
0: ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਪਹਿਲਾਂ,
1: ਬ੍ਰੇਕ ਤੋਂ ਪਹਿਲਾਂ ਤੁਹਾਨੂੰ ਇਸੇ ਖਬਰ ਦੀ ਥੋੜ੍ਹੀ ਜਿਹੀ ਹੋਰ ਪੁਸ਼ਟੀ ਕਰ ਦਿਆਂ
0: ਜੀ,
1: ਵੀ ਪੁਲਿਸ ਨੇ ਜਿਹੜਾ ਬੱਚੇ ਨੂੰ ਭਾਲਣ ਵਾਸਤੇ ਉਹਨਾਂ ਨੇ ਆਪਦੀ ਕੁਝ ਤਬਦੀਲੀਆਂ ਕੀਤੀਆਂ। ਉਹਨਾਂ ਨੇ ਕਿਹਾ ਵੀ ਜਿਹੜਾ ਇਹ ਬੱਚਾ ਵੀ ਹੁਣ ਜਦ ਤੱਕ ਨਹੀਂ ਮਿਲ ਰਿਹਾ, ਇਹਦੇ ਹੋਰ ਵੀ ਕਈ ਕਾਰਨ ਹੋ ਸਕਦੇ ਆ। ਪੁਲਿਸ ਨੇ ਹੁਣ ਕੀ ਕੀਤਾ, ਖਾਲੀ ਪਈਆਂ ਥਾਵਾਂ, ਖਾਲੀ ਗਰਾਜ ਤੇ ਹੋਰ ਸੈਂਕੜੇ ਚੀਜ਼ਾਂ ਸ਼ਾਮਿਲ ਕੀਤੀਆਂ, ਜਿਹ 'ਚ ਵੀ ਉਹ ਜਿੱਥੇ ਵੀ ਕਦੇ ਲੁੱਕ ਵੀ ਸਕਦਾ। ਹੁਣ ਪੁਲਿਸ ਨੇ ਖਾਲੀ ਪਏ ਗਰਾਜ, ਖਾਲੀ ਪਈਆਂ ਥਾਵਾਂ ਵੱਲ ਤੇ ਭਾਲ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਹੈ ਜੀ।
0: ਜੀ, ਸੋ ਇਹਦੇ ਨਾਲ ਇੱਕ ਛੋਟੀ ਜਿਹੀ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲਦੇ ਹਾਂ ਤੇ ਹੋਰ ਗੱਲਾਂ ਬਾਤਾਂ ਜਾਰੀ ਰੱਖਦੇ ਹਾਂ ਜੀ।
2: ਕਾਲ ਕਰੋ 587-360-6890। ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
1: मिलिए डॉक्टर मगर शाह और डॉक्टर समरीन रहमान से
2: हमारे तजुर्बाकार डॉक्टर्स आपको देते हैं मुकम्मल केयर
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
2: आपकी सेहत हमारी जिम्मेदारी
3: नमस्ते सत श्री अकाल आदाब लिसनिंग टू कैलगरी मोस्ट पॉपुलर रेडियो रेडियो सबरंग 94.7 एफएम
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਇੱਕ ਅਗਲੀ ਖਬਰ ਵਾਲੇ ਪਾਸੇ ਚੱਲਦੇ ਹਾਂ ਜੀ ਤੇ ਜੰਤਰ ਮੰਤਰ ਦੇ ਬਾਰੇ ਗੱਲਬਾਤ ਚੱਲਦੀ ਰਹਿੰਦੀ ਜੰਤਰ ਮੰਤਰ ਇਹ ਵਰਡ ਕੀ ਆਉਂਦਾ ਕਿਉਂ ਆਉਂਦਾ ਤੇ ਕਿਉਂ ਬਣਿਆ ਸੀਗਾ ਥੋੜੀ ਜਿਹੀ ਇਹਦੇ ਤੇ ਵੀ ਇੱਕ ਇਨਫੋਰਮੇਸ਼ਨ ਜੀ ਸਾਹਮਣੇ ਆਈ ਛੋਟੀ ਜਿਹੀ ਖਬਰ ਇਹ ਸੁਣਦੇ ਹਾਂ ਫਿਰ ਇਸ ਤੋਂ ਬਾਅਦ ਬਾਕੀ
6: ਇੰਡੀਆ ਦੇ ਹਰ ਇੱਕ ਇਨਸਾਨ ਦੇ ਕੰਨਾਂ ਵਿੱਚ ਗੂੰਜ ਰਹੇ ਨੇ ਇਸ ਦੀ ਵਜ੍ਹਾ ਇਹ ਹੈ ਕਿ ਜੰਤਰ ਮੰਤਰ ਦਿੱਲੀ ਦੀ ਉਹ ਖਾਸ ਜਗ੍ਹਾ ਹੈ ਜਿੱਥੇ ਸਟੂਡੈਂਟ ਦਾ ਹਾਲ ਹੀ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਚੱਲ ਰਿਹਾ ਹੈ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਜੰਤਰ ਮੰਤਰ ਤੁਸੀਂ ਨਾਮ ਕਈ ਵਾਰ ਸੁਣਿਆ ਹੈ ਪਰ ਇਹਦੇ ਪਿੱਛੇ ਦਾ ਇਤਿਹਾਸ ਕੀ ਹੈ ਉਹ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਅੱਜ ਇੰਡੀਆ ਜਾਂ ਕਹੀਏ ਦਿੱਲੀ ਦੀ ਉਹ ਮਸ਼ਹੂਰ ਜਗ੍ਹਾ ਹੈ ਜਿੱਥੇ ਹਰ ਇੱਕ ਤਰ੍ਹਾਂ ਦੇ ਪ੍ਰਦਰਸ਼ਨ ਹੁੰਦੇ ਨੇ ਵੱਡੇ ਲੈਵਲ ਦੇ ਵਿਰੋਧ ਪ੍ਰਦਰਸ਼ਨ ਪ੍ਰੋਟੈਸਟ ਇੱਥੇ ਹੁੰਦੇ ਨੇ ਚਾਹੇ ਫਿਰ ਕਿਸਾਨ ਹੋਣ ਔਰਤਾਂ ਹੋਣ ਸਟੂਡੈਂਟ ਹੋਣ ਜਾਂ ਫਿਰ ਆਪਣੇ ਆਪ ਨੂੰ ਕਾਗਜ਼ਾਂ ਦੇ ਵਿੱਚ ਜਿਉਂਦੇ ਰੱਖਣ

ਦੀ ਲੜਾਈ ਲੜ ਰਹੇ ਮੁਸਲਮਾਨ ਹੁਣ ਸਾਰੇ ਪ੍ਰੋਟੈਸਟ ਕਰਨ ਦੇ ਲਈ ਜੰਤਰ ਮੰਤਰੀ ਪਹੁੰਚਦੇ ਨੇ ਇਤਿਹਾਸ ਦੇ ਵਿੱਚ ਨਜ਼ਰ ਮਾਰੀ ਹੈ ਤਾਂ ਇਹ ਜਗ੍ਹਾ ਦਾ ਕਿਸੇ ਵੀ ਵਿਰੋਧ ਪ੍ਰਦਰਸ਼ਨ ਜਾਂ ਫਿਰ ਪੋਲਿਟਿਕਸ ਨਾਲ ਲੈਣਾ ਦੇਣਾ ਹੀ ਨਹੀਂ ਹੈ ਜੰਤਰ ਮੰਤਰ ਦੇ ਇਤਿਹਾਸ ਦੇ ਵਿੱਚ ਨਜ਼ਰ ਆਉਂਦਾ ਹੈ ਮੁਗਲਾਂ ਦਾ ਸਭ ਤੋਂ ਅਯਾਸ਼ ਬਾਦਸ਼ਾਹ ਤੇ ਕੁਝ ਅਕਲਮੰਦ ਤੇ ਕਾਬਲ ਲੋਕਾਂ ਦੀ ਦੇਣ ਹੈ ਜੰਤਰ ਮੰਤਰ ਇਸ ਤੋਂ ਇਲਾਵਾ ਅਸਮਾਨੀ ਦੁਨੀਆਂ ਦੇ ਨਾਲ ਚੰਦ ਤਾਰੇ ਗ੍ਰਹਿਾਂ ਦੇ ਨਾਲ ਬਹੁਤ ਵੱਡਾ ਸੰਬੰਧ ਹੈ ਜੰਤਰ ਮੰਤਰ ਦਾ ਇਹ ਕਹਾਣੀ ਸ਼ੁਰੂ ਹੁੰਦੀ ਹੈ ਸਨ 1921 ਦੇ ਵਿੱਚ ਮੁਗਲਾਂ ਦੇ ਸਭ ਤੋਂ ਤਾਕਤਵਰ ਬਾਦਸ਼ਾਹ ਔਰੰਗਜ਼ੇਬ ਨੂੰ ਗੁਜਰੇ ਹੋਏ 14 ਤੋਂ ਲੈ ਕੇ 15 ਸਾਲ ਹੋ ਚੁੱਕੇ ਸੀ ਮੁਗਲਾਂ ਦੀ ਗੱਦੀ ਦੇ ਉੱਪਰ ਬੈਠਾ ਹੋਇਆ ਸੀ ਉਸ ਸਮੇਂ ਦਾ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਜਾਂ ਫਿਰ ਜਿਹਨੂੰ ਕਿਹਾ ਜਾਂਦਾ ਸੀ ਮੁਹੰਮਦ ਸ਼ਾਹ ਰੰਗੀਲਾ ਇਹ ਉਹ ਦੌਰ ਸੀ ਜਦੋਂ ਭਾਰਤ ਦੇ ਲੋਕਾਂ ਸਾਹਮਣੇ ਇੱਕ ਬਹੁਤ ਵੱਡੀ ਪ੍ਰੋਬਲਮ ਆਉਣ ਲੱਗ ਗਈ ਸੀ ਇਹ ਪ੍ਰੋਬਲਮ ਸੀ ਡੇਟ ਤੇ ਟਾਈਮ ਦੀ ਇਸ ਤੋਂ ਪਹਿਲਾਂ ਇਹਨਾਂ ਚੀਜ਼ਾਂ ਦਾ ਹਿਸਾਬ ਕਿਤਾਬ ਲਗਾਉਣ ਦੇ ਲਈ ਮਤਲਬ ਕਿ ਡੇਟ ਤਰੀਕਾਂ ਦਿਨ ਤਿਹਾਰਾਂ ਦਾ ਹਿਸਾਬ ਕਿਤਾਬ ਲਾਉਣ ਦੇ ਲਈ ਮੁਗਲ ਸਲਤਨਤ ਦੇ ਵਿੱਚ ਕਈ ਅਲੱਗ ਅਲੱਗ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਇਹਨਾਂ ਵਿੱਚੋਂ ਕੁਝ ਤਰੀਕੇ ਅਜਿਹੇ ਸੀ ਜਿਹੜੇ ਮੁਸਲਮਾਨ ਦੁਨੀਆਂ ਤੋਂ ਆਏ ਸਨ ਪਰਸ਼ੀਅਨ ਤੇ ਅਰੇਬਿਕ ਵਰਲਡ ਤੋਂ ਕੁਝ ਤਰੀਕੇ ਸੰਸਕ੍ਰਿਤ ਨਾਲ ਜੁੜੇ ਹੋਏ ਸੀ ਤੇ ਕੁਝ ਨਵੇਂ ਤਰੀਕੇ ਸਨ ਯੂਰਪ ਤੋਂ ਆਏ ਹੋਏ ਪਰ ਡੇਟ ਸਮੇਂ ਦਾ ਪਤਾ ਕਰਨ ਦੇ ਲਈ ਇਹ ਸਾਰੇ ਤਰੀਕਿਆਂ ਦੇ ਜੋ ਰਿਜ਼ਲਟ ਆਉਂਦੇ ਸੀ ਵੱਖਰੇ ਵੱਖਰੇ ਸੀ ਤੇ ਆਪਸ ਦੇ ਵਿੱਚ ਮੈਚ ਨਹੀਂ ਕਰਦੇ ਸੀ ਇੱਕ ਦੂਜੇ ਨਾਲ ਇਹੀ ਗੜਬੜੀ ਦੀ ਵਜ੍ਹਾ ਦੇ ਕਾਰਨ ਮੁਗਲ ਸਲਤਨਤ ਦੇ ਵਿੱਚ ਲੋਕ ਆਪਣੇ ਦਿਨ ਤਿਹਾਰ ਨਮਾਜ਼ ਪੜ੍ਹਨ ਖੇਤੀਬਾੜੀ ਕਰਨ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਹਿੰਮ ਸ਼ੁਰੂ ਕਰਨ ਦੇ ਲਈ ਉਹਨਾਂ ਨੂੰ ਵੱਡੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਤਰੀਕ ਤੇ ਸਮਾਂ ਫਿਕਸ ਨਹੀਂ ਸੀ ਕਿਸੇ ਆਈਡੀਆ ਦੇ ਨਾਲ ਕੋਈ ਸਮਾਂ ਸ਼ੋਅ ਹੁੰਦਾ ਸੀ ਕਿਸੇ ਤਰੀਕੇ ਦੇ ਨਾਲ ਕੋਈ ਸਮਾਂ ਸ਼ੋਅ ਹੁੰਦਾ ਸੀ ਹਾਲਾਤ ਇਦਾਂ ਦੇ ਬਣ ਜਾਂਦੇ ਕਈ ਵਾਰ ਮਹਿਲ ਦੇ ਅੰਦਰ ਤੇ ਕਈ ਵਾਰ ਮਹਿਲ ਦੇ ਬਾਹਰ ਹਿੰਦੂ ਸਕਾਲਰਸ਼ਿਪ ਤੇ ਮੁਸਲਮਾਨ ਸਕਾਲਰਸ਼ਿਪ ਆਪਸ ਦੇ ਵਿੱਚ ਬਹਿਸ ਕਰਦੇ ਦਿਨ ਤਰੀਕਾਂ ਨੂੰ ਲੈ ਕੇ ਅਸੀਂ ਸਹੀ ਹਾਂ ਅਸੀਂ ਸਹੀ ਹਾਂ ਇਹ ਚੀਜ਼ ਦਾ ਫੈਸਲਾ ਕਰਨ ਦਾ ਹੱਲ ਕੱਢਿਆ ਇੱਕ ਰਾਜਪੂਤ ਰੂਲਰ ਨੇ ਜਿਨ੍ਹਾਂ ਦਾ ਨਾਮ ਸੀ ਸਵਾਈ ਜੈ ਸਿੰਘ ਇਹਨਾਂ ਨੇ ਮੁਹੰਮਦ ਸ਼ਾਹ ਰੰਗੀਲਾ ਤੋਂ ਅਪਰੂਵਲ ਲਈ ਅਪਰੂਵਲ ਲੈਣ ਤੋਂ ਬਾਅਦ ਦਿੱਲੀ ਦੇ ਇੱਕ ਖਾਸ ਇਲਾਕੇ ਦੇ ਵਿੱਚ ਜੰਤਰ ਮੰਤਰ ਨਾਮ ਦੀ ਮਸ਼ਹੂਰ ਤੇ ਇਤਿਹਾਸਕ ਬਿਲਡਿੰਗ ਬਣਾਈ ਇਹ ਕੋਈ ਮਾਮੂਲੀ ਬਿਲਡਿੰਗ ਨਹੀਂ ਹੈ ਇੱਕ ਆਬਜ਼ਰਵੇਟਰੀ ਹੈ ਉਸ ਦੌਰ ਦੇ ਇੰਡੀਆ ਦੇ ਉੱਪਰ ਨਜ਼ਰ ਮਾਰੀਏ ਤਾਂ ਉਸ ਹਿਸਾਬ ਦੇ ਨਾਲ ਇਹ ਇੱਕ ਬਹੁਤ ਜ਼ਿਆਦਾ ਐਡਵਾਂਸ ਆਬਜ਼ਰਵੇਟਰੀ ਸੀ ਇਸ ਦਾ ਕੰਮ ਸੀ ਅਸਮਾਨ ਦੀ ਦੁਨੀਆ ਜਿਵੇਂ ਕਿ ਸੂਰਜ ਚੰਦ ਤੇ ਬਾਕੀ ਪਲੈਨਟਸ ਦੇ ਉੱਪਰ ਨਜ਼ਰ ਰੱਖਣਾ ਉਹਨਾਂ ਦੀ ਪੋਜੀਸ਼ਨ ਨੂੰ ਦੇਖਣਾ ਤੇ ਸਹੀ ਵਕਤ ਦਾ ਪਤਾ ਲਗਾਉਣਾ ਦਿਲਚਸਪ ਗੱਲ ਇਹ ਹੈ ਕਿ ਇਹ ਬਿਲਡਿੰਗ ਬਣੀ ਨੂੰ ਮਤਲਬ ਕਿ ਜੰਤਰ ਮੰਤਰ ਦੀ ਬਿਲਡਿੰਗ ਬਣੀ ਨੂੰ ਅੱਜ 300 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਪਰ ਫਿਰ ਵੀ ਇਹ ਆਬਜ਼ਰਵੇਟਰੀ ਪੂਰੀ ਸਹੀ ਤਰ੍ਹਾਂ ਦੇ ਨਾਲ ਕੰਮ ਕਰ ਰਹੀ ਹੈ ਐਕੋਰੇਟ ਕੰਮ ਕਰ ਰਹੀ ਹੈ ਨਾ ਹੀ ਇਹ ਬਿਲਡਿੰਗ ਇਲੈਕਟ੍ਰਿਸਿਟੀ ਦੇ ਨਾਲ ਚੱਲਦੀ ਹੈ ਤੇ ਨਾ ਹੀ ਇਹਦੇ ਅੰਦਰ ਕੋਈ ਪਾਰਟਸ ਨੇ ਨਾ ਹੀ ਇਦਾਂ ਦੇ ਕੋਈ ਪਰਜੇ ਨੇ ਜੋ ਹਿਲਦੇ ਨੇ ਇਧਰ ਉਧਰ ਹੁੰਦੇ ਨੇ ਸਿਰਫ ਤੇ ਸਿਰਫ ਪਰਛਾਵਾਂ ਹੈ ਇਹ ਬਿਲਡਿੰਗ ਦਾ ਪਰਛਾਵਾਂ ਹੀ ਦਿਨ ਤਰੀਕਾਂ ਨੂੰ ਤੈਅ ਕਰਦਾ ਸੀ ਉਸ ਸਮੇਂ ਤੇ ਇਸ ਸਮੇਂ ਵੀ ਤੈਅ ਕਰਦਾ ਹੈ ਹੁਣ ਮੁਗਲ ਕਾਲ ਤੋਂ ਸਿੱਧਾ ਪਹੁੰਚਦਿਆਂ ਸਨ 1947 ਦੇ ਵਿੱਚ 1947 ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਜੰਤਰ ਮੰਤਰ ਨਾਮ ਦੀ ਇਹ ਜਗ੍ਹਾ ਨੂੰ ਜ਼ਿਆਦਾ ਲੋਕ ਨਹੀਂ ਜਾਣਦੇ ਸੀ ਦਿੱਲੀ ਦੇ ਵਿੱਚ ਰਹਿਣ ਵਾਲੇ ਵੀ ਜ਼ਿਆਦਾਤਰ ਲੋਕ ਨਹੀਂ ਜਾਣਦੇ ਸੀ ਪਰ ਜੰਤਰ ਮੰਤਰ ਦੀ ਕਹਾਣੀ ਦੇ ਵਿੱਚ ਅਸਲੀ ਮੋੜ ਆਉਂਦਾ ਹੈ ਸਨ 1980 ਤੇ 1990 ਦੇ ਦਹਾਕੇ ਵਿੱਚ ਸਨ 1960 ਤੋਂ ਲੈ ਕੇ 1980 ਦੇ ਵਿਚਕਾਰ ਜਿੰਨੇ ਵੀ ਦਿੱਲੀ ਦੇ ਵਿੱਚ ਵੱਡੇ ਪ੍ਰਦਰਸ਼ਨ ਹੋਏ ਇਹ ਸਾਰੇ ਧਰਨੇ ਜੰਤਰ ਮੰਤਰ ਉੱਤੇ ਨਹੀਂ ਬਲਕਿ ਬੋਟ ਕਲੱਬ ਨਾਮ ਦੀ ਇੱਕ ਖਾਸ ਜਗ੍ਹਾ ਤੇ ਹੁੰਦੇ ਸਨ ਤੇ ਬੋਟ ਕਲੱਬ ਨਾਮ ਦੀ ਇਹ ਜਗ੍ਹਾ ਇੰਡੀਅਨ ਪਾਰਲੀਮੈਂਟ ਇੰਡੀਅਨ ਸੰਸਦ ਦੇ ਬਿਲਕੁਲ ਨੇੜੇ ਸੀ ਕਿਉਂਕਿ ਇਹ ਖਾਸ ਜਗ੍ਹਾ ਪਾਰਲੀਮੈਂਟ ਦੇ ਨੇੜੇ ਸੀ ਇਸ ਲਈ ਜਿਹੜਾ ਪ੍ਰਦਰਸ਼ਨ ਇੱਥੇ ਹੁੰਦਾ ਜੋ ਧਰਨਾ ਪ੍ਰਦਰਸ਼ਨ ਬੋਟ ਕਲੱਬ ਦੇ ਵਿੱਚ ਹੁੰਦਾ ਉਹ ਜ਼ਿਆਦਾ ਅਸਰ ਦਿਖਾਉਂਦਾ ਤੇ ਲੋਕ ਵੀ ਧਰਨੇ ਪ੍ਰਦਰਸ਼ਨ ਦੇ ਲਈ ਇੱਥੇ ਜਾਣਾ ਪਸੰਦ ਕਰਦੇ ਪਰ ਸਨ 1988 ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਮਸ਼ਹੂਰ ਲੀਡਰ ਮਹਿੰਦਰ ਸਿੰਘ ਡਕੈਤ ਨੇ ਲੱਖਾਂ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦੇ ਲਈ ਦਿੱਲੀ ਵਿੱਚ ਬੁਲਾਇਆ ਇਹ ਸਾਰੇ ਕਿਸਾਨ ਦਿੱਲੀ ਦੇ ਵਿੱਚ ਬੋਟ ਕਲੱਬ ਨਾਮ ਦੀ ਜਗ੍ਹਾ ਦੇ ਉੱਪਰ ਇਕੱਠੇ ਹੋਣੇ ਸ਼ੁਰੂ ਹੋ ਗਏ ਦੇਖਦੇ ਹੀ ਦੇਖਦੇ ਇਹ ਪੂਰੇ ਦਾ ਪੂਰਾ ਇਲਾਕਾ 5 ਲੱਖ ਤੋਂ ਜ਼ਿਆਦਾ ਲੋਕਾਂ ਦੇ ਨਾਲ ਭਰ ਗਿਆ ਹੈਰਾਨੀ ਦੀ ਗੱਲ ਤਾਂ ਇਹ ਕਿ ਇਹ ਇਲਾਕਾ ਪਾਰਲੀਮੈਂਟ ਦੇ ਬਿਲਕੁਲ ਨਾਲ ਸੀ ਤੇ ਇੱਥੇ ਇਕੱਲੇ ਕਿਸਾਨ ਨਹੀਂ ਪਹੁੰਚੇ ਸਨ ਬਲਕਿ ਕਿਸਾਨ ਆਪਣੇ ਨਾਲ ਟਰੈਕਟਰ ਟਰਾਲੀਆਂ ਬੈਲ ਗੱਡੀਆਂ ਬਲਦ ਮੱਝਾਂ ਗਾਵਾਂ ਇਦਾਂ ਦੇ ਪਸ਼ੂ ਲੈ ਕੇ ਪਹੁੰਚੇ ਸੀ ਤੇ ਇਹਨਾਂ ਕਿਸਾਨਾਂ ਨੇ ਇੱਕ ਦੋ ਦਿਨਾਂ ਦੇ ਲਈ ਨਹੀਂ ਬਲਕਿ ਕਈ ਦਿਨਾਂ ਦੇ ਲਈ ਡੇਰੇ ਲਾ ਲਏ ਇਸ ਇਲਾਕੇ ਦੇ ਵਿੱਚ ਤੇ ਡੇਰੇ ਲਾ ਕੇ ਬੈਠ ਗਏ ਨਤੀਜਾ ਇਹ ਹੋਇਆ ਕਿ ਸੰਸਦ ਦੇ ਆਸ ਪਾਸ ਦਾ ਇਲਾਕਾ ਪੂਰੀ ਤਰ੍ਹਾਂ ਦੇ ਨਾਲ ਪਿੰਡ ਬਣ ਗਿਆ ਤੇ ਇਹ ਸਾਰੇ ਘਟਨਾਕ੍ਰਮ ਨੇ ਪੁਲਿਸ ਤੇ ਸਿਕਿਉਰਿਟੀ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦੇ ਹੋਸ਼ ਉਡਾ ਦਿੱਤੇ ਤੇ ਨਾਲ ਹੀ ਹਕੂਮਤ ਦੇ ਪਹਿਲੀ ਵਾਰ ਕੰਨ ਵੀ ਖੜੇ ਹੋ ਗਏ ਗੌਰਮੈਂਟ ਵੀ ਪ੍ਰੈਸ਼ਰ ਦੇ ਵਿੱਚ ਆ ਜਾਂਦੀ ਹੈ ਜਿਵੇਂ ਤਿਵੇਂ ਕਰਕੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਨੇ ਤੇ ਧਰਨਾ ਚੁਕਾ ਦਿੱਤਾ ਜਾਂਦਾ ਹੈ ਤੇ ਨਾਲ ਦੀ ਨਾਲ ਗੌਰਮੈਂਟ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਇਸ ਜਗ੍ਹਾ ਤੇ ਧਰਨਾ ਪ੍ਰਦਰਸ਼ਨ ਲਗਾਉਣ ਦੀ ਪਰਮਿਸ਼ਨ ਅੱਗੇ ਤੋਂ ਕਿਸੇ ਨੂੰ ਨਹੀਂ ਦੇਣੀ ਜੋ ਕਿ ਬਹੁਤ ਜ਼ਿਆਦਾ ਖਾਨੀਕਾਰਕ ਸਾਬਤ ਹੋ ਸਕਦੀ ਹੈ ਇਹੀ ਕਾਰਨ ਸੀ ਕਿ ਕਿਸਾਨੀ ਪ੍ਰਦਰਸ਼ਨ ਤੋਂ ਬਾਅਦ ਬੋਟ ਕਲੱਬ ਨਾਮ ਦੀ ਜਗ੍ਹਾ ਦੇ ਉੱਪਰ ਗੌਰਮੈਂਟ ਨੇ ਧਰਨੇ ਪ੍ਰਦਰਸ਼ਨ ਰੋਕਣੇ ਸ਼ੁਰੂ ਕਰ ਦਿੱਤੇ ਧਰਨੇ ਪ੍ਰਦਰਸ਼ਨ ਕਰਨ ਦੇ ਲਈ ਇੱਕ ਨਵੀਂ ਜਗ੍ਹਾ ਨੂੰ ਚੁਣਿਆ ਗਿਆ ਜਿਹਦਾ ਨਾਮ ਸੀ ਜੰਤਰ ਮੰਤਰ ਇਹ ਜਗ੍ਹਾ ਪਾਰਲੀਮੈਂਟ ਦੇ ਜ਼ਿਆਦਾ ਨੇੜੇ ਵੀ ਨਹੀਂ ਸੀ ਤੇ ਜ਼ਿਆਦਾ ਦੂਰ ਵੀ ਨਹੀਂ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਇੰਡੀਆ ਦੇ ਵਿੱਚ ਜਿੰਨੇ ਵੀ ਵੱਡੇ ਪ੍ਰੋਟੈਸਟ ਹੋਏ ਸਾਰਿਆਂ ਦਾ ਸੰਬੰਧ ਜੰਤਰ ਮੰਤਰ ਦੇ ਨਾਲ ਰਿਹਾ ਸਨ 2017-18 ਦੇ ਵਿੱਚ ਸਰਕਾਰ ਨੇ ਕਈ ਚੀਜ਼ਾਂ ਦਾ ਹਵਾਲਾ ਦੇ ਕੇ ਜੰਤਰ ਮੰਤਰ ਤੇ ਪ੍ਰੋਟੈਸਟ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨਹੀਂ ਚਾਹੁੰਦਾ ਸੀ ਕਿ ਜੰਤਰ ਮੰਤਰ ਉੱਪਰ ਧਰਨੇ ਹੋਣ ਪ੍ਰਸ਼ਾਸਨ ਨੇ ਇੱਕ ਹੋਰ ਜਗ੍ਹਾ ਸਿਲੈਕਟ ਕੀਤੀ ਸੀ ਜੋ ਕਾਫੀ ਦੂਰ ਸੀ ਪਾਰਲੀਮੈਂਟ ਤੋਂ ਧਰਨੇ ਵਗੈਰਾ ਲਗਾਉਣ ਦੇ ਲਈ
ਵਿਖੇ ਤਾਂ ਮੁਹੰਮਦ ਸ਼ਾਹ ਰੰਗੀਲਾ ਇੱਕ ਨੈਗੇਟਿਵ ਰਾਜਾ ਸੀ, ਇੱਕ ਨੈਗੇਟਿਵ ਬਾਦਸ਼ਾਹ ਸੀ। ਇਹੀ ਉਹ ਰਾਜਾ ਸੀ ਜਿਹਨੇ ਮੁਗਲ ਅੰਪਾਇਰ ਨੂੰ ਅਰਸ਼ ਤੋਂ ਫਰਸ਼ ਦੇ ਉੱਪਰ ਲੈ ਆਂਦਾ ਸੀ, ਉਹ ਵੀ ਕੁਝ ਹੀ ਸਾਲਾਂ ਦੇ ਵਿੱਚ। ਔਰੰਗਜ਼ੇਬ ਦੇ ਸਮੇਂ ਮੁਗਲ ਅੰਪਾਇਰ ਆਪਣੇ ਟੌਪ ਦੇ ਉੱਪਰ ਸੀ, ਪਰ ਜਿਵੇਂ ਹੀ ਔਰੰਗਜ਼ੇਬ ਦੀ ਮੌਤ ਹੁੰਦੀ ਹੈ, ਇਹ ਬਾਦਸ਼ਾਹ ਗੱਦੀ ਦੇ ਉੱਪਰ ਆਉਂਦਾ ਹੈ ਤਾਂ ਮੁਗਲ ਅੰਪਾਇਰ ਮੁੱਧੇ ਮੂੰਹ ਡਿੱਗਦੀ ਹੈ। ਇਹ ਉਹ ਬਾਦਸ਼ਾਹ ਸੀ ਜੋ ਆਪਣੀ ਆਲੀਸ਼ਾਨ ਜ਼ਿੰਦਗੀ

0: ਕਿਤੇ ਅਯਾਸ਼ੀਆਂ ਦੇ ਲਈ ਮਸ਼ਹੂਰ ਸੀ ਮੁਗਲ ਬਾਦਸ਼ਾਹਾਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਅਯਾਸ਼ ਰਾਜੇ ਦਾ ਜੋ ਖਿਤਾਬ ਮਿਲਿਆ ਹੈ ਉਹ ਮੁਹੰਮਦ ਸ਼ਾਹ ਰੰਗੀਲੇ ਨੂੰ ਹੀ ਮਿਲਿਆ ਹੈ ਸਨ 1739 ਦੇ ਵਿੱਚ ਨਾਦਰ ਸ਼ਾਹ ਅਟੈਕ ਕਰ ਦਿੰਦਾ ਹੈ ਨਾਦਰ ਸ਼ਾਹ ਦਿੱਲੀ ਦੇ ਅੰਦਰ ਅਟੈਕ ਕਰਕੇ ਕਤਲੇਆਮ ਤਾਂ ਮਚਾਉਂਦਾ ਹੀ ਹੈ ਤੇ ਨਾਲ ਦੀ ਨਾਲ ਧਨ ਦੌਲਤ ਤੇ ਉਹ ਖਜ਼ਾਨਾ ਲੁੱਟ ਕੇ ਵੀ ਲੈ ਜਾਂਦਾ ਹੈ ਜੋ ਸਾਰਾ ਮੁਗਲ ਬਾਦਸ਼ਾਹਾਂ ਨੇ ਇਕੱਠਾ ਕੀਤਾ ਸੀ ਪੂਰੀ ਦੁਨੀਆ ਦੇ ਵਿੱਚੋਂ ਇੱਕੋ ਵਾਰ ਦੇ ਵਿੱਚ ਨਾਦਰ ਸ਼ਾਹ ਸਾਰਾ ਕੁਝ ਲੁੱਟ ਕੇ ਲੈ ਜਾਂਦਾ ਹੈ ਪਰ ਮੁਗਲ ਬਾਦਸ਼ਾਹ ਇੰਡੀਆ ਨੂੰ ਇੱਕ ਚੀਜ਼ ਜ਼ਰੂਰ ਦੇ ਗਿਆ ਜੰਤਰ ਮੰਤਰ ਜੋ ਅੱਜ ਵੀ ਇੰਡੀਅਨ ਲੋਕਾਂ ਦੇ ਕੰਮ ਆ ਰਹੀ ਸੋ ਇਹ ਸੀ ਜੰਤਰ ਮੰਤਰ ਦਾ ਇਤਿਹਾਸ ਉਹਦੀ ਹਿਸਟਰੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦ
1: ਸੋ ਜੰਤਰ ਮੰਤਰ ਜਿਹੜਾ ਜੀ ਇਹਦੇ ਬਾਰੇ ਕਾਫੀ ਪਤਾ ਲੱਗ ਗਿਆ ਹੋਏਗਾ ਤੇ ਜੀ ਤਾਲੀਵਾਲ ਸਾਹਿਬ ਕੋਈ ਸਮਝ ਲੱਗੀ ਜੀ ਜੰਤਰ ਮੰਤਰ ਬਾਰੇ
2: ਹਾਂਜੀ ਸਮਝ ਲੱਗੀ ਜੀ ਬਸ ਜਿਹੜਾ ਮੁਗਲ ਬਾਦਸ਼ਾਹ ਸੀਗਾ ਉਹ ਸਾਡੇ ਭਾਰਤ ਨੂੰ ਇੱਕ ਇਹੋ ਜਿਹਾ ਮੈਦਾਨ ਦੇ ਗਿਆ ਜਿੱਥੇ ਹੁਣ ਬਹੁਤ ਲੋਕ ਇਕੱਠੇ ਹੁੰਦੇ ਆ ਕੋਈ ਆਪਦਾ ਇਕੱਠ ਕਰਕੇ ਸਰਕਾਰ ਦੇ ਖਿਲਾਫ਼ ਬੋਲਦੇ ਆ ਪਰ ਸਰਕਾਰ ਦੀ ਕੋਸ਼ਿਸ਼ ਤਾਂ ਇਹ ਹੁੰਦੀ ਵੀ ਜੰਤਰ ਮੰਤਰ ਤੇ ਇਕੱਠ ਨਾ ਹੀ ਹੋਣ ਦਿੱਤਾ ਜਾਵੇ ਤੁਹਾਨੂੰ ਉੱਥੋਂ ਦਾ ਪਤਾ ਹੀ ਆ ਵੀ ਸਰਕਾਰਾਂ ਕਿਹੋ ਜਿਹੀਆਂ ਧੱਕਾ ਕਰਦੀਆਂ ਹਰ ਇੱਕ ਤੋਂ ਧੱਕਾ ਕਰਦੀਆਂ ਤੇ ਪਰ ਫਿਰ ਵੀ ਲੋਕਾਂ ਲਈ ਇਹ ਜੰਤਰ ਮੰਤਰ ਦਾ ਜਿਹੜਾ ਗਰਾਊਂਡ ਆ ਉਹ ਕਾਫੀ ਕੰਮ ਆਉਂਦਾ ਜਿਵੇਂ ਕਿ ਧਰਨੇ ਦੇਣੇ ਜਾਂ ਕੋਈ ਸਰਕਾਰ ਪ੍ਰਤੀ ਰੋਸ ਪ੍ਰਦਰਸ਼ਨ ਕਰਨਾ
1: ਜੀ ਜੀ
2: ਦਰਸ਼ਨ ਤਾਂ ਜੰਤਰ ਮੰਤਰ ਦੇ ਵਿੱਚ ਹੀ ਜ਼ਿਆਦਾ ਹੁੰਦਾ ਹੈ
1: ਬਿਲਕੁਲ ਜੀ ਇਸੇ ਕਰਕੇ ਵਾਰ ਵਾਰ ਜੰਤਰ ਮੰਤਰ ਹੁੰਦੀ ਰਹਿੰਦੀ ਹੈ ਤੇ ਉਹਦੇ ਨਾਲ ਰਿਲੇਟਡ ਜਿਹੜੀਆਂ ਨੇ ਉਹ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਅਕਸਰ ਪੰਜਾਬ ਦੀਆਂ ਕੁਛ ਖ਼ਬਰਾਂ ਜਿਹੜੀਆਂ ਨੇ ਉਹ ਵੀ ਥੋੜ੍ਹੀਆਂ ਜਿਹੀਆਂ ਸ਼ੇਅਰ ਕਰ ਲਈਏ ਵੈਸੇ ਤਾਂ ਇਨਫੋਰਮੇਸ਼ਨ ਕਾਫ਼ੀ ਆਉਂਦੀ ਰਹਿੰਦੀ ਹੈ ਜੀ ਬਟ ਪੰਜਾਬ ਦੀਆਂ ਕੁਛ ਇੱਕ ਮੋਟੀਆਂ ਮੋਟੀਆਂ ਖ਼ਬਰਾਂ ਜਿਹੜੀਆਂ ਨੇ ਉਹ
3: ਕਈ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਦੇ ਲਈ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ
4: ਅਤੇ ਟੂਰਿਸਟ ਟਰਾਂਸਪੋਰਟ ਆਪਰੇਟਰਸ ਨੇ 4 ਅਗਸਤ ਨੂੰ ਸੰਸਦ ਵੱਲ ਕੂਚ ਕਰਨ ਦਾ ਐਲਾਨ ਕੀਤਾ ਤੇ ਇਹ ਫੈਸਲਾ E20 ਯਾਨੀ 20% ਇਥੇਨੋਲ ਮਿਲੇ ਪੈਟਰੋਲ ਨੂੰ ਲਾਗੂ ਕਰਨ ਦੇ ਵਿਰੋਧ ਵਿੱਚ ਲਿਆ ਗਿਆ ਸੋ ਟਰਾਂਸਪੋਰਟ ਐਸੋਸੀਏਸ਼ਨ ਦਾ ਦਾਅਵਾ ਹੈ ਕਿ E20 ਪੈਟਰੋਲ ਦੀ ਵਰਤੋਂ ਨਾਲ ਖਾਸ ਕਰਕੇ 2015 ਤੋਂ ਪਹਿਲਾਂ ਬਣੇ ਵਾਹਨਾਂ ਵਿੱਚ ਮਾਈਲੇਜ ਘਟਿਆ ਤੇ ਇੰਜਣ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋਈ ਹੈ ਸੋ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਆਪਰੇਟਰਾਂ ਨੇ ਮੰਗ ਕੀਤੀ ਹੈ ਕਿ ਇਥੇਨੋਲ ਮਿਸ਼ਰਣ ਨੀਤੀ ਦੀ ਖੁਦਮੁਖਤਿਆਰ ਵਿਗਿਆਨਿਕ ਸਮੀਖਿਆ ਕਰਵਾਈ ਜਾਵੇ ਜਿਸ ਵਿੱਚ ਖਪਤਕਾਰਾਂ ਟਰਾਂਸਪੋਰਟਰਾਂ ਆਟੋਮੋਬਾਈਲ ਕੰਪਨੀਆਂ ਅਤੇ ਤਕਨੀਕੀ ਮਾਹਿਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਸੋ ਇਸ ਦੇ ਨਾਲ ਹੀ ਟਰਾਂਸਪੋਰਟ ਸੰਗਠਨਾਂ ਨੇ ਆਲ ਇੰਡੀਆ ਟੂਰਿਸਟ ਪਰਮਿਟ ਵਾਲੀਆਂ ਟੈਕਸੀਆਂ ਤੇ ਬੱਸਾਂ ਲਈ ਲਾਗੂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਸੀਮਾ ਤੇ ਵੀ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ ਪੰਜਾਬ ਵਿੱਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ MBBS ਡਾਕਟਰਾਂ ਲਈ ਵੱਡੀ ਖ਼ਬਰ ਹੈ ਸੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਮੈਡੀਕਲ ਅਫਸਰ ਦੀਆਂ 630 ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਨੇ ਸੋ ਇਹ ਭਰਤੀ ਇਸ਼ਤਿਹਾਰ ਤਹਿਤ ਕੀਤੀ ਜਾ ਰਹੀ ਹੈ ਸੋ ਯੋਗ ਉਮੀਦਵਾਰ 16 ਜੁਲਾਈ 2026 ਤੋਂ 5 ਅਗਸਤ 2026 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਤੇ ਇਹਨਾਂ ਅਸਾਮੀਆਂ ਲਈ ਉਮੀਦਵਾਰ ਕੋਲ MBBS ਦੀ ਡਿਗਰੀ ਮੈਡੀਕਲ ਕੌਂਸਲ ਵਿੱਚ ਰਜਿਸਟ੍ਰੇਸ਼ਨ ਅਤੇ ਪੰਜਾਬੀ ਭਾਸ਼ਾ ਦੀ ਲੋੜੀਂਦੀ ਯੋਗਤਾ ਹੋਣੀ ਜ਼ਰੂਰੀ ਹੈ ਸੋ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ ਤੇ ਕੀਤੀ ਜਾਵੇਗੀ ਜਿਸ ਦਾ ਆਯੋਜਨ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਕੀਤਾ ਜਾਵੇਗਾ ਅਗਸਤ ਮਹੀਨੇ ਦੌਰਾਨ ਬੈਂਕ ਨਾਲ ਜੁੜੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਹੀ ਅਹਿਮ ਹੈ ਅਗਸਤ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ ਕੁੱਲ 14 ਦਿਨ ਬੈਂਕ ਬੰਦ ਰਹਿਣਗੇ ਸੋ ਇਹਨਾਂ ਛੁੱਟੀਆਂ ਵਿੱਚ 5 ਐਤਵਾਰ ਦੂਜਾ ਅਤੇ ਚੌਥਾ ਸ਼ਨੀਵਾਰ ਸ਼ਾਮਲ ਨੇ ਸੋ ਇਸ ਤੋਂ ਇਲਾਵਾ ਵੱਖ ਵੱਖ ਰਾਜਾਂ ਵਿੱਚ ਸਥਾਨਕ ਤਿਉਹਾਰਾਂ ਅਤੇ ਮੌਕਿਆਂ ਕਾਰਨ 7 ਹੋਰ ਦਿਨ ਵੀ ਬੈਂਕਾਂ ਵਿੱਚ ਕੰਮਕਾਜ ਨਹੀਂ ਹੋਵੇਗਾ ਸੋ ਦੇਸ਼ ਭਰ ਵਿੱਚ 8 ਅਗਸਤ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਰਕੇ ਸਾਰੇ ਬੈਂਕ ਬੰਦ ਰਹਿਣਗੇ ਤੇ ਇਸੇ ਤਰ੍ਹਾਂ 22 ਅਗਸਤ ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਵੀ ਦੇਸ਼ ਭਰ ਦੇ ਬੈਂਕਾਂ ਵਿੱਚ ਛੁੱਟੀ ਰਹੇਗੀ ਸੋ ਇਸ ਤੋਂ ਇਲਾਵਾ 2, 9, 16, 23 ਅਤੇ 30 ਅਗਸਤ ਨੂੰ ਐਤਵਾਰ ਹੋਣ ਕਰਕੇ ਵੀ ਬੈਂਕ ਬੰਦ ਰਹਿਣਗੇ ਤੇ ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਛੁੱਟੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਹੀ ਆਪਣੀ ਯੋਜਨਾ ਬਣਾ ਲਿਓ ਨੇਪਾਲ ਜਾਣ ਵਾਲੇ ਭਾਰਤੀ ਯਾਤਰੀਆਂ ਤੇ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਕਰਨ ਵਾਲੇ ਲੋਕਾਂ ਲਈ ਅਹਿਮ ਖ਼ਬਰ ਹੈ ਨੇਪਾਲ ਰਾਸ਼ਟਰ ਬੈਂਕ NRB ਨੇ ਨਵੇਂ ਨਿਯਮ ਜਾਰੀ ਕਰਦਿਆਂ ਭਾਰਤੀ ਅਤੇ ਨੇਪਾਲੀ ਨਾਗਰਿਕਾਂ ਨੂੰ 9 ਨਵੰਬਰ 2016 ਤੋਂ ਬਾਅਦ ਜਾਰੀ ਹੋਏ 200 ਅਤੇ 500 ਦੇ ਭਾਰਤੀ ਨੋਟ ਵੱਧ ਤੋਂ ਵੱਧ 25,000 ਤੱਕ ਨੇਪਾਲ ਲਿਆਉਣ ਅਤੇ ਲਿਜਾਉਣ ਦੀ ਪਰਮਿਸ਼ਨ ਦਿੱਤੀ ਹੈ ਸੋ ਕੇਂਦਰੀ ਬੈਂਕ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ 8 ਨਵੰਬਰ 2016 ਤੋਂ ਪਹਿਲਾਂ ਜਾਰੀ 500 ਅਤੇ 1,000 ਦੇ ਪੁਰਾਣੇ ਭਾਰਤੀ ਨੋਟਾਂ ਤੇ ਪਾਬੰਦੀ ਪਹਿਲਾਂ ਵਾਂਗ ਹੀ ਜਾਰੀ ਰਹੇਗੀ ਤੇ ਨਵੇਂ ਨਿਯਮਾਂ ਅਨੁਸਾਰ ਨੇਪਾਲੀ ਨਾਗਰਿਕ ਭਾਰਤੀ ਕਰੰਸੀ ਸਿਰਫ ਭਾਰਤ ਤੋਂ ਹੀ ਨੇਪਾਲ ਲਿਆ ਸਕਣਗੇ ਅਤੇ ਇਸ ਨੂੰ ਨੇਪਾਲ ਤੋਂ ਕਿਸੇ ਤੀਜੇ ਦੇਸ਼ ਵਿੱਚ ਨਹੀਂ ਲੈ ਕੇ ਜਾ ਸਕਣਗੇ ਸੋ ਨੇਪਾਲ ਰਾਸ਼ਟਰ ਬੈਂਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਫੈਸਲੇ ਦੇ ਨਾਲ ਨੇਪਾਲ ਆਉਣ ਵਾਲੇ ਭਾਰਤੀ ਸੈਲਾਨੀਆਂ ਅਤੇ ਭਾਰਤ ਨਾਲ ਵਪਾਰ ਕਰਨ ਵਾਲੇ ਨੇਪਾਲੀ ਨਾਗਰਿਕਾਂ ਨੂੰ ਵੱਡੀ ਸਹੂਲਤ ਮਿਲੇਗੀ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਟਰਾਂਸਪੋਰਟ ਵਿਭਾਗ

0: ਖਾਤਾਧਾਰਕਾਂ ਨੂੰ ਵਿਆਜ ਜਮ੍ਹਾਂ ਹੋਣ ਸੰਬੰਧੀ SMS ਵੀ ਮਿਲਣੇ ਸ਼ੁਰੂ ਹੋ ਗਏ ਨੇ ਤੇ ਜੇਕਰ ਤੁਹਾਨੂੰ ਹਾਲੇ ਤੱਕ ਕੋਈ ਸੁਨੇਹਾ ਨਹੀਂ ਮਿਲਿਆ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਵਿਆਜ ਜਮ੍ਹਾਂ ਕਰਨ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ ਤੇ ਇਹ ਪੜਾਵਾਰ ਤਰੀਕੇ ਨਾਲ ਪੂਰੀ ਕੀਤੀ ਜਾ ਰਹੀ ਹੈ SMS ਦੀ ਉਡੀਕ ਕਰਨ ਦੀ ਬਜਾਏ ਖਾਤਾਧਾਰਕ ਆਪਣੇ PF ਬੈਲੈਂਸ ਦੀ ਜਾਂਚ ਕਰਕੇ ਇਹ ਜਾਣ ਸਕਦੇ ਹਨ ਕਿ ਵਿਆਜ ਦੀ ਰਕਮ ਜਮ੍ਹਾਂ ਹੋਈ ਹੈ ਜਾਂ ਨਹੀਂ ਸੋ ਇਸ ਲਈ EPFO ਦੀ ਆਫੀਸ਼ੀਅਲ ਵੈਬਸਾਈਟ ਉਮੰਗ ਐਪ ਮਿਸਡ ਕਾਲ ਸੇਵਾ ਜਾਂ SMS ਸੇਵਾ ਸਮੇਤ 4 ਸਰਕਾਰੀ ਤਰੀਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਸੋ ਇਹਨਾਂ ਰਾਹੀਂ ਵਿੱਤੀ ਸਾਲ 2025-26 ਦਾ ਵਿਆਜ ਖਾਤੇ ਵਿੱਚ ਜਮ੍ਹਾਂ ਹੋਣ ਦੀ ਜਾਣਕਾਰੀ ਆਸਾਨੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ ਭਾਰਤੀ ਕਾਰ ਬਾਜ਼ਾਰ ਵਿੱਚ ਹੌਂਡਾ ਨੇ ਆਪਣੀ ਨਵੀਂ ਪ੍ਰੀਮੀਅਮ SUV ਹੌਂਡਾ ZR-V ਲਾਂਚ ਕਰ ਦਿੱਤੀ ਹੈ ਸੋ ਇਹ ਭਾਰਤ ਵਿੱਚ ਹੌਂਡਾ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਅਤੇ ਫਲੈਗਸ਼ਿਪ ਕ੍ਰੋਸਓਵਰ SUV ਮੰਨੀ ਜਾ ਰਹੀ ਹੈ ਸੋ ਕੰਪਨੀ ਇਸ ਗੱਡੀ ਨੂੰ ਜਾਪਾਨ ਤੋਂ ਪੂਰੀ ਤਰ੍ਹਾਂ ਤਿਆਰ ਹਾਲਤ ਵਿੱਚ ਭਾਰਤ ਲਿਆਏਗੀ ਤੇ ਇਸ SUV ਦੀ ਸਭ ਤੋਂ ਵੱਡੀ ਖਾਸੀਅਤ ਇਸ ਵਿੱਚ ਦਿੱਤਾ ਗਿਆ 2 ਲੀਟਰ ਸਟਰੋਂਗ ਹਾਈਬ੍ਰਿਡ ਪੈਟਰੋਲ ਇੰਜਨ ਹੈ ਜੋ ਬਿਹਤਰ ਪਰਫਾਰਮੈਂਸ ਦੇ ਨਾਲ ਨਾਲ 22.8 ਕਿਲੋਮੀਟਰ ਪ੍ਰਤੀ ਲੀਟਰ ਤੱਕ ਮਾਈਲੇਜ ਦੇਣ ਦਾ ਦਾਅਵਾ ਕਰਦਾ ਹੈ ਸੋ ਭਾਰਤੀ ਬਾਜ਼ਾਰ ਵਿੱਚ ਹੌਂਡਾ ZR-V ਦਾ ਮੁਕਾਬਲਾ ਸਕੋਡਾ ਕੋਡੀਆਕ ਵੋਕਸਵੈਗਨ ਟੇਰੋਨ ਅਤੇ ਵੋਕਸਵੈਗਨ ਟਿਗੋਨ ਵਰਗੀਆਂ ਪ੍ਰੀਮੀਅਮ SUV ਨਾਲ ਹੋਵੇਗਾ ਕੰਪਨੀ ਨੂੰ ਉਮੀਦ ਹੈ ਕਿ ਮਾਡਲ ਲਗਜ਼ਰੀ ਅਤੇ ਹਾਈਬ੍ਰਿਡ SUV ਖਰੀਦਣ ਵਾਲੇ ਗ੍ਰਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰੇਗਾ ਭਾਰਤ ਲਈ ਸਕੁਐਸ਼ ਵਿੱਚ ਇਤਿਹਾਸਕ ਮਾਣ ਵਾਲੀ ਖਬਰ ਸਾਹਮਣੇ ਆਈ ਹੈ 18 ਸਾਲਾ ਭਾਰਤੀ ਖਿਡਾਰ ਅਨਹਤ ਸਿੰਘ ਨੇ ਵਰਲਡ ਸਕੁਐਸ਼ ਜੂਨੀਅਰ ਚੈਂਪੀਅਨਸ਼ਿਪ 2026 ਦਾ ਖਿਤਾਬ ਆਪਣੇ ਨਾਮ ਕਰ ਲਿਆ ਗਰਲਜ਼ ਸਿੰਗਲਜ਼ ਦੇ ਫਾਈਨਲ ਮੁਕਾਬਲੇ ਵਿੱਚ ਟੌਪ ਸਪੀਡ ਅਨਹਤ ਨੇ ਮਿਸਰ ਦੀ ਦੂਜੀ ਦਰਜਾਬੰਦੀ ਵਾਲੀ ਖਿਡਾਰਨ ਰੁਕੀਆ ਸਲੇਮ ਨੂੰ ਸਿੱਧੇ 3 ਗੇਮਾਂ ਵਿੱਚ 11-3, 11-7 ਤੇ 11-9 ਨਾਲ ਹਰਾ ਦਿੱਤਾ ਤੇ ਇਸ ਜਿੱਤ ਨਾਲ ਅਨਹਤ ਸਿੰਘ ਵਰਲਡ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਬਣਨ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ ਸੋ ਇਸ ਤੋਂ ਪਹਿਲਾਂ ਇਸ ਟੂਰਨਾਮੈਂਟ ਵਿੱਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਸਾਲ 2005 ਵਿੱਚ ਦੇਖਣ ਨੂੰ ਮਿਲਿਆ ਸੀ ਜਦੋਂ ਜੋਸ਼ਨਾ ਚਿਨੱਪਾ ਫਾਈਨਲ ਤੱਕ ਪਹੁੰਚੀ ਸੀ ਤੇ ਹੁਣ ਅਨਹਤ ਨੇ ਇਹ ਖਿਤਾਬ ਜਿੱਤ ਕੇ ਭਾਰਤ ਨੂੰ ਇਸ ਮੁਕਾਬਲੇ ਦਾ ਪਹਿਲਾ ਸੋਨ ਤਗਮਾ ਦਿਵਾਇਆ ਸੋ ਅੱਜ ਦੇ ਇਸ ਖਾਸ ਖਬਰਾਂ ਦੇ ਬੁਲੇਟਿਨ ਵਿੱਚ ਇੰਨਾ ਹੀ ਦਿਓ ਆ ਗਿਆ
1: ਸੋ ਇਹ ਸੀਗੀਆਂ ਜੀ ਕੁਛ ਇੱਕ ਕੁਇਕ ਖਬਰਾਂ ਜਿਹੜੀਆਂ ਤੁਸੀਂ ਸੁਣੀਆਂ ਤੇ ਇਸ ਤੋਂ ਇਲਾਵਾ ਮੈਨੂੰ ਲੱਗਦਾ ਵੀ ਥੋੜੀ ਜਿਹੀ ਖਬਰਾਂ ਦੇ ਵਿੱਚ ਆਪਾਂ ਅੱਗੇ ਨੂੰ ਵਧਦੇ ਹਾਂ ਤੇ ਕੁਛ ਇੱਕ ਇਨਫੋਰਮੇਸ਼ਨ ਕਿਉਂਕਿ ਐਜੂਕੇਸ਼ਨ ਦੇ ਨਾਲ ਹੁਣ ਇਹ ਕੁੜੀ ਨੇ ਜਿੱਥੇ ਮੁਕਾਮ ਜਿੱਤ ਕੇ ਹਾਸਲ ਕੀਤਾ ਪਰ ਨਾਲ ਦੀ ਨਾਲ ਹੀ ਸਿੱਖਿਆ ਦੀ ਗੱਲਬਾਤ ਕੀਤੀ ਜਾ ਰਹੀ ਹੈ ਲਗਾਤਾਰ ਐਜੂਕੇਸ਼ਨ ਦੀ ਗੱਲਬਾਤ ਕੀਤੀ ਜਾ ਰਹੀ ਇਹਦੇ ਨਾਲ ਰਿਲੇਟਡ ਕੁਛ ਇੱਕ ਖਬਰਾਂ ਵੀ ਹੋਰ ਆ ਰਹੀਆਂ ਤੇ ਥੋੜੀ ਜਿਹੀ ਇੱਕ ਹੋਰ ਇੱਕ ਛੋਟੀ ਜਿਹੀ ਰਿਪੋਰਟ ਜਿਹੜੀ ਇਹਦੇ ਨਾਲ ਰਿਲੇਟਡ ਸੁਣ ਲੈਂਦੇ ਹਾਂ ਤੇ ਫਿਰ ਇਸ ਤੋਂ ਬਾਅਦ
2: ਹਨ ਕਾ ਇਸਤੀਫਾ ਹੋਆ ਉਨਕੇ ਖਿਲਾਫ ਭਾਰੀ ਪ੍ਰਦਰਸ਼ਨ ਕੇ ਬਾਅਦ ਲੇਕਿਨ ਵੇ ਕੋਈ ਪਹਿਲੇ ਸਿੱਖਿਆ ਮੰਤਰੀ ਨਹੀਂ ਹੈ ਜਿਨੇ ਛਾਤਰੋਂ ਕੇ ਪ੍ਰਦਰਸ਼ਨ ਕਾ ਸਾਹਮਣਾ ਕਰਨਾ ਪੜਾ ਹੋ आइए कुछ ऐसे ही छात्र आंदोलनों पर नजर डालते हैं जिन्होंने शिक्षा मंत्रियों की सत्ता को चुनौती दी। ये रिपोर्ट तैयार की है द इंडियन एक्सप्रेस के आरव शाह ने। सबसे पहले बात 2016 की स्मृति ईरानी और रोहित वेमुला से जुड़े प्रदर्शन की। जुलाई 2015 में हैदराबाद यूनिवर्सिटी ने 26 साल के दलित PhD शोधार्थी रोहित वेमुला की मंथली स्कॉलरशिप यानी मासिक छात्रवृत्ति अचानक रोक दी। इसके कुछ ही समय बाद ASA यानी अंबेडकर स्टूडेंट्स एसोसिएशन और अखिल भारतीय विद्यार्थी परिषद यानी ABVP के सदस्यों के बीच हिंसक झड़प हुई। इस घटना के बाद सिकंदराबाद से BJP सांसद बंडारू दत्तात्रेय ने तत्कालीन ह्यूमन रिसोर्स डेवलपमेंट मिनिस्टर यानी HRD मंत्री स्मृति ईरानी को एक पत्र लिखकर इस कैंपस को राष्ट्र विरोधी बताया। उस वक्त शिक्षा मंत्रालय को मानव संसाधन विकास मंत्रालय यानी HRD मिनिस्ट्री कहा जाता था। दिसंबर 2015 तक वेमुला और 4 अन्य छात्रों को यूनिवर्सिटी से निलंबित कर दिया गया और उनके हॉस्टल और साझा जगहों के इस्तेमाल पर रोक लगा दी गई। वेमुला और उनके साथियों ने 3 जनवरी 2016 से भूख हड़ताल शुरू की। 17 जनवरी को वेमुला ने जातिगत भेदभाव को उजागर करते हुए आत्महत्या कर ली। उनकी मौत ने देशभर में संस्थागत जातिगत पूर्वाग्रह के खिलाफ छात्र आंदोलन खड़ा कर दिया और जातिगत भेदभाव के खिलाफ एक केंद्रीय रोहित एक्ट की मांग उठी। राष्ट्रीय स्तर पर ऐसा कोई कानून नहीं बना। हालांकि कर्नाटक कैबिनेट ने 2026 में एक रोहित वेमुला बिल पास किया जो समानता समिति को अनिवार्य बनाता है। इसे अभी तक राज्य विधानसभा में पेश नहीं किया गया है। ईरानी के इस्तीफे की जोरदार मांग के बावजूद ऐसा कोई कदम नहीं उठाया गया। हालांकि जुलाई 2016 के एक कैबिनेट फेरबदल में उन्हें कपड़ा मंत्रालय भेज दिया गया। अब बात 2013-14 की, कपिल सिब्बल और FYUP प्रदर्शन की। साल 2013 में

0: ਚਾਹੁੰਦੇ ਹਾਂ, ਵਧੀਆ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਜੁੜ ਕੇ ਕੰਮ ਕਰਨਾ ਚਾਹੁੰਦੇ ਹਾਂ। ਬਟ ਕਈ ਵਾਰੀ ਪ੍ਰਸ਼ਾਸਨ ਜਿਹੜਾ ਉਹਨਾਂ ਪੈਸਾ ਜਾਂ ਬਜਟ ਜਿਹੜਾ ਰੋਕ ਲੈਂਦਾ, ਨਵੇਂ ਸਕੂਲਾਂ ਦੀ ਬੜੀ ਡਿਮਾਂਡ ਹੁੰਦੀ, ਉਹ ਕਈ ਵਾਰੀ ਰੁਕ ਜਾਂਦੇ ਆ, ਉਹ ਨਹੀਂ ਆਉਂਦੇ ਜਿੰਨੇ ਚਾਹੀਦੇ ਹੁੰਦੇ ਆ। ਸੋ ਇਹ ਸਾਰੇ ਚੀਜ਼ਾਂ ਜਿਹੜੀਆਂ ਨੇ ਉਹ ਐਜੂਕੇਸ਼ਨ ਹਰ ਜਗ੍ਹਾ ਦੇ ਉੱਤੇ ਜਿਹੜਾ ਉਹ ਸਟਰਗਲ ਕਰਦਾ, ਹਮੇਸ਼ਾ ਚੰਗਾ ਕਰਨ ਦੀ ਗੱਲਬਾਤ ਜਿਹੜੀ ਉਹਦੇ ਬਾਰੇ ਕੀਤੀ ਜਾਂਦੀ। ਤਾਲੀਵਾਲ ਸਾਹਿਬ ਵੀ ਮੇਰੇ ਨਾਲ ਨੇ, ਜੇ ਕੁਛ ਕਹਿਣਾ ਚਾਹੁਣ ਕੋਈ ਕਰੀਦਾ ਜੀ। ਜੀ
1: ਖਾਸ ਕਰਕੇ ਤਾਂ ਮੈਂ ਦੇਖਦਾ ਜੀ, ਬਹੁਤ ਲੰਬੇ ਸਮੇਂ ਦੇਖਦਾ ਵੀ ਜਿਹੜੀ ਭਾਰਤੀ ਰਾਜਨੀਤੀ ਆ ਬੜੀ ਗੰਧਲੀ ਆ। ਉੱਥੇ ਜਿਹੜਾ ਕੋਈ ਐਮ ਪੀ ਬਣ ਜਾਂਦਾ ਉਹਨੂੰ ਮਨਿਸਟਰੀ ਵਾਸਤੇ ਜਿਹੜੀ ਜਗ੍ਹਾ ਮਿਲਦੀ ਆ ਉਹਦੀ ਕੋਈ ਕੁਆਲੀਫਿਕੇਸ਼ਨ ਨਹੀਂ ਦੇਖੀ ਜਾਂਦੀ। ਈਵਨ ਕਿ ਜਿਹੜੇ ਕਿ ਪ੍ਰਧਾਨ ਮੰਤਰੀ ਆ ਉਹਨਾਂ ਦੀ ਕੁਆਲੀਫਿਕੇਸ਼ਨ ਨਹੀਂ ਦੇਖੀ ਜਾਂਦੀ। ਉੱਥੋਂ ਦਾ ਜਿਹੜਾ ਹਿਸਾਬ ਕਿਤਾਬ ਆ ਇੰਡੀਆ ਦਾ ਬਹੁਤ ਗੰਦਲਾ। ਮੈਨੂੰ ਯਾਦ ਹੈ ਕਿ ਵੀ ਕਾਫੀ ਸਾਲਾਂ ਦੀ ਗੱਲ ਹੈ, ਮੈਂ ਉਦੋਂ ਕਾਲਜ ਪੜ੍ਹਦਾ ਹੁੰਦਾ ਸੀਗਾ। ਉਹਨਾਂ ਦਿਨਾਂ 'ਚ ਇੱਕ ਮੰਤਰੀ ਬਣਾਇਆ ਜੀ ਭਾਰਤ ਸਰਕਾਰ ਨੇ, ਵਿੱਦਿਆ ਮੰਤਰੀ, ਹੁਣ ਮੈਂ ਨਾਂ ਤਾਂ ਲੈਂਦਾ ਨਹੀਂ, ਪਰ ਉਹ ਸਾਰਾ ਪੰਜ ਪੜਿਆ ਸੀਗਾ। ਤੁਸੀਂ ਦੇਖ ਲਓ ਵੀ ਇਹ ਪੰਜ ਪੜਿਆ ਇੱਕ ਭਾਰਤ ਦਾ ਵਿੱਦਿਆ ਮੰਤਰੀ ਲੱਗ ਸਕਦਾ। ਇਸ ਤਰ੍ਹਾਂ ਜਿੰਨੇ ਵਿੱਦਿਆ ਮੰਤਰੀ ਹੋਏ ਆ ਭਾਰਤ ਦੇ ਹੋਏ ਆ ਜਾਂ ਪੰਜਾਬ ਦੇ ਹੋਏ ਆ, ਉਹ ਸਾਰੇ ਕੋਈ ਅਨਐਜੂਕੇਟਡ ਆ, ਕੋਈ ਕਿਸ ਤਰ੍ਹਾਂ ਦਾ, ਉਹਨਾਂ ਨੂੰ ਨੌਲੇਜ ਹੀ ਨਹੀਂ ਵਿੱਦਿਆ ਵਿੱਚ, ਨੌਲੇਜ ਹੀ ਨਹੀਂ। ਇਸੇ ਤਰ੍ਹਾਂ ਹੁਣ ਜਿਹੜੇ ਪ੍ਰੋਟੈਸਟ ਹੋਇਆ ਇਹ ਹੁਣ ਇੰਡੀਆ 'ਚ ਪ੍ਰੋਟੈਸਟ ਕੀਤਾ ਸਟੂਡੈਂਟਾਂ ਨੇ, ਉਹ ਦੇਖੋ ਕਿੱਡਾ ਵੱਡਾ ਪ੍ਰੋਟੈਸਟ ਸੀ। ਉਦੋਂ ਪਹਿਲਾਂ ਵੀ ਪ੍ਰੋਟੈਸਟ ਹੁੰਦੇ ਰਹੇ ਆ, ਅਤੇ ਜੇ ਇਸ ਤਰ੍ਹਾਂ ਦੇ ਪ੍ਰੋਟੈਸਟ ਹੁੰਦੇ ਰਹਿਣਗੇ ਤਾਂ ਹੋ ਸਕਦਾ ਅੱਗੇ ਨੂੰ ਆਉਣ ਵਾਲੇ ਜਿਹੜੇ ਮੰਤਰੀ ਆ ਵਧੀਆ ਜਾਣ ਵਿੱਦਿਆ ਬਾਰੇ ਜਾਣਕਾਰੀ ਹੋਵੇ, ਉਹਨਾਂ ਨੂੰ ਵਧੀਆ ਮਹਿਕਮਾ ਚਲਾਉਣ ਬਾਰੇ ਜਾਣਕਾਰੀ ਹੋਵੇ।
0: ਡਿਪਾਰਟਮੈਂਟ ਦਿੱਤੇ ਜਾਣ ਤੇ ਸੋਚਣ ਵੀ ਮੈਨੂੰ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ। ਸੋ ਸਿਰਫ ਠੇਕੇ ਲੈਣ ਤੱਕ ਜਾਂ ਜਿਹੜੇ ਪੈਸੇ ਬਣਾਉਣ ਤੱਕ ਦਾ ਇੰਨਾ ਕੰਮ ਹੋਵੇ ਤੇ ਇਹਦੇ ਚ ਕੋਈ ਜਸਟਿਸ ਵੀ ਕਰਨ ਆਪਣੇ ਲੈਵਲ ਤੇ। ਇੱਕ ਛੋਟੀ ਜਿਹੀ ਬ੍ਰੇਕ ਲੈਣ ਇਹਦੇ ਨਾਲ ਤੇ ਫਿਰ ਦੁਬਾਰਾ ਵਾਪਸ ਮਿਲ ਜਾ ਤੇ ਹੋਰ ਗੱਲਾਂ ਬਾਤਾਂ ਜਿਹੜੀਆਂ।
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ? ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca।
3: एयरड्री अब आपकी फैमिली की सेहत को मिल गया है एक नया घर।
4: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
3: मिलिए डॉक्टर मघर शाह और डॉक्टर समरीन रहमान से।
4: हमारे तजुर्बाकार डॉक्टर्स आपको देते हैं मुकम्मल केयर।
3: खवातीन की सेहत से लेकर बच्चों की देखभाल और रूटीन चेकअप तक इंग्लिश, हिंदी और उर्दू में कंसल्टेशन दस्तियाब है।
4: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
3: आज ही विजिट करें किंग्स व्यू बुलेवर्ड पर या कॉल करें 587-360-6890 687-360-6890। लाइफलाइन मेडिकल क्लिनिक,
4: आपकी सेहत हमारी जिम्मेदारी।
5: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
6: Asia Pacific Immigration Consulting Limited. Student visa, visitor visa, super visa, LMIE applications, family immigration, provincial nominee application ate citizenship application vich lamba tajruba te maharat rakhta hai. Tuhadi sahulat layi main Maninder Singh Tillo ate Inderjot Kaur Tillo ikko chhat het immigration ate insurance diyan sewawan pradan karde han. Sanu sampark karn layi 403-225-1111. Maninder Singh Tillo, Asia Pacific Immigration Consulting Limited.
7: Regulated Canadian Immigration Consultant.
6: 403-225-1111.
5: From the heart of Calgary to every corner within a 250 kilometer reach, Sabrang Radio is connecting voices, stories and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.

0: ਗੱਲਬਾਤ ਜਿਹੜੀ ਤੁਸੀਂ ਸੁਣੀ ਹੈ ਕੁਛ ਇੱਕ ਕਮਰਸ਼ੀਅਲ ਮੈਸੇਜ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ 5 ਵਜੇ ਤੱਕ ਚੱਲੇਗਾ। ਕੁਛ ਇੱਕ ਹੋਰ ਖਬਰਾਂ ਤੇ ਗੱਲਬਾਤਾਂ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ, ਕਿਉਂਕਿ ਇਸ ਵੀਕਐਂਡ ਦੇ ਉੱਤੇ ਜਿਹੜਾ ਰੈਜ਼ਿਗਨੇਸ਼ਨ ਆਉਣ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਜਿਹੜੀ ਇਹ ਚਰਚਾ ਫਿਰ ਤੋਂ ਚੱਲਣ ਲੱਗ ਪਈ ਹੈ। ਜੈਨ ਜੀ ਜਿਹੜੇ ਕਿ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਨੂੰ ਹਿਲਾਉਣ ਦੀ ਸ਼ਮਤਾ ਰੱਖਦੇ ਆ ਕਿ ਨਹੀਂ ਰੱਖਦੇ, ਇਹ ਵੀ ਦੇਖਿਆ ਜਾਏਗਾ, ਕਿਉਂਕਿ ਹਾਲੇ ਤੇ ਫਿਲਹਾਲ ਸ਼ੁਰੂਆਤ ਹੀ ਹੋਈ ਹੈ ਤੇ ਇਹ ਜਿਹੜਾ ਅੰਦੋਲਨ ਹੋਇਆ। ਬਟ ਇਸ ਤੋਂ ਪਹਿਲਾਂ ਵੀ ਕਈ ਜਿਹੜੇ ਇਸ ਤਰ੍ਹਾਂ ਦੇ ਈਵੈਂਟ ਜਿਹੜੇ ਨੇ, ਐਜੂਕੇਸ਼ਨ ਮਿਨਿਸਟਰ ਦੀ ਜਿਹੜੀ ਮੰਗ ਕੀਤੀ ਗਈ ਸੀ, ਕੁਛ ਵਾਰੀ ਚੇਂਜ ਹੋ ਚੁੱਕਿਆ, ਕੁਛ ਵਾਰੀ ਨਹੀਂ ਹੋ ਪਾਇਆ। ਬਟ ਜਿਹੜੀ ਮੇਨ ਗੱਲਬਾਤ ਇਹਦੇ ਵਿੱਚ ਇਹ ਦੇਖਣ ਨੂੰ ਮਿਲਦੀ ਹੈ, ਕਿਉਂਕਿ ਜੈਨ ਜੀ ਇੱਕ ਨਵਾਂ ਵਰਡ ਜੁੜ ਗਿਆ, ਜਿਹੜੇ ਯੰਗ ਲੋਕੀ ਨੇ ਉਹ ਦੁਨੀਆ ਭਰ ਦੇ ਵਿੱਚ ਆਪਣੇ ਆਪ ਨੂੰ ਹੁਣ ਇੱਕ ਦੂਜੇ ਦੇ ਨਾਲ ਐਸੋਸੀਏਟ ਕਰਦੇ ਆ, ਤੇ ਇਹਨਾਂ ਨੇ ਆਲਰੇਡੀ ਦੁਨੀਆ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਿਹੜਾ ਇਹ ਸਿਸਟਮ ਚੇਂਜ ਕੀਤਾ। ਦੂਰ ਦੂਰ ਦੀ ਗੱਲ ਛੱਡਦੀ ਹੈ, ਸਿਰਫ ਰੀਸੈਂਟ ਟਾਈਮ ਦੇ ਵਿੱਚ ਇਹਨਾਂ ਨੇ ਨੇਪਾਲ, ਬੰਗਲਾਦੇਸ਼ ਤੇ ਸ਼੍ਰੀਲੰਕਾ ਦੇ ਵਿੱਚ ਵੀ ਜਿਹੜੀਆਂ ਚੇਂਜਸ ਕੀਤੀਆਂ ਪੋਲੀਟਿਕਸ ਦੇ ਵਿੱਚ, ਉਹਦੇ ਕਰਕੇ ਲੋਕਾਂ ਦਾ ਰੁਝਾਨ ਜਿਹੜਾ ਥੋੜ੍ਹਾ ਇਸ ਪਾਸੇ ਵੀ ਲੱਗ ਪਿਆ ਵੀ ਵਾਕਈ ਕੁਛ ਹੋਰ ਵੱਡਾ ਚੇਂਜ ਜਿਹੜਾ ਇਹ ਲਿਆ ਸਕਦੇ ਨੇ ਜਾਂ ਸਿਸਟਮ ਦੇ ਵਿੱਚ, ਕਿ ਜਾਂ ਇੰਨਾ ਕੰਮ ਹੋਣ ਤੋਂ ਬਾਅਦ ਇਹਨਾਂ ਦਾ ਹੌਸਲਾ ਜਿਹੜਾ ਉਹ ਹੁਣ ਠੀਕ ਨੇ, ਇਹ ਖੁਸ਼ ਨੇ, ਇਸ ਤੋਂ ਬਾਅਦ ਉਹ ਅੱਗੇ ਨਹੀਂ ਵਧਣਗੇ। ਇਹ ਤੇ ਕੁਛ ਗੱਲਾਂ ਬਾਤਾਂ ਹੋ ਗਈਆਂ ਜਿਹੜੀਆਂ ਆਪਾਂ ਸੁਣ ਰਹੇ ਹਾਂ, ਸੁਣਾ ਰਹੇ ਹਾਂ, ਤੇ ਇਸ ਤੋਂ ਇਲਾਵਾ ਕੁਛ ਖਬਰਾਂ ਜਿਹੜੀਆਂ ਨੇ ਉਹ ਹੋਰ ਸ਼ੇਅਰ ਕਰਨੀਆਂ ਤੁਹਾਡੇ ਨਾਲ। ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਆਪਾਂ ਪੇਸ਼ ਕਰਦੇ ਹਾਂ। ਅੱਜ ਦੇ ਪ੍ਰੋਗਰਾਮ 'ਚ ਗੱਲਬਾਤ ਨੂੰ ਅੱਗੇ ਵਧਾਉਣੀ ਹੈ ਤੇ ਕੁਛ ਐਸੀਆਂ ਗੱਲਾਂ ਬਾਤਾਂ ਜਿਹੜੀਆਂ ਲੋਕਾਂ ਦੀ ਰੂਹ ਕੰਬਾ ਦਿੰਦੀਆਂ ਨੇ ਉਹਨਾਂ ਦੇ ਵਿੱਚ ਇੱਕ ਰਿਪੋਰਟ ਇਹ ਵੀ ਹੈ ਜਿਹੜੀ ਆਪਾਂ ਸੁਣਨ ਜਾ ਰਹੇ ਹਾਂ ਜੀ, ਕਿਉਂਕਿ ਥੋੜ੍ਹੀ ਜਿਹੀ ਸੁਣਾਂਗੇ ਰਿਪੋਰਟ, ਜ਼ਿਆਦਾ ਤਾਂ ਨਹੀਂ, ਕਿਉਂਕਿ ਇਹਦੇ 'ਤੇ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਵੀ ਇਹ ਜ਼ਿਆਦਾ ਇਹਦੇ ਬਾਰੇ ਗੱਲਬਾਤ ਨਹੀਂ ਕੀਤੀ ਜਾ ਸਕਦੀ। ਪਰ ਸੁਣਦੇ ਹਾਂ ਖਬਰ, ਫਿਰ ਵਾਪਸ ਮਿਲਦੇ ਹਾਂ ਜੀ।
1: मर रही है जो महिलाओं को झांसा देकर यूरोप लाते हैं और उनसे जबरन देह व्यापार करवाते हैं।
2: उनमें से ज्यादातर जर्मनी लाई जाती हैं, क्योंकि वहीं सबसे ज्यादा मुनाफा होता है।
3: जर्मनी को यूरोप का वेश्यालय कहा जाता है, यहाँ ग्राहकों से सबसे ज्यादा पैसे वसूले जाते हैं।
1: कोविड महामारी के बाद से यूरोप में देह व्यापार का बड़ा हिस्सा निजी अपार्टमेंट्स और होटलों में शिफ्ट हो गया है। ऐसी जगहों की निगरानी करना मुश्किल होता है, इसलिए तस्कर इन्हें तरजीह देते हैं।
4: बहुत सारे ग्राहक हिंसक होते हैं, यहाँ सेक्स वर्कर्स पर हमलों और हत्या के मामले बहुत ज्यादा हैं, और ये तो समस्या का छोटा सा हिस्सा है।
1: इस डॉक्यूमेंट्री में महिलाओं को तस्करों के चंगुल से छुड़ाने में जुटी जर्मन पुलिस और दूसरे अधिकारियों को दिखाया गया है। पीड़िताओं में लैटिन अमेरिकी महिलाओं की तादाद लगातार बढ़ रही है।

0: ਬੰਦਿਆਂ ਬਾਰੇ ਤਾਂ ਕਿਹਾ ਜਾਂਦਾ ਸੀਗਾ ਵੀ ਉਹ ਚਾਰ ਔਰਤਾਂ ਰੱਖ ਸਕਦੇ ਨੇ ਉਹਨਾਂ ਦੇ ਨਾਲ ਵਿਆਹ ਕਰ ਸਕਦੇ ਨੇ, ਬਟ ਔਰਤਾਂ ਬਾਰੇ ਕਦੀ ਗੱਲਬਾਤ ਸਾਹਮਣੇ ਆਈ ਨਹੀਂ. ਅਤੇ ਇਹ ਜਿਹੜੀ ਹੈ ਸਾਹਮਣੇ ਆਈ ਹੈ ਵੀ ਔਰਤ ਇੱਕ ਔਰਤ ਜਿਹੜੀ ਉਹ ਚਾਰ ਹਸਬੈਂਡ ਜਿਹੜੇ ਹੈ ਰੱਖ ਸਕਦੀ ਹੈ ਅਤੇ ਰੱਖ ਸਕਣ. ਬਟ ਇਹਦੇ ਬਾਰੇ ਵੈਸੇ ਇੰਡੀਆ ਦੇ ਵਿੱਚ ਆਲਰੇਡੀ ਕਲਚਰ ਹੈ, ਜੇ ਤੁਸੀਂ ਮਹਾਂਭਾਰਤ ਦੀ ਗੱਲਬਾਤ ਕਰੋ ਤਾਂ ਤੁਹਾਨੂੰ ਪਤਾ ਹੋਏਗਾ ਵੀ ਇਹ ਦ੍ਰੌਪਦੀ ਦੇ ਜਿਹੜੇ ਉਹ ਪੰਜ ਘਰ ਵਾਲੇ ਸੀਗੇ. ਅਤੇ ਇਸੇ ਤਰੀਕੇ ਦੀ ਜਿਹੜੀ ਪਰੰਪਰਾ ਹਾਲੇ ਵੀ ਚਲਦੀ ਆਉਂਦੀ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ. ਉਹ ਦੇਖਾਂਗਾ ਮੈਂ ਜੇ ਲੱਭ ਸਕੀ. ਅਤੇ ਕਈ ਵਾਰੀ ਲੋਕਾਂ ਨੂੰ ਲੱਗਦਾ ਵੀ ਇਹ ਸ਼ਾਇਦ ਬੰਦੇ ਹੀ ਜਿਹੜੇ ਨੇ ਉਹ ਇਸ ਤਰ੍ਹਾਂ ਕਰ ਸਕਦੇ ਨੇ, ਬਟ ਔਰਤਾਂ ਵੀ ਜਿਹੜੀਆਂ ਉਹਨਾਂ ਨੂੰ ਬੰਦੇ ਇਕੱਠੇ ਹੋ ਕੇ ਇੱਕ ਔਰਤ ਨੂੰ ਰੱਖਦੇ ਆ, ਜਾਂ ਕਿਉਂਕਿ ਉਹਨਾਂ ਦੇ ਪਰਪਜ਼ ਇਹ ਹੁੰਦਾ ਵੀ ਜਿਹੜੀ ਜ਼ਮੀਨ ਜ਼ਿਆਦਾ ਦੇ ਉਹਨਾਂ ਦੀ ਉਹ ਦੂਰ ਨਾ ਜਾਵੇ ਜੇ ਖੇਤੀਬਾੜੀ ਕਰਨੀ ਹੈ ਜਾਂ ਕੋਈ ਕੰਮ ਕਰਨੇ ਆ. ਅਤੇ ਜੇ ਇੱਕ ਦੀ ਜਗ੍ਹਾ ਚਾਰ ਜਨਾਨੀਆਂ ਹੋਣਗੀਆਂ ਅਤੇ ਚਾਰ ਬੰਦਿਆਂ ਦੇ ਨਾਲ ਉਹ ਵੱਖਰੇ ਵੱਖਰੇ ਬੱਚੇ ਪੈਦਾ ਕਰਦੇ ਨੇ ਅਤੇ ਫਿਰ ਉਹ ਜਿਹੜੀ ਜ਼ਮੀਨ ਹੈ ਉਹ ਸਪਲਿਟ ਹੋ ਜਾਂਦੀ ਹੈ. ਹਰਿਆਣੇ ਦੇ ਵਿੱਚ ਵੀ ਬਹੁਤ ਪ੍ਰਚਲਿਤ ਰਿਹਾ ਇਹ ਕੇਸ ਕਾਫੀ ਦੇਰ ਤੱਕ, ਮਤਲਬ ਨੋਟ ਟੂ ਲੌਂਗ ਇਹ ਹੁੰਦਾ ਸੀਗਾ, ਪੰਜਾਬ 'ਚ ਵੀ ਹੁੰਦਾ ਸੀਗਾ. ਅਤੇ ਪਲੱਸ ਜਿਹੜਾ ਹਿਮਾਚਲ ਦੀ ਜਿਹੜੀ ਮੈਂ ਗੱਲਬਾਤ ਕਰ ਰਿਹਾ ਉੱਥੇ ਹਾਲੇ ਵੀ ਇਹ ਪ੍ਰਥਾ ਜਿਹੜੀ ਹੈ ਉਹ ਕਾਫੀ ਪਾਪੂਲਰ ਹੈ. ਮੈਨੂੰ ਯਾਦ ਹੈ ਵੀ ਮੈਂ ਇੱਕ ਡਾਕੂਮੈਂਟਰੀ ਦੇਖੀ ਜਿਹਦੇ 'ਚ ਔਰਤ ਕਹਿੰਦੀ ਵੀ ਮੈਂ ਓਕੇ ਹਾਂ ਕਿਉਂਕਿ ਮੈਂ ਮਿਲਣ ਵਾਸਤੇ ਮੈਨੂੰ ਇੱਕ ਭਰਾ ਆਇਆ, ਦੂਜੇ ਨਾਲ ਉਹ ਡੇਟ ਕਰਦੀ ਸੀ, ਤੀਜੇ ਨਾਲ ਇੱਦਾਂ. ਅਤੇ ਸਾਰਿਆਂ ਨੂੰ ਕਰਨ ਕਰਾਉਣ ਤੋਂ ਬਾਅਦ ਤਿੰਨ ਵੱਖਰੇ ਵੱਖਰੇ ਹਸਬੈਂਡ ਜਿਹੜੇ ਨੇ ਉਹਨਾਂ ਦੇ ਨਾਲ ਉਹ ਰਹਿੰਦੀ ਹੈ ਅਤੇ ਬੱਚੇ ਪੈਦਾ ਹੁੰਦੇ ਉਹਨਾਂ ਦੇ. ਪਲੱਸ ਇਹ ਹੈ ਵੀ ਉਹ ਜੁਆਇੰਟ ਬੱਚੇ ਹੀ ਨੇ ਬੇਸਿਕਲੀ, ਅਤੇ ਇੱਕ ਇੱਕ ਟਾਈਮ ਐਲੋਕੇਟ ਕਰ ਲੈਂਦੇ ਨੇ ਵੀ ਕਿਹੜੀ ਔਰਤ ਕਿਹੜਾ ਵੀਕ ਜਿਹੜਾ ਉਹ ਇੱਕ ਹਸਬੈਂਡ ਦੇ ਨਾਲ ਰਹਿਣਾ, ਅਗਲਾ ਵੀਕ ਉਹਨੇ ਦੂਜੇ ਦੇ ਨਾਲ ਰਹਿਣਾ, ਤੀਜਾ ਵੀਕ ਜਿਹੜਾ ਤੀਜੇ ਨਾਲ ਰਹਿਣਾ. ਇਹ ਤਿੰਨ ਬੰਦਿਆਂ ਦੀ ਸਟੋਰੀ. ਇਸ ਤਰ੍ਹਾਂ ਦੇ ਹੋਰ ਵੀ ਕਈ ਕਿੱਸੇ ਕਹਾਣੀਆਂ ਜਿਹੜੇ ਨੇ ਉਹ ਹਾਲੇ ਵੀ ਐਗਜ਼ਿਸਟ ਹੁੰਦੇ ਨੇ ਅਤੇ ਦੇਖਾਂਗੇ ਜੇ ਉਹ ਤੁਹਾਨੂੰ ਸੁਣਾ ਸਕਿਆ ਮੈਂ ਗੱਲਬਾਤ. ਬਟ ਪ੍ਰੋਗਰਾਮ ਦੇ ਵਿੱਚ ਅਚਾਨਕ ਹੀ ਕਿਉਂਕਿ ਇੱਦਾਂ ਦੀਆਂ ਖਬਰਾਂ ਜਦੋਂ ਆਉਂਦੀਆਂ ਅਤੇ ਇੱਕ ਵਾਰੀ ਬੰਦੇ ਦਾ ਧਿਆਨ ਚਲਾ ਜਾਂਦਾ ਵੀ ਆਪਾਂ ਉੱਧਰਲੇ ਪਾਸੇ ਵੀ ਗੱਲਬਾਤ ਕਰੀਏ. ਇੱਕ ਛੋਟੀ ਜਿਹੀ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਵਾਪਸ ਮਿਲ ਜਾਂ ਤੇ ਹੋਰ ਗੱਲ.
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ.
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ.
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ.
1: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ.
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873360890.
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ.

ਇਹ ਸੀਗਾ ਜੀ ਨਵਾਂ ਹੀ ਗਾਣਾ ਆਇਆ ਤੇ ਇੱਕ ਗਾਣਾ ਹੋਰ ਵੀ ਨਵਾਂ ਆਇਆ ਜੁਗਨੀ ਇਹ ਕੀ ਕਹਿੰਦਾ ਥੋੜਾ ਵੀ ਸੁਣ ਲੈਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਵਾਪਸ ਮਿਲਦੇ ਹਾਂ ਹੋਰ ਗੱਲਾਂ ਬਾਤਾਂ ਕਰਦੇ ਹਾਂ ਜੀ।

ਲਓ ਜੀ, ਅਰਵਿੰਦਰ ਖਹਿਰਾ ਦੀ ਪੇਸ਼ਕਸ਼ ਸੀਗੀ ਵੈਸੇ ਆ, ਅਤੇ ਰਾਜਕੁਮਾਰ ਜਿਹਨੂੰ ਕਹਿੰਦੇ ਨਾ ਵੀ ਇਹ ਗੀਤ ਜੁਗਨੀ ਦਾ ਸੀਗਾ ਜਿਹੜਾ ਤੁਸੀਂ ਸੁਣਿਆ। ਹੋਰ ਵੀ ਬੜੇ ਗਾਣੇ, ਵੈਸੇ ਗਾਣੇ ਦੇ ਗਾਣੇ ਜਿਹੜੇ ਆਉਂਦੇ ਰਹਿੰਦੇ ਨੇ, ਜਿੰਨੇ ਜ਼ਿਆਦਾ ਲੋਕ ਸੁਣਨ ਵਾਲੇ ਦੇਖਣ ਵਾਲੇ।

0: ਸੁਣਦੇ ਆਏ ਹਾਂ ਪਰਸ਼ੀਅਨ ਲੇਡੀਜ਼ ਜਾਂ ਪਰਸ਼ੀਅਨ ਲੋਕੀ ਜਿਹੜੇ ਉਹ ਕਾਫੀ ਐਡਵਾਂਸ ਹੁੰਦੇ ਸੀਗੇ ਐਜ਼ ਕੰਪੇਅਰ ਟੂ ਹੁੰਦੇ ਮੁਕਾਬਲੇ। ਅੱਜ ਆਪਾਂ ਉਹ ਗੱਲਾਂ ਨਹੀਂ ਕਰਨ ਲੱਗੇ ਜਿਹੜੀਆਂ ਈਰਾਨ ਅਤੇ ਅਮੈਰੀਕਾ ਦੀਆਂ ਚੱਲ ਰਹੀਆਂ ਨੇ, ਬਟ ਇਹ ਈਰਾਨ ਦੀ ਉਹ ਲੇਡੀ ਜਿਹਦੀ ਇੱਕ ਆਪਣੀ ਸਟੋਰੀ ਸੀਗੀ ਅਤੇ ਮੈਨੂੰ ਲੱਗਿਆ ਵੀ ਕਿਉਂਕਿ ਅੱਜ ਜਜ਼ਬਾਤਾਂ ਦੀ ਅਤੇ ਦੁਨੀਆਂ ਦੇ ਰਿਸ਼ਤਿਆਂ ਦੀ ਗੱਲਾਂ ਬਾਤਾਂ ਹੋ ਰਹੀਆਂ ਅਤੇ ਕਿਉਂ ਨਹੀਂ ਕੁਛ ਇੱਦਾਂ ਦਾ ਛੇੜ ਲਿਆ ਜਾਵੇ ਤਰ੍ਹਾਂ ਨਾਲ ਜਿਹੜਾ ਸਮੇਂ ਦੇ ਨਾਲ ਨਾਲ ਅੱਗੇ ਵੱਧਦਾ ਰਹਿੰਦਾ। ਸੋ ਆਈ ਹੋਪ ਵੀ ਤੁਸੀਂ ਅੱਜ ਦਾ ਪ੍ਰੋਗਰਾਮ ਪਸੰਦ ਕੀਤਾ ਹੋਏਗਾ ਕਿਉਂਕਿ ਇਹਦੇ 'ਚ ਕਾਫੀ ਇਨਫੋਰਮੇਸ਼ਨ ਜਿਹੜੀ ਹੈ ਉਹ ਮਰਦ ਅਤੇ ਔਰਤ ਦੇ ਰਿਸ਼ਤਿਆਂ ਨੂੰ ਲੈ ਕੇ ਅਤੇ ਜਜ਼ਬਾਤਾਂ ਦੀ ਗੱਲਬਾਤ ਵੀ ਉਹਦੇ ਵਿੱਚ ਕੀਤੀ ਗਈ ਹੈ ਅੱਜ ਦੇ ਪ੍ਰੋਗਰਾਮ 'ਚ। ਸੋ 26 ਜੁਲਾਈ ਹੋ ਗਈ ਹੈ ਜੀ, ਥੋੜ੍ਹੇ ਦਿਨ ਬਚੇ ਆ, ਫਿਰ ਉਸ ਤੋਂ ਬਾਅਦ ਅਗਸਤ ਦਾ ਮਹੀਨਾ ਸ਼ੁਰੂ ਹੋ ਜਾਣਾ ਅਤੇ ਅੱਜ ਦੇ ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਅੱਗੇ ਵਧਾਉਂਦੇ ਹਾਂ, ਥੋੜ੍ਹੀਆਂ ਗੱਲਾਂ ਬਾਤਾਂ ਹੋਰ ਕਰਾਂਗੇ, ਬਟ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਸੁਣ ਲੈਣਾ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜਾਰੀ ਰੱਖਦੇ ਹਾਂ। ਸਬਰੰਗ ਰੇਡੀਓ 94.7 FM।
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ? ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca।
2: एयरड्री अब आपकी फैमिली की सेहत को मिल गया है एक नया घर।
3: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
2: मिलिए डॉक्टर मघर शाह और डॉक्टर समरीन रहमान से।
3: हमारे तजुर्बाकार डॉक्टर्स आपको देते हैं मुकम्मल केयर।
2: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
3: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
2: आज ही विजिट करें किंग्स व्यू बुलेवर्ड पर, या कॉल करें 587-360-6890, 687-360-6890। लाइफलाइन मेडिकल क्लिनिक,
3: आपकी सेहत हमारी जिम्मेदारी।
4: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
5: Asia Pacific Immigration Consulting Limited. Student visa, visitor visa, super visa, LMIA applications, family immigration, provincial nominee application ate citizenship application vich lamba tajruba te maharat rakhta hai. Tuhadi sahulat layi main Maninder Singh Tillon ate Inderjot Kaur Tillon ikko chhat het immigration ate insurance diyan sewawan pradan karde han. Sanu sampark karn layi 403-225-1111. Maninder Singh Tillon, Asia Pacific Immigration Consulting Limited.
6: Regulated Canadian Immigration Consultant.
5: 403-225-1111.
4: From the heart of Calgary to every corner within a 250 kilometer reach, Sabrang Radio is connecting voices, stories and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
0: ਬਿਲਕੁਲ ਜੀ, sabrang.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ, ਜਾਂ ਤੁਸੀਂ ਇਹਨਾਂ ਪ੍ਰੋਗਰਾਮਾਂ ਥਰੂ ਆਪਣਾ ਮੈਸੇਜ ਪਹੁੰਚਾਉਣਾ ਚਾਹੋ ਤਾਂ ਸਾਨੂੰ 403-400-0203 ਤੇ ਵੀ ਸੰਪਰਕ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ 'ਚ ਬਾਕੀ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ, ਤੁਹਾਨੂੰ ਪਤਾ ਵੀ iwebguy.ca ਇੱਕ ਐਸੀ ਵੈਬਸਾਈਟ ਜਿਹਦੇ 'ਤੇ ਵਿਜ਼ਿਟ ਕਰਕੇ ਤੁਸੀਂ ਦੇਖ ਸਕਦੇ ਹੋ ਆਪਣੇ ਬਿਜ਼ਨਸ ਨੂੰ, ਜੇ ਵਧੀਆ ਲੈਵਲ ਦੇ ਉੱਤੇ ਲੈ ਕੇ ਜਾਣਾ ਚਾਹੁੰਦੇ, ਟੈਕਨੋਲੋਜੀ ਦੀ ਦੁਨੀਆਂ ਦੇ ਨਾਲ AI ਦਾ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣਾ ਚਾਹੁੰਦੇ ਹੋ, ਆਪਣੇ ਬਿਜ਼ਨਸ ਨੂੰ AI ਦੇ ਥਰੂ ਪ੍ਰਮੋਟ ਕਰਨਾ ਚਾਹੁੰਦੇ ਹੋ, ਤੁਹਾਨੂੰ ਪਤਾ ਵੀ ਲੋਕਲ ਅੱਜ ਕੱਲ੍ਹ ਲੋਕ ਸਰਚ ਕਰਦੇ ਆ ਵੀ ChatGPT AI ਜਾਂ ਇਹਨਾਂ ਚੀਜ਼ਾਂ ਦੇ ਉੱਤੇ ਵੀ ਕੀ ਕੁਛ ਚੱਲ ਰਿਹਾ, ਅਤੇ ਉੱਥੇ

0: ਤੁਸੀਂ ਸਬਮਿਟ ਕਰਵਾਉਣਾ ਚਾਹੁੰਦੇ ਆਪਣੇ ਬਿਜ਼ਨਸ ਨੂੰ ਤਾਂ ਉਹਦੇ ਵਾਸਤੇ ਸਾਡੇ ਨਾਲ ਜਿਹੜਾ ਜ਼ਰੂਰ ਸੰਪਰਕ ਕਰ ਸਕਦੇ ਹੋ ਜਾਂ ਏ ਆਈ ਦੀ ਜਿਹੜੀਆਂ ਵੀਡੀਓਜ਼ ਹੁੰਦੀਆਂ ਨੇ ਉਹ ਬਣਾ ਕੇ ਤੁਹਾਡੇ ਵਾਸਤੇ ਜਿਹੜੀਆਂ ਤਿਆਰ ਕੀਤੀਆਂ ਜਾ ਸਕਦੀਆਂ ਨੇ ਤਾਂ ਕਿ ਜਦੋਂ ਸਰਚ ਕੀਤਾ ਜਾਵੇ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਤੁਹਾਡਾ ਬਿਜ਼ਨਸ ਵੀ ਜਿਹੜਾ ਉੱਪਰ ਨਜ਼ਰ ਆਵੇ। ਸੋ ਇਹ ਕੁਛ ਇੱਕ ਗੱਲਾਂ ਬਾਤਾਂ ਜਿਹੜੀਆਂ ਦਿਖਾਈਆਂ ਜਾ ਰਹੀਆਂ ਜੀ। ਅਤੇ ਪ੍ਰੋਗਰਾਮ ਦੇ ਵਿੱਚ ਇੱਕ ਦੋ ਖਬਰਾਂ ਮੈਂ ਦੇਖ ਰਿਹਾ ਵੀ ਕਿਹੜੀਆਂ ਕਿਹੜੀਆਂ ਨਵੀਆਂ ਜਿਹੜੀਆਂ ਤੁਹਾਡੇ ਨਾਲ ਕੋਈ ਸ਼ੇਅਰ ਕੀਤੀਆਂ ਜਾਣ, ਕਿਉਂਕਿ ਸਮਾਂ ਜਿਹੜਾ ਆਲਮੋਸਟ 15 ਮਿੰਟ ਦਾ ਬਚਿਆ ਅਤੇ ਇਹਨਾਂ 15 ਮਿੰਟਾਂ ਦੇ ਵਿੱਚ ਹੋਰ ਜੋ ਕੁਛ ਵੀ ਗੱਲਬਾਤ ਜਿਹੜੀ ਆਪਾਂ ਤੁਹਾਡੇ ਨਾਲ ਕਰ ਸਕੀਏ ਉਹ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਮੈਨੂੰ ਲੱਗਦਾ ਵੀ ਇੱਕ ਗੀਤ ਜਿਹੜੇ ਨੇ ਗੀਤਾਂ ਦੇ ਵਿੱਚ ਨਵੇਂ ਨਵੇਂ ਗੀਤ ਜਿਹੜੇ ਨੇ ਉਹ ਵੀ ਮੇਰੀਆਂ ਨਜ਼ਰਾਂ ਸਾਹਮਣੇ ਆ ਰਹੇ ਆ ਜਿਹੜੇ ਅੱਜ ਦੇ ਵੈਸੇ ਮਾਹੌਲ ਦੇ ਹਿਸਾਬ ਨਾਲ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀਗੀਆਂ ਉਹ ਕੁਛ ਖਾਸ ਹੀ ਲੋਕਾਂ ਬਾਰੇ ਚੱਲਦੀਆਂ ਹੀਆਂ ਅਤੇ ਉਹੀ ਅੱਗੇ ਵਧੀਆਂ ਗਈਆਂ। ਸੋ ਜਦੋਂ ਤੱਕ ਪ੍ਰੋਗਰਾਮ ਦੇ ਵਿੱਚ ਆਪਾਂ ਵਾਪਸ ਮੁੜਦੇ ਹਾਂ ਇੱਕ ਥੋੜ੍ਹੀ ਜਿਹੀ ਬ੍ਰੇਕ ਦਾ ਜਿਹੜਾ ਨਾ ਹਿੱਸਾ ਫਿਰ ਤੋਂ ਤੁਹਾਨੂੰ ਸੁਣਾ ਦਿੰਦੇ ਹਾਂ, ਫਿਰ ਇਸ ਤੋਂ ਬਾਅਦ ਕਿਉਂਕਿ ਸਮਾਂ ਆਲਮੋਸਟ ਸਮਾਪਤ ਹੋ ਗਿਆ। ਫਿਰ
1: ਮੇਰੇ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
1: ਕਾਲ ਕਰੋ 5873-6890 ਲਾਈਫਲਾਈਨ ਮੈਡੀਕਲ ਕਲੀਨਿਕ ਵਾਕ-ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873-6890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: ਬਿਲਕੁਲ ਜੀ, ਇੱਕ ਪੇਕਿਆਂ ਦੇ ਨਾਲ ਰਿਲੇਟਡ ਇੱਕ ਕੁੜੀ ਦੀ ਜਿਹੜਾ ਗੀਤ ਤੁਸੀਂ ਸੁਣਿਆ, ਅਤੇ ਕੁਛ ਇੱਕ ਚੀਜ਼ਾਂ ਹੋਰ ਜਿਹੜੀਆਂ ਮੈਂ ਤੁਹਾਡੇ ਵਾਸਤੇ ਲਾਈਨਅਪ ਜੀ ਨਾਲ ਨਾਲ ਕਰੀ ਜਾਂਦਾ ਸੀਗਾ ਕਿ ਵੀ ਹੋਰ ਵੀ ਕੁਛ ਆਪਾਂ ਸੁਣ ਸਕੀਏ, ਅਤੇ ਜਿਹੜੀ ਚੀਜ਼ ਮੈਂ ਸੈਟਅਪ ਕੀਤੀ ਸੀ ਉਹ ਮੈਨੂੰ ਲੱਗਦਾ ਵੀ ਜਿਵੇਂ ਗੀਤ ਸੰਗੀਤ ਵਿੱਚ ਚੇਂਜ ਹੁੰਦਾ ਅਤੇ ਨਾਲ ਦੀ ਨਾਲ ਹੀ ਚੀਜ਼ਾਂ ਵੀ ਚੇਂਜ ਹੋ ਜਾਂਦੀਆਂ। ਸੋ ਉਹਦੇ 'ਤੇ ਵੰਸ ਅਗੇਨ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਕੀ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ, ਅਤੇ ਇਹ ਇਨਫੋਰਮੇਸ਼ਨ ਜਿਹੜੀ ਹੈ ਜੀ ਤੁਹਾਨੂੰ ਦੱਸਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਹ 5 ਵਜੇ ਤੱਕ ਚੱਲੇਗਾ, ਕੁੱਲ ਮਿਲਾ ਕੇ 8-9 ਮਿੰਟ ਬਚੇ ਆ, ਬਟ ਇਹਦੇ 'ਚ ਆਪਾਂ ਆਪਣੀਆਂ ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨ ਤੋਂ ਪਹਿਲਾਂ ਇੱਕ ਤੁਹਾਨੂੰ ਪਤਾ ਵੀ ਜਿਹੜਾ ਕੋਕਰੋਚਾਂ ਦਾ ਅੰਦੋਲਨ ਚੱਲਿਆ ਸੀ ਇਹਨੂੰ ਸਿਰਫ ਹੁੰਗਾਰਾ ਇੰਡੀਆ ਦੇ ਵਿੱਚੋਂ ਨਹੀਂ ਮਿਲਿਆ, ਦੁਨੀਆ ਭਰ ਦੇ ਵਿੱਚ ਜਿਹੜੇ ਕੋਕਰੋਚ ਸੀਗੇ ਹੁਣ ਉਹ ਕੋਕਰੋਚ ਹੀ ਸਾਰੇ ਮੰਨੇ ਜਾਂਦੇ ਨੇ, ਅਤੇ ਉਹਨਾਂ ਸਾਰਿਆਂ ਨੇ ਕਾਫੀ ਜ਼ਿਆਦਾ ਹੁੰਗਾਰਾ ਜਿਹੜਾ ਦਿੱਤਾ ਇਸ ਮੌਕੇ ਨੂੰ, ਅਤੇ ਲੋਕ ਜਿਹੜੇ ਆ ਉਹ ਇਕੱਠੇ ਹੋ ਕੇ ਅਤੇ ਇਸ ਰਲ ਮਿਲ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਰਹੇ, ਜਿਹਦੇ ਕਰਕੇ ਇਹ ਕਾਮਯਾਬ ਜਿਹੜਾ ਹੋਇਆ। ਕਿਉਂਕਿ ਜਿਹੜੇ ਡਾਟਾ ਚੈੱਕ ਕਰਦੇ ਨੇ ਲੋਕ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਵੀ ਕਿਸ ਤਰੀਕੇ ਦਾ ਡਾਟਾ ਚੈੱਕ ਕੀਤਾ ਜਾਵੇ, ਕਿੱਥੇ ਕਿੰਨੀ ਕੁ ਸਪੋਰਟ ਮਿਲਦੀ ਜਾ ਰਹੀ ਹੈ, ਸਰਕਾਰ ਨੂੰ ਇਹਦੇ ਨਾਲ ਕਿੰਨੀ ਕੁ ਪ੍ਰੋਬਲਮ ਹੋ ਸਕਦੀ ਹੈ, ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਗਈਆਂ। ਕਿਉਂਕਿ ਮੈਂ ਦੇਖ ਰਿਹਾ ਸੀਗਾ ਵੀ ਇਕੱਲਾ ਇੰਡੀਆ ਦੇ ਲੋਕ ਨਹੀਂ, ਬਾਹਰ ਦੁਨੀਆ ਭਰ ਦੇ ਲੋਕ ਜਿਹੜੇ ਆ ਉਹ ਇਸ ਪ੍ਰੋਗਰਾਮ ਨੂੰ, ਜਿਹੜੇ ਯੰਗਸਟਰ ਜਿਹੜੇ ਸੀਗੇ ਉਹ ਸਪੋਰਟ ਕਰ ਰਹੇ ਸੀ, ਨਾਲ ਨਾਲ ਆਪਣੇ ਮੈਸੇਜ ਦੇ ਰਹੇ ਸੀਗੇ ਕਿ ਆਪਾਂ ਇਸ ਕੰਪੇਨ ਦਾ ਹਿੱਸਾ ਵਾਂ, ਆਪਾਂ ਵੀ ਤੁਹਾਡੇ ਨਾਲ ਖੜ੍ਹੇ ਹਾਂ, ਚਾਹੇ ਆਪਾਂ ਫਿਜ਼ੀਕਲੀ ਤੁਹਾਡੇ ਨਾਲ ਨਹੀਂ ਵੀ ਪਹੁੰਚ ਸਕੇ, ਬਟ ਫਿਰ ਵੀ ਜੇ ਫਿਜ਼ੀਕਲੀ ਨਾ ਵੀ ਹੋਣ ਦੇ ਬਾਵਜੂਦ ਆਪਾਂ ਦੂਰ ਵੀ ਖੜ੍ਹੇ ਹਾਂ ਅਤੇ ਤੁਹਾਡੀ ਸਪੋਰਟ ਦੇ ਵਿੱਚ ਜ਼ਰੂਰ ਖੜ੍ਹੇ ਹਾਂ। ਸੋ ਥੋੜ੍ਹੀ ਜਿਹੀ ਇਹ ਗੱਲਬਾਤ ਸੁਣਦੇ ਹਾਂ, ਫਿਰ ਇਸ ਤੋਂ ਬਾਅਦ ਵਾਪਸ ਮਿਲ ਕੇ ਅਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਜੀ ਸ਼ੇਅਰ ਕਰਾਂਗੇ ਤੁਹਾਡੇ ਨਾਲ।
1: ਪ੍ਰੋਟੈਸਟ ਪੋਖਰ ਤਾਲਾਂ ਦਿੱਲੀ 'ਚ ਹੋ ਰਹੀਆਂ ਨੇ, ਇਨਕਲਾਬ ਦੇ ਤਰਾਨੇ ਜੰਤਰ ਮੰਤਰ ਵਿੱਚ ਵੱਜ ਰਹੇ ਨੇ, ਲੇਕਿਨ ਇੱਥੇ ਸਾਡੇ ਪਾਕਿਸਤਾਨੀ ਭਰਾ ਅਤੇ ਭੈਣਾਂ ਖੁਸ਼ ਨੇ ਕਿ ਚਲੋ ਆਖਰ ਕਿਸੇ ਨੇ ਮੋਦੀ ਸਰਕਾਰ ਨੂੰ ਲਲਕਾਰਿਆ ਤੇ ਹੈ। ਬਾਕੀ ਇਹ ਪੁੱਛੇ ਜਾਂਦੇ ਨੇ ਵੀ ਸਾਡੇ ਸਟੂਡੈਂਟਸ ਕਿੱਥੇ ਨੇ, ਸਾਡੇ ਜਵਾਨ ਘਰੋਂ ਕਿਉਂ ਨਹੀਂ ਨਿਕਲਦੇ, ਸਾਡੇ ਕਾਕਰੋਚ ਕਿੱਥੇ ਗਾਇਬ ਹੋ ਗਏ ਨੇ। ਇੰਡੀਆ ਵਿੱਚ ਇਹਤਜਾਜ ਉਦੋਂ ਹੋਣਾ ਸ਼ੁਰੂ ਹੋਇਆ ਸੀ ਜਦੋਂ ਉਹਨਾਂ ਦੇ ਵੱਡੇ ਜੱਜ ਨੇ ਇਹ ਕਿਹਾ ਵੀ ਵਿਹਲੇ ਅਤੇ ਬੇਰੁਜ਼ਗਾਰ ਨੌਜਵਾਨ ਕਾਕਰੋਚ ਨੇ। ਜੰਤਰ ਮੰਤਰ ਤੇ ਉਦੋਂ ਪਹੁੰਚਿਆ ਜਦੋਂ ਮੈਡੀਕਲ ਕਾਲਜਾਂ ਦੇ ਇਮਤਿਹਾਨ ਵਿੱਚ ਗਫਲੇ ਹੋਏ। ਅਸੀਂ ਅਜ਼ਲੀ ਦੁਸ਼ਮਣ ਆਪਣੀ ਥਾਂ ਤੇ ਹਾਂ, ਪਰ ਇੰਡੀਆ ਪਾਕਿਸਤਾਨ ਦੇ ਗਰੀਬ ਦੀ ਕਹਾਣੀ ਇੱਕੋ ਹੈ। ਅਗਰ ਵਿਹਲੇ ਤੇ ਨੌਕਰੀਆਂ ਲੱਭਦੇ ਨੌਜਵਾਨ ਵੇਖੋ ਤੇ ਪਾਕਿਸਤਾਨ 'ਚ ਹਰ ਚੌਥਾ ਨੌਜਵਾਨ ਕਾਕਰੋਚ ਹੈ, ਤੇ ਗਰੀਬ ਦੀ ਲਾਟਰੀ ਉਦੋਂ ਹੀ ਨਿਕਲਦੀ ਹੈ ਜਦੋਂ ਉਹਦਾ ਧੀ ਜਾਂ ਪੁੱਤਰ ਪੜਾਕੂ ਨਿਕਲ ਆਏ, CSS ਦਾ ਇਮਤਿਹਾਨ ਕਰ ਲੈ ਜਾਂ ਮਿਹਨਤਾਂ ਕਰਕੇ ਡਾਕਟਰ ਬਣ ਜਾਏ। ਅਗਰ ਮਜ਼ਦੂਰਾਂ ਦੇ ਘਰ 'ਚੋਂ ਇੱਕ ਬੱਚਾ ਬੱਚੀ ਵੀ ਡਾਕਟਰ ਬਣ ਜਾਏ ਤੇ ਉਹਨਾਂ ਦੀ ਨਸਲਾਂ ਦਾ ਨਸੀਬ ਬਦਲ ਜਾਂਦਾ ਹੈ, ਨਹੀਂ ਤੇ ਮਜ਼ਦੂਰਾਂ ਦੇ ਬੱਚੇ ਜਾਂ ਤੇ ਸਾਰੀ ਉਮਰ ਮਜ਼ਦੂਰੀ ਲੱਭਦੇ ਰਹਿੰਦੇ ਨੇ ਜਾਂ ਮਜ਼ਦੂਰੀ ਕਰਦੇ ਕਰਦੇ ਬੁੱਢੇ ਹੋ ਜਾਂਦੇ ਨੇ। ਤੇ ਹੁਣ ਪਾਕਿਸਤਾਨ ਦੇ ਕਾਕਰੋਚ ਦੀ ਕਹਾਣੀ ਸੁਣ ਲਓ। ਇਹ ਗਰੀਬ ਦੀ ਲਾਟਰੀ ਦਾ ਕਿੱਸਾ ਵੀ ਹੈ, ਕਹਾਣੀ ਪੁਰਾਣੀ ਹੈ, ਸ਼ਾਇਦ ਤੁਸੀਂ ਸੁਣੀ ਹੋਵੇ ਲੇਕਿਨ ਭੁੱਲ ਗਏ ਹੋਵੋਗੇ, ਇਸ ਲਈ ਦੁਬਾਰਾ ਸੁਣਾ ਦਿੰਦਾ। ਜਨੂਬੀ ਪੰਜਾਬ ਵਿੱਚ ਇੱਕ ਮਿਹਨਤ ਕਸ਼ ਦੀ ਲਾਟਰੀ ਨਿਕਲ ਆਈ। ਉਹਦਾ ਮੁੰਡਾ ਬੜਾ ਪੜਾਕੂ ਨਿਕਲਿਆ, ਉਹਦਾ ਨਾਂ ਸੀ ਜੁਨੈਦ ਹਫੀਜ਼। ਬਚਪਨ ਤੋਂ ਹੀ ਕਿਤਾਬੀ ਕੀੜਾ, ਪਹਿਲੇ ਸਕੂਲ ਦਾ ਹਰ ਇਮਤਿਹਾਨ ਫਿਰ ਬੋਰਡ ਦਾ ਹਰ ਇਮਤਿਹਾਨ ਟਾਪ ਕਰੀ ਜਾਏ। ਪਾਕਿਸਤਾਨ ਦੇ ਸਭ ਤੋਂ ਪ੍ਰਮੰਨੇ ਮੈਡੀਕਲ ਕਾਲਜ ਕਿੰਗ ਐਡਵਰਡ ਮੈਡੀਕਲ ਕਾਲਜ ਵਿੱਚ ਦਾਖਲਾ ਹੋ ਗਿਆ। ਉੱਥੇ ਵੀ 2.5 ਸਾਲ ਤੱਕ ਟਾਪੋ ਟਾਪ ਪੜ੍ਹਾਈ ਕਰਦਾ ਰਿਹਾ। ਫਿਰ ਕਿਤੇ ਮੁੰਡੇ ਨੇ 2-4 ਨਾਵਲ ਪੜ੍ਹ ਲਏ, ਸ਼ਾਇਰੀ ਸੁਣੀ, ਕੁਛ ਫਿਲਮਾਂ ਵੇਖੀਆਂ। ਮੁੰਡੇ ਨੂੰ ਲੱਗਾ ਵੀ ਡਾਕਟਰ ਤੇ ਇੱਥੇ ਬੜੇ ਬਣੇ ਫਿਰਦੇ ਨੇ, ਮੈਂ ਤੇ ਕਿਤਾਬਾਂ ਪੜ੍ਹਾਂਗਾ ਤੇ ਲਿਖਾਂਗਾ, ਸ਼ਾਇਰੀ ਕਰਾਂਗਾ, ਫਿਲਮਾਂ ਬਣਾਵਾਂਗਾ। ਉਹ ਇਸ ਕੰਮ 'ਚ ਵੀ ਬੜਾ ਲਾਇਕ ਨਿਕਲਿਆ, ਲਿਟਰੇਚਰ ਵਿੱਚ MA ਕੀਤਾ, ਫਿਰ ਫੁੱਲ ਬ੍ਰਾਈਟ ਸਕਾਲਰਸ਼ਿਪ ਜਿੱਤੀ, ਅਮਰੀਕਾ

0: ਚਲਾ ਗਿਆ। ਇੱਥੇ ਕਿਸੇ ਨੂੰ ਯੂਰਪ ਅਮਰੀਕਾ ਦਾ ਵੀਜ਼ਾ ਮਿਲ ਜਾਏ ਤਾਂ ਉਹ ਪਰਤ ਕੇ ਪਿੱਛੇ ਨਹੀਂ ਵੇਖਦਾ। ਸਾਡਾ ਕਾਬਲ ਕਾਕਰੋਚ ਅਮਰੀਕਾ ਵਿੱਚ ਸਕਾਲਰਸ਼ਿਪ ਅਤੇ ਪੜ੍ਹਾਈ ਪੂਰੀ ਕਰਕੇ ਨਾਲ ਕਿਤਾਬਾਂ ਦੀ ਪੰਡ ਬਣ ਕੇ ਵਾਪਸ ਆ ਗਿਆ। ਮੁਲਤਾਨ ਦੀ ਯੂਨੀਵਰਸਿਟੀ ਵਿੱਚ ਫਿਰ ਪੜ੍ਹਾਈ ਸ਼ੁਰੂ ਕੀਤੀ, ਨਾਲ ਪੜ੍ਹਾਉਣਾ ਵੀ ਸ਼ੁਰੂ ਕਰ ਦਿੱਤਾ। ਪੜ੍ਹਾਕੂਆਂ ਤੋਂ ਸਾੜ ਆਉਣਾ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਪੁਰਾਣੀ ਰੀਤ ਹੈ। ਇਹਦੇ ਕੋਲੋਂ ਵੀ ਕੋਈ ਸਾੜ ਖਾ ਗਿਆ, ਉਹਦੇ 'ਤੇ ਕਿਸੇ ਨੇ ਗੁਸਤਾਖੀ ਦਾ ਪਰਚਾ ਲਾਮ ਲਾਇਆ ਅਤੇ ਫਿਰ ਪਰਚਾ ਕਰਾਤਾ। ਹੁਣ ਗਰੀਬ ਮਾਂ ਪਿਓ ਦੀ ਲਾਟਰੀ ਪੁੱਠੀ ਪੈ ਗਈ। 14 ਸਾਲ ਤੋਂ ਮੁੰਡਾ ਜੇਲ੍ਹ ਵਿੱਚ ਏ। ਉਹਨਾਂ 14 ਸਾਲਾਂ 'ਚ ਉਹ 10-11 ਵਰ੍ਹੇ ਕੈਦੇ ਤਨਹਾਈ 'ਚ ਕੱਟੇ ਸੂ, ਕਿਉਂਕਿ ਸਰਕਾਰ ਕਹਿੰਦੀ ਹੈ ਵੀ ਇਹਦੀ ਜਾਨ ਨੂੰ ਜੇਲ੍ਹ ਵਿੱਚ ਵੀ ਖਤਰਾ ਹੈ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਜੰਤਰ ਮੰਤਰ ਤੋਂ ਕਹਾਣੀ ਚੱਲਦੀ ਚੱਲਦੀ ਪਾਕਿਸਤਾਨ ਦੇ ਜੇਲ੍ਹ ਤੇ ਸੈੱਲ ਤੱਕ ਪਹੁੰਚਦੀ ਲੰਬੀ ਹੋ ਗਈ ਹੈ, ਲੇਕਿਨ ਜੁਨੈਦ ਫੀਰ ਨੂੰ ਵੀ ਜੇਲ੍ਹ 14 ਸਾਲ ਹੋ ਗਏ ਨੇ। 2 ਮਿੰਟ ਹੋਰ ਦਿਓ ਤੇ ਉਹਦੀ ਸਜ਼ਾ ਦਾ ਹਿਸਾਬ ਕਿਤਾਬ ਵੀ ਸੁਣ ਲਓ। ਉਹਨੂੰ ਕੈਦ ਦੀ ਸਜ਼ਾ ਹੋਈ ਸੀ 1 5 ਤੇ 1 10 ਸਾਲ। ਇਹ ਸਜ਼ਾਵਾਂ ਨਾਲ ਨਾਲ ਚੱਲਦੀਆਂ ਨੇ, ਦਿਨ ਰਾਤ ਦਾ ਵੀ ਹਿਸਾਬ ਹੁੰਦਾ। ਫਿਰ ਪਾਕਿਸਤਾਨ ਨੇ ਆਪਣੀ 70 ਸਾਲਾ ਫਿਰ 75 ਸਾਲਾ ਆਜ਼ਾਦੀ ਦਾ ਜਸ਼ਨ ਵੀ ਮਨਾਇਆ। ਇਸ ਮੌਕੇ ਤੇ ਕੈਦੀਆਂ ਦੀਆਂ ਸਜ਼ਾਵਾਂ ਘਟਾ ਦਿੱਤੀਆਂ ਗਈਆਂ ਤੇ ਸਿੱਧਾ ਜਿਹਾ ਹਿਸਾਬ ਲਾਓ ਤੇ ਜੁਨੈਦ ਫੀਸ ਕਦੋਂ ਦੀ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ। ਪਰ ਨਾਲ ਉਹਨੂੰ ਹੋਈ ਸੀ 1 ਸਜ਼ਾ-ਏ-ਮੌਤ। ਹੁਣ ਫਾਂਸੀ ਦੀ ਸਜ਼ਾ ਸਿਰਫ ਹਾਈ ਕੋਰਟ ਕਨਫਰਮ ਕਰ ਸਕਦਾ ਹੈ ਤੇ ਜਾਂ ਕਨਫਰਮ ਨਾ ਕਰੇ ਤੇ ਮੁਲਜ਼ਮ ਨੂੰ ਆਜ਼ਾਦ ਕਰ ਸਕਦਾ ਹੈ। ਮੁਲਜ਼ਮ ਦਾ ਪਹਿਲਾ ਵਕੀਲ ਕਤਲ ਹੋ ਗਿਆ ਸੀ, ਉਸ ਤੋਂ ਬਾਅਦ ਹੁਣ 6-7 ਸਾਲ ਤੋਂ ਕੋਈ ਉਹਦਾ ਕੇਸ ਸੁਣਨ ਤੇ ਤਿਆਰ ਨਹੀਂ। ਅਗਰ ਕੋਈ ਕੇਸ ਸੁਣੇ ਤੇ ਜੁਰਮ ਸਾਬਤ ਹੋ ਜਾਵੇ ਤੇ ਫਾਈਲ ਆ ਦੇਵੇ, ਜੇ ਨਹੀਂ ਤੇ ਉਹਨੂੰ ਆਜ਼ਾਦ ਕਰ ਦੇਵੇ। ਜਦੋਂ ਜੁਨੈਦ ਹਫੀਜ਼ ਜੇਲ੍ਹ ਗਿਆ ਸੀ ਤੇ ਉਹ 26 ਵਰ੍ਹੇ ਦਾ ਸੀ, ਹੁਣ 40 ਸਾਲ ਦਾ ਹੋ ਗਿਆ। ਇਸ ਉਮਰ ਵਿੱਚ ਸਾਡੇ ਆਪਣੇ ਤੇ ਕਈ ਜੱਜਾਂ ਦੇ ਬੱਚੇ ਵੀ ਵੱਡੇ ਹੋ ਕੇ ਆਪ ਬਾਲ ਬੱਚਿਆਂ ਵਾਲੇ ਹੋਣ ਵਾਲੇ ਨੇ, ਲੇਕਿਨ ਅਸੀਂ ਉਹਦਾ ਕੇਸ ਨਹੀਂ ਸੁਣਿਆ। ਜੰਤਰ ਮੰਤਰ ਵਿੱਚ ਪ੍ਰੋਟੈਸਟ ਕਰਨ ਵਾਲਿਆਂ ਦੀ ਹਮਾਇਤ ਵਿੱਚ ਜਦੋਂ ਅਰੁੰਧਤੀ ਰਾਏ ਬੋਲਦੀ ਏ ਤੇ ਅਸੀਂ ਕਹਿੰਦੇ ਹਾਂ ਕਿ ਵੀ ਉਹ ਕਿੱਡੀ ਜੀਦਾਰ ਏ। ਨਸੀਰਉਦੀਨ ਸ਼ਾਹ ਵੀਡੀਓ ਰਿਕਾਰਡ ਕਰਾ ਦਿੰਦਾ ਹੈ ਤੇ ਅਸੀਂ ਉਹਦੀਆਂ ਰੀਲਾਂ ਸ਼ੇਅਰ ਕਰੀ ਜਾਂਦੇ ਹਾਂ, ਲੇਕਿਨ ਆਪਣੇ ਹੀਰੋ ਸਾਨੂੰ ਮਸ਼ਕੂਕ ਲੱਗਦੇ ਨੇ। ਗੁਸਤਾਖੀ ਦੇ ਇਸ ਤਰ੍ਹਾਂ ਦੇ ਇਲਜ਼ਾਮ ਵਿੱਚ ਹੀ ਤੁਹਾਨੂੰ ਯਾਦ ਹੋਏਗਾ ਕਿ ਪੰਜਾਬ ਦਾ ਗਵਰਨਰ ਕਤਲ ਹੋ ਗਿਆ ਸੀ। ਉਦੋਂ ਖੌਫ ਇੰਨਾ ਸੀ ਵੀ ਲੋਕ ਉਹਦਾ ਜਨਾਜ਼ਾ ਪੜਨ ਤੋਂ ਡਰਦੇ ਸਨ ਤੇ ਉਦੋਂ ਇੱਕ ਜੀਦਾਰ ਵਕੀਲ ਸੀ ਸੈਫੁਲ ਮਲੂਕ, ਉਹਨੂੰ ਵੀ ਜਾਣ ਦੀਆਂ ਬੜੀਆਂ ਧਮਕੀਆਂ ਸਨ, ਲੇਕਿਨ ਉਹਨੇ ਗੱਜ ਵੱਜ ਕੇ ਕੇਸ ਲੜਿਆ, ਕਾਨੂੰਨ ਦੇ ਮੁਤਾਬਕ ਲੜਿਆ ਤੇ ਅਦਾਲਤ ਚੋਂ ਨਿਆਂ ਲੈ ਕੇ ਨਿਕਲਿਆ। ਹੁਣ ਜੁਨੈਦ ਹਫੀਜ਼ ਦਾ ਵੀ ਉਹੀ ਵਕੀਲ ਹੈ, ਲੇਕਿਨ ਪਰ ਕੋਈ ਅਦਾਲਤ ਕੇਸ ਸੁਣੇ ਤੇ ਕੋਈ ਨਿਆਂ ਹੋਵੇ। ਸੈਫੁਲ ਮਲੂਕ ਸਾਹਿਬ ਫਰਮਾਉਂਦੇ ਨੇ ਵੀ ਜੱਜ ਉਹਨਾਂ ਲੋਕਾਂ ਤੋਂ ਡਰਦੇ ਨੇ ਤੇ ਕੇਸ ਨਹੀਂ ਸੁਣਦੇ ਜਿਨ੍ਹਾਂ ਨੇ 10-11 ਸਾਲ ਪਹਿਲੇ ਉਹਨਾਂ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਜਾਨ ਹਰ ਬੰਦੇ ਨੂੰ ਪਿਆਰੀ ਹੁੰਦੀ ਏ, ਲੇਕਿਨ ਸੈਫੁਲ ਮਲੂਕ ਸਾਹਿਬ ਕਹਿੰਦੇ ਨੇ ਵੀ ਇਹਨਾਂ ਜੱਜਾਂ ਦਾ ਡਰਨਾ ਬਣਦਾ ਕਿਉਂ ਨਹੀਂ, ਕਿਉਂਕਿ ਇਹਨਾਂ ਨੂੰ ਲਾਈਫ ਟਾਈਮ ਪੁਲਿਸ ਪ੍ਰੋਟੈਕਸ਼ਨ ਏ। ਇਹ ਰਿਟਾਇਰਮੈਂਟ ਤੋਂ ਬਾਅਦ ਵੀ ਸਾਰੀ ਉਮਰ ਪੁਲਿਸ ਦੀ ਗਾਰਡ ਇਹਨਾਂ ਦੇ ਨਾਲ ਲੱਗੀ ਰਹੇਗੀ ਤੇ ਜਿਹੜੇ ਹੁਣ ਵੀ ਡਰਦੇ ਨੇ ਉਹਨਾਂ ਦੇ ਬਾਰੇ 'ਚ ਸਾਡੇ ਸ਼ਾਇਰ ਜ਼ਫਰ ਇਕਬਾਲ ਸਾਹਿਬ ਫਰਮਾ ਗਏ ਸਨ ਵੀ ਕਈ ਮੁਨਸਫੀ ਤੇ ਕਈ ਜੱਜੀ ਹੋ ਯਾਰ, ਦੇਖੋ ਇੱਕ ਵੀ ਛੁੱਟੀ ਨਾ ਬੱਜੀ ਹੋ ਯਾਰ। ਸਾਡੀਆਂ ਮਾਵਾਂ ਵੀ ਸਾਨੂੰ ਸਮਝਾ ਗਈਆਂ ਸਨ ਵੀ ਅਗਰ ਗਵਾਂਢੀ ਦਾ ਮੂੰਹ ਲਾਲ ਹੋਵੇ ਤੇ ਆਪਣੇ ਮੂੰਹ ਤੇ ਚਪੇੜਾ ਮਾਰ ਕੇ ਲਾਲ ਨਹੀਂ ਕਰ ਲਈਦਾ। ਤੇ ਅਸੀਂ ਵੀ ਦਿੱਲੀ ਦੇ ਕਾਕਰੋਚਾਂ ਨੂੰ ਤੇ ਇਨਕਲਾਬੀ ਕਹੀ ਜਾਂਦੇ ਹਾਂ, ਪਰ ਆਪਣੇ ਲੈਗ ਕਾਕਰੋਚ ਨੂੰ ਅਸੀਂ ਜੇਲੇ ਸੁੱਟ ਕੇ ਭੁੱਲ ਚੁੱਕੇ। ਰੱਬ ਰਾਖਾ।
1: ਬਿਲਕੁਲ ਜੀ, ਇਹ ਸੀਗੀ ਜੀ ਕਾਕਰੋਚਾਂ ਦੇ ਨਾਲ ਰਿਲੇਟਡ ਖਬਰ ਤੁਹਾਡੇ ਨਾਲ ਨਾਲ ਹੀ ਮੈਂ ਸੁਣੀ ਹੈ, ਜੋ ਵੀ ਸਮਝ ਆਇਆ। ਆਈ ਹੋਪ ਵੀ ਇਹ ਦੁਨੀਆ ਭਰ ਦੇ ਅੰਦਰ ਸਿਸਟਮ ਇਸੇ ਤਰੀਕੇ ਦਾ ਚੱਲਦਾ ਅਤੇ ਅੱਜ ਦਾ ਪ੍ਰੋਗਰਾਮ ਵੀ ਜਿਹੜਾ ਆਲਮੋਸਟ ਇਸੇ ਤਰੀਕੇ ਨਾਲ ਹੀ ਖਤਮ ਹੋਣ ਵਾਲੇ ਪਾਸੇ ਪਹੁੰਚ ਗਿਆ। ਸੋ ਤੁਹਾਨੂੰ ਦੱਸਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਸਿੱਧੂ ਸਾਹਿਬ ਵੀ ਪਹੁੰਚ ਚੁੱਕੇ ਨੇ ਸਟੂਡੀਓ 'ਚ, ਉਹਨਾਂ ਦੇ ਨਾਲ ਵੀ ਤੁਸੀਂ ਅਗਲੀ ਗੱਲਬਾਤ ਸੁਣਨੀ ਹੈ ਜੀ। ਅਤੇ ਜੇ ਕੋਈ ਗੱਲਬਾਤ ਮੇਰੇ ਨਾਲ ਕਰਨੀ ਹੋਵੇ ਤਾਂ ਮੇਰਾ ਫੋਨ ਨੰਬਰ ਹੈ 403-400-0203। ਇਸ ਤੋਂ ਇਲਾਵਾ ਖੇਡ ਮੇਲਾ ਜਿਹੜਾ ਹੈ ਉਹ ਏਡੀ ਦੇ ਵਿੱਚ ਕੱਲ੍ਹ ਨੂੰ ਹੋਏ, ਅਗਲੇ ਸੰਡੇ ਨੂੰ ਹੋਣਾ ਜੀ। ਇਸ ਵੇਲੇ 5 ਵਜੇ ਸ਼ੁਰੂ ਹੋਣਾ, ਜਦੋਂ ਪ੍ਰੋਗਰਾਮ ਖਤਮ ਹੋਏਗਾ ਉਸ ਤੋਂ ਬਾਅਦ ਤੁਸੀਂ ਉੱਥੇ ਵੀ ਪਹੁੰਚ ਕੇ ਅਤੇ ਪ੍ਰੋਗਰਾਮ ਨੂੰ ਇੰਜੋਏ ਕਰ ਸਕਦੇ ਹੋ, ਉਸ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਕਾਫੀ ਕੁਝ ਜਿਹੜਾ ਆਪਣੇ ਸ਼ਹਿਰ 'ਚ ਚੱਲਦਾ ਰਹਿੰਦਾ, ਚੱਲਦਾ ਰਹਿਣਾ ਅਤੇ ਉਹਦੇ ਬਾਰੇ ਜਾਣਕਾਰੀ ਵੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ। ਸੋ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ, ਹੈਪੀ ਸੰਡੇ ਟੂ ਆਲ ਜੀ, ਥੈਂਕ ਯੂ।
2: The time is 5 p.m. You are listening to Fairchild Radio, CHKF.

0: ਜਿੱਥੇ ਵੀ ਬੈਠੇ ਪ੍ਰੋਗਰਾਮ ਸੁਣ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਕੁਛ ਲੋਕਲ ਗੱਲਾਂ ਬਾਤਾਂ ਨਿਊਜ਼ ਤੁਹਾਡੇ ਸਾਂਝੇ ਕਰਨੀਆਂ ਨੇ ਉੱਥੇ ਤੁਸੀਂ ਕੋਈ ਸਾਂਝ ਪਾਉਣੀ ਹੋਵੇ 4377179747 ਸਟੂਡੀਓ ਦਾ ਨੰਬਰ ਹੈ 4031179747 ਤੇ ਗੱਲਬਾਤ ਕਰ ਸਕਦੇ ਹੋ ਤੇ ਕਮਰਸ਼ਲ ਸੁਨੇਹੇ ਲੈ ਲਈਏ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ 7 ਲੋਕੇਸ਼ਨਾਂ ਨੇ 3690 ਵੈਸਟ ਵਿੰਡਰਾ ਵੈਸਟ ਮੁੰਡ ਸੁਪਰ ਸਟੋਰ ਦੇ ਬਿਲਕੁਲ ਸਾਹਮਣੇ ਚੌਂਟ ਐਵਨਿਊ ਤੇ ਫਾਲਕਨ ਰਿਜ ਬੁਲੇਵਾਰਡ 80 ਐਵਨਿਊ ਤੇ ਟੈਰਾਡੇਲ ਡਰਾਈਵ ਦੇ ਕਾਰਨਰ ਤੇ 128 ਐਵਨਿਊ ਤੇ ਡੈਂਬਰ ਗੇਟ ਰੈੱਡ ਸਟੋਨ ਮੇਟ ਸਟ੍ਰੀਟ ਐਂਡ 104 ਐਵਨਿਊ ਸਿਟੀ ਸਕੇਪ ਸਕੇਅਰ ਕਰਿੰਗਟਨ ਬੁਲੇਵਾਰਡ ਐਂਡ 144 ਐਵਨਿਊ ਕਰਿੰਗਟਨ ਦੇ ਵਿੱਚ ਤੇ 7ਵੀਂ ਲੋਕੇਸ਼ਨ ਮੇਨ ਸਟ੍ਰੀਟ ਏਡਰੀ ਖੁੱਲ ਗਈ ਹੈ ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ 'ਚ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਲੈ ਸਕਦੇ ਹੋ ਨੰਬਰ ਸਾਂਝਾ ਇੱਕੋ ਹੀ ਹੈ 4378352222 4038352222 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਰੀਅਲ ਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਇਲਾਜ ਜਾਂ ਕ੍ਰਿਮੀਨਲ ਕੇਸ ਤੁਹਾਡੇ 'ਤੇ ਬਣਗਾ ਤਾਂ 403-285-7070 ਅਤੇ ਤੁਸੀਂ ਰਿਲਾਇੰਸ ਲੀਗਲ ਗਰੁੱਪ ਨੂੰ ਫੋਨ ਕਰ ਸਕਦੇ ਹੋ A1 ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਕੋਈ ਵੀ ਗ੍ਰੈਵਲ ਟਰੱਕ ਸਾਮੀ ਟਰੱਕ 5 ਟਨ ਟਰੱਕ ਜਾਂ ਕੋਈ ਹੈਵੀ ਇਕੁਇਪਮੈਂਟ ਟੋ ਕਰਾਉਣਾ ਤਾਂ ਹਰ ਕਿਸਮ ਦਾ ਟੋ ਟਰੱਕ ਉਹਨਾਂ ਦੇ ਫਲੀਟ ਦੇ ਵਿੱਚ ਹੈਗਾ ਨੰਬਰ ਉਹਨਾਂ ਦਾ 403-470-8697 4038697 ਤੇ ਰੇਟ ਉਹ ਕਹਿੰਦੇ ਤੁਹਾਡੀ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਲੱਗੂ ਤੁਹਾਨੂੰ ਸਸਤਾ ਪਊਗਾ ਪੀਐਨਜ ਐਕਸਕਵੇਟਿੰਗ ਐਂਡ ਡੈਮੋਲੀਸ਼ਨ ਪੁਰਾਣੇ ਘਰ ਢਾ ਕੇ ਜਾਂ ਨਵੀਂ ਸਬਡੀ ਲਾਟੇ ਕਰਾਉਣਾ ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ ਤੇ ਸੁਣ ਰਹੇ ਨੇ ਪ੍ਰੋਗਰਾਮ ਆਲਰੇਡੀ ਆ ਗਿਆ ਮੈਸੇਜ ਉਹਨਾਂ ਦਾ ਤੇ ਕੋਈ ਵੀ ਤੁਸੀਂ ਘਰ ਢਾ ਕੇ ਬਣਾਉਣਾ ਜਾਂ ਨਵੀਂ ਸਬਡੀ ਲਾਟੇ ਕਰਾਉਣਾ ਤਾਂ ਡੈਮੋਲੀਸ਼ਨ ਐਕਸਕਵੇਟਿੰਗ ਐਂਡ ਸਰਵਿਸਿਸ ਦਾ ਕੰਪਲੀਟ ਪੈਕੇਜ ਦਿੰਦੇ ਨੇ ਤੁਹਾਨੂੰ 408-1828-21 ਰਾਜਨੀਤਿਕ ਸਮਾਜਿਕ ਕਲਚਰਲ ਇਕੱਠ ਕਰਨਾ ਹੈ ਤਾਂ 403-637-2000 ਨੰਬਰ ਆ ਬੁਕਿੰਗ ਲਈ 403-633-2000 ਤੇ ਤੁਸੀਂ ਕਾਲ ਕਰ ਸਕਦੇ ਹੋ ਇਹ ਸਨ ਸਾਡੇ ਸਪੋਂਸਰ ਬਹੁਤ ਬਹੁਤ ਧੰਨਵਾਦ ਕਾਫੀ ਦੇਰ ਤੋਂ ਸਪੋਰਟ ਕਰ ਰਹੇ ਨੇ ਤੇ ਹੁਣ ਪਹਿਲਾਂ ਤੁਹਾਨੂੰ ਕੁਛ ਨਿਊਜ਼ ਕਮਿਊਨਿਟੀ ਦੇਣੀਆਂ ਨੇ ਜਿਹੜੇ ਪ੍ਰੋਗਰਾਮ ਅੱਜ ਕੱਲ੍ਹ ਸਮਰ ਦੇ ਵਿੱਚ ਵੈਦਰ ਬਹੁਤ ਵਧੀਆ ਤੇ ਬਹੁਤ ਸਾਰੇ ਪ੍ਰੋਗਰਾਮ ਚੱਲ ਰਹੇ ਨੇ ਉਹਦੇ ਬਾਰੇ ਜਾਣਕਾਰੀ ਦੇਣ ਲਈ ਮੇਰੇ ਕੋਲ ਪਹੁੰਚੇ ਹੋਏ ਨੇ ਮਹਿਮਾਨ ਸੁਖਜਿੰਦਰ ਨਾਗਰਾ ਜੀ ਤੇ ਦਲਬੀਰ ਸਿੱਧੂ ਹੁਣੀ ਉਹ ਉਹਨਾਂ ਦਾ ਜੀ ਆਇਆਂ ਕਰਦੇ ਆ ਤੁਹਾਡਾ ਪ੍ਰੋਗਰਾਮ ਲੋਕ ਸਾਥ ਵਿੱਚ ਜੀ ਆਇਆਂ ਪਹਿਲਾਂ ਦਾ ਨਿੱਘਾ ਸਵਾਗਤ
1: ਬਹੁਤ ਬਹੁਤ ਡੈਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਇਸ ਆਪਣੇ ਰੇਡੀਓ ਦੇ ਉੱਤੇ ਮੌਕਾ ਦੇਣ ਦਾ ਸਮਾਂ ਦੇਣ ਦਾ ਬਹੁਤ ਬਹੁਤ ਤੁਹਾਡਾ ਤੇ ਸਾਡੇ ਸਾਰੇ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ
0: ਥੈਂਕ ਯੂ ਜੀ ਥੈਂਕ ਯੂ ਤੇ ਤੁਸੀਂ ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ ਜਿਹੜਾ ਗੁਰੂ ਨਾਨਕ ਕੱਪ 2026 ਕਰਵਾਇਆ ਜਾ ਰਿਹਾ ਇਹਦੇ ਬਾਰੇ ਜਾਣਕਾਰੀ ਆਪਾਂ ਦੇਣੀ ਹੈ ਸੁਣਨ ਵਾਲਿਆਂ ਨੂੰ ਆਉਣ ਵਾਲੇ ਮਿਰਖਲ ਵੀਕਐਂਡ ਦੇ ਹੀ ਹੈ
1: ਹਾਂਜੀ ਡੈਂਟ ਸਾਹਿਬ ਇਹ ਆਪਣਾ ਅਗਸਤ 1 ਤੇ 2 ਅਗਸਤ ਨੂੰ ਜਿਹੜਾ ਲੌਂਗ ਵੀਕਐਂਡ ਆ ਰਿਹਾ ਆ ਤੇ ਉਦੋਂ ਉਸ ਦਿਨ ਆਪਾਂ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਹੈ ਜੀ ਤੇ ਇਹ ਮੈਕਸਵੈਲ ਦੀਆਂ ਗਰਾਊਂਡਾਂ ਵਿੱਚ ਇਹ ਸੌਕਰ ਦਾ ਟੂਰਨਾਮੈਂਟ ਹੋਣਾ ਹੈ
0: ਰਾਈਟ
1: ਹਾਂਜੀ
0: ਪਿਛਲੀ ਵਾਰ ਮੇਰੇ ਖਿਆਲ ਇਹ ਆਪਣੇ ਜੈਨੇਸਿਸ ਸੈਂਟਰ 'ਚ ਸੀਗਾ
1: ਹਾਂਜੀ ਜੀ ਇਹ ਪਿਛਲੀ ਵਾਰ ਅਸੀਂ ਜੈਨੇਸਿਸ ਸੈਂਟਰ 'ਚ ਕਰਵਾਇਆ ਸੀ ਉਸ ਤੋਂ ਪਹਿਲਾਂ ਅਸੀਂ

0: ਕੋਲ ਸਪ੍ਰਿੰਗ ਦੇ ਗਰਾਊਂਡਾਂ ਚ ਵੀ ਕਰਵਾਉਂਦੇ ਰਹੇ ਵਾਲਾ ਟੂਰਨਾਮੈਂਟ ਤੇ ਇਹ ਸਾਡਾ ਪੰਜਵਾਂ ਟੂਰਨਾਮੈਂਟ ਹੈ ਜੀ ਹਾਂਜੀ ਤੇ ਮਹਾਰਾਜ ਦੀ ਕਿਰਪਾ ਨਾਲ ਸਾਰੀ ਸੰਗਤ ਨੇ ਕੇਰਲ ਦੇ ਜਿੰਨੇ ਵੀ ਬਿਜ਼ਨਸਮੈਨ ਆ ਉਹਨਾਂ ਦੀ ਸਾਰਿਆਂ ਦੀ ਸਪੋਰਟ ਦੇ ਨਾਲ ਤੇ ਅਸੀਂ ਬਾਬੇ ਨਾਨਕ ਦੇ ਨਾਮ ਤੇ ਇਹ ਟੂਰਨਾਮੈਂਟ ਕਰਵਾ ਰਹੇ ਹਾਂ ਜੀ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ
1: ਅੱਛਾ ਇਹਦੇ ਵਿੱਚ ਮੈਂ ਦੇਖਿਆ ਸੀ ਪਿਛਲੇ ਸਾਲ ਮੈਂ ਜਦੋਂ ਜੈਨਸਿਸ ਸੈਂਟਰ ਚ ਗਿਆ ਸੀ ਤੇ ਕੁਛ ਥੋੜਾ ਜਿਹਾ ਅਲੱਗ ਸੀਗਾ ਆਮ ਤੌਰ ਤੇ ਜਿਹੜਾ ਜਿਹੜੇ ਆਪਣੇ ਟੂਰਨਾਮੈਂਟ ਹੁੰਦੇ ਆ ਉਹਦੇ ਵਿੱਚ ਆਪਣੇ ਹੀ ਪੰਜਾਬੀ ਭਾਈਚਾਰੇ ਦੀਆਂ ਟੀਮਾਂ ਹੁੰਦੀਆਂ ਨੇ ਇਹ ਮੇਰੇ ਖਿਆਲ ਦੇ ਵਿੱਚ ਇੰਟਰਨੈਸ਼ਨ ਹੈ ਵੱਖਰੇ ਵੱਖਰੇ ਕੰਟਰੀਆਂ ਦੀਆਂ ਟੀਮਾਂ ਨੇ
0: ਹਾਂਜੀ ਜੈਨ ਸਾਹਿਬ ਜਿੰਨੇ ਵੀ ਆਪਣੇ ਕੈਨੇਡਾ ਦੇ ਵਿੱਚ ਵੱਖਰੇ ਵੱਖਰੇ ਕੰਟਰੀ ਤੋਂ ਲੋਕੀ ਕੋਈ ਇਮੀਗ੍ਰੇਟ ਹੋ ਕੇ ਆਇਆ ਜਿੱਦਾਂ ਆਪਾਂ ਵੀ ਆਪਾਂ ਪੰਜਾਬ ਤੋਂ ਆਏ ਹਾਂ ਇੰਡੀਆ ਤੋਂ ਆਏ ਹਾਂ ਸਾਰੇ ਤੇ ਇਹਦੇ ਵਿੱਚ ਇੰਡੀਆ ਦੀ ਜਿਹੜੇ ਵੀ ਇੰਡੀਆ ਤੋਂ ਆਏ ਹੋਏ ਨੇ ਲੋਕੀ ਉਹਨਾਂ ਨੇ ਆਪਣੀ ਵੱਖਰੀ ਟੀਮ ਬਣਾਈ ਹੋਈ ਆ ਗਾਨਾ ਵਾਲੇ ਨੇ ਵੱਖਰੀ ਇਟਲੀ ਵਾਲੇ ਨੇ ਵੱਖਰੀ ਚਿਲੀਅਨ ਨੇ ਵੱਖਰੀ ਦਾ ਵੱਖਰੇ ਵੱਖਰੇ ਮੁਲਕਾਂ ਤੋਂ ਜਿਹੜੇ ਜਿਹੜੇ ਇੱਥੇ ਇਮੀਗ੍ਰੇਟ ਹੋਏ ਨੇ ਕੈਨੇਡਾ ਦੇ ਵਿੱਚ ਕੈਲਗਰੀ ਸ਼ਹਿਰ ਦੇ ਵਿੱਚ ਤੇ ਉਹਨਾਂ ਨੇ ਆਪਣੀਆਂ ਆਪਣੀਆਂ ਟੀਮਾਂ ਬਣਵਾ ਕੇ ਤੇ ਇਹ ਟੂਰਨਾਮੈਂਟ ਅਸੀਂ ਕਰਵਾ ਰਹੇ ਹਾਂ
1: ਬਹੁਤ ਵਧੀਆ ਉਪਰਾਲਾ ਇਹ ਤੇ ਮੇਰੇ ਨਾਲ ਇੱਕ ਦੂਸਰੇ ਗੈਸਟ ਦਲਬੀਰ ਸਿੱਧੂ ਹੁਣੇ ਆਏ ਹੋਏ ਨੇ ਦਲਬੀਰ ਤੁਹਾਡਾ ਪ੍ਰੋਗਰਾਮ ਲੋਕ ਸਾਥ ਵਿੱਚ ਜੀ ਆਇਆ
2: ਥੈਂਕ ਯੂ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਸੱਦਣ ਦਾ ਜੀ
1: ਅੱਛਾ ਇੱਕ ਦੱਸੋ ਵੀ ਕਿਹੜੇ ਕਿਹੜੇ ਕੰਟਰੀਆਂ ਦੀਆਂ ਤੇ ਕਿੰਨੀਆਂ ਟੀਮਾਂ ਨੇ
2: ਸੋ ਆਪਣੇ ਕੋਲ ਟੋਟਲ 19 ਟੀਮਾਂ ਜੀ
1: ਅੱਛਾ
2: ਜਿਹ ਵਿੱਚੋਂ 12 ਹੈਗੀਆਂ ਓਪਨਸ ਮੈਨ 4 ਹੈਗੀਆਂ ਓਵਰ 35 ਮੈਨ ਤੇ 3 ਹੈਗੀਆਂ ਵੁਮੈਨਸ ਦੀਆਂ
1: ਅੱਛਾ
2: ਇਹ ਜਿਹੜਾ ਕੰਪੀਟੀਸ਼ਨ ਹੈ ਜੀ ਇਹ ਕੁਆਇਟ ਯੂਨੀਕ ਆ ਇਹ ਹੈਗਾ ਲੋਕਲ ਅਲਬਰਟਾ ਦੇ ਟੈਲੈਂਟ ਨੂੰ ਪ੍ਰਮੋਟ ਕਰਨ ਲਈ
1: ਅੱਛਾ ਜੀ
2: ਸੋ ਇਹਦੇ ਵਿੱਚ ਜਿਵੇਂ ਸੁਖਜਿੰਦਰ ਤੁਹਾਨੂੰ ਦੱਸ ਹੀ ਚੁੱਕਿਆ ਕਿ ਇਕੱਲਾ ਸਿਰਫ ਪੰਜਾਬੀਆਂ ਲਈ ਨਹੀਂ ਹੈਗਾ ਆਪਣਾ ਗੁਰੂ ਨਾਨਕ ਦੇਵ ਜੀ ਦਾ ਨਾਂ ਪੂਰੀ ਕੈਲਗਰੀ ਦੇ ਵਿੱਚ ਸਾਰੀ ਕਮਿਊਨਿਟੀ ਨੂੰ ਪਤਾ ਲੱਗੂਗਾ ਕਿ ਗੁਰੂ ਨਾਨਕ ਕੱਪ ਹੋ ਰਿਹਾ ਜੀ
0: ਤੇ ਉਹਨਾਂ ਦੇ ਅਸੀਂ ਫਲਸਫੇ ਦੇ ਉੱਤੇ ਬਾਬਾ ਨਾਨਕ ਦੇ ਨਾਮ ਦੇ ਉੱਤੇ ਉਹਨਾਂ ਦਾ ਕੀ ਸੰਦੇਸ਼ ਸੀ ਤੇ ਉਹ ਹਮੇਸ਼ਾ ਹੀ ਇੱਕ ਨੂੰ ਲੈ ਕੇ ਚੱਲੇ ਏਕੇ ਨੂੰ ਲੈ ਕੇ ਚੱਲੇ ਆ ਸੋ ਉਹਨਾਂ ਦਾ ਏਕੇ ਸੰਦੇਸ਼ ਨੂੰ ਲੈ ਕੇ ਅਸੀਂ ਸਾਰੀਆਂ ਕਮਿਊਨਿਟੀ ਨੂੰ ਨਾਲ ਲੈ ਕੇ ਚੱਲਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਜਿਹਦੇ ਵਿੱਚ ਸਾਡੇ ਪੰਜਾਬੀ ਭਾਈਚਾਰੇ ਦਾ ਸਾਡੇ ਸਿੱਖ ਭਾਈਚਾਰੇ ਦਾ ਅਸੀਂ ਉਹਨਾਂ ਨੂੰ ਦੱਸ ਸਕੀਏ ਅਸੀਂ ਕੌਣ ਆ ਕੋਈ ਵੀ ਸਾਡੇ ਬਜ਼ੁਰਗ ਜਾਂਦੇ ਆ ਡਾਊਨ ਟਾਊਨ ਜਾਂਦੇ ਆ ਕਈ ਵਾਰ ਉਹਨਾਂ ਨੂੰ ਵੱਖਰੇ ਤਰੀਕੇ ਨਾਲ ਲੋਕੀ ਦੇਖਦੇ ਆ ਵੀ ਇਹ ਕੌਣ ਆ ਵੀ ਇਹ ਬੰਦੇ ਨੇ ਸਿਰ ਦੇ ਉੱਤੇ ਕੀ ਬੰਨਿਆ ਨੀ ਕੀ ਦਾੜੀਆਂ ਰੱਖੀਆਂ ਤੇ ਅਸੀਂ ਚਾਹੁੰਦੇ ਹਾਂ ਕਿ ਵੀ ਅਸੀਂ ਆਪਣਾ ਸੰਦੇਸ਼ ਅਸੀਂ ਆਪਣੀ ਪੱਗ ਅਸੀਂ ਆਪਣਾ ਕਲਚਰ ਅਸੀਂ ਲੋਕਾਂ ਨੂੰ ਦੱਸ ਸਕੀਏ ਕਿਉਂਕਿ ਨੈਨ ਸਾਹਿਬ ਅੱਜ ਕੱਲ੍ਹ ਦੇਖਿਆ ਕਾਫ਼ੀ ਨੈਗੇਟਿਵਿਟੀ ਕਾਫ਼ੀ ਹੋ ਰਹੀ ਹੈ ਜੀ ਆਪਣੇ
1: ਬਹੁਤ ਜ਼ਿਆਦਾ ਜੀ ਅਸੀਂ 4-5 ਸਾਲ ਤੋਂ ਤਾਂ ਬਹੁਤ ਜ਼ਿਆਦਾ ਫਿਕਰਮੰਦੀ ਵਾਲੀ ਗੱਲ ਹੈ ਇਹ ਇਹ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਕਿ ਇੱਕ ਤਾਂ ਵੱਖਰੀ ਵੱਖਰੀ ਕਮਿਊਨਿਟੀਆਂ ਦੇ ਵਿੱਚ ਅਸੀਂ ਜਦੋਂ ਰਲ ਕੇ ਇੱਦਾਂ ਦਾ ਪ੍ਰੋਗਰਾਮ ਕਰਾਂਗੇ ਤਾਂ ਸੁਨੇਹਾ ਜਿਹੜਾ ਹੈਗਾ ਉਹ ਇੱਕ ਦੂਜੇ ਨੂੰ ਜਾਣਨ ਦੀ ਜਿਹੜਾ ਟਾਈਮ ਵਕਤ ਮਿਲਦਾ ਤੁਹਾਨੂੰ ਪਲੱਸ ਨਾਲ ਇੱਕ ਹੋਰ ਵੀ ਚੀਜ਼ ਹੈ ਕਿ ਜਦੋਂ ਪੰਜਾਬੀ ਟੂਰਨਾਮੈਂਟ ਆਪਣੇ ਹੁੰਦੇ ਆਪਣੇ ਟੀਮਾਂ ਹੁੰਦੀਆਂ ਨੇ ਉਹ 'ਚ ਕੰਪੀਟੀਸ਼ਨ ਘੱਟ ਜਾਂਦਾ ਹੁਣ ਇਹ 'ਚ ਕੰਪੀਟੀਸ਼ਨ ਜ਼ਿਆਦਾ ਹੋਊਗਾ ਕਿ ਵੱਖਰੀ ਵੱਖਰੀ ਕੰਟਰੀਆਂ ਦੇ ਟੀਮਾਂ ਆਉਣਗੀਆਂ ਤਾਂ ਕੰਪੀਟੀਸ਼ਨ ਹੋਊਗਾ ਇੱਕ ਲੈਵਲ ਉੱਪਰ ਚਲਾ ਜਾਂਦਾ
0: ਹਾਂਜੀ ਬਿਲਕੁਲ ਜੀ ਤੇ ਉਹਦੇ ਵਿੱਚ ਜਿੱਦਾਂ ਆਪਣੇ ਜਿੰਨੀਆਂ ਵੀ ਸਾਰੀਆਂ ਟੀਮਾਂ 5-6 ਟੀਮਾਂ ਆਪਣੀਆਂ ਸੋਕਰ ਦੀਆਂ ਇਸ ਵਾਰ ਕੈਲਗਰੀ ਦੇ ਵਿੱਚ ਆ ਤੇ ਸਾਡੇ ਜਗਦੀਪ ਸੋਤਾ ਦੀਪੀ ਛੋਟਾ ਭਰਾ ਆਪਣਾ ਉਹੀ ਟੀਮ ਨੂੰ ਰਨ ਕਰ ਰਿਹਾ ਤੇ ਉਨੀ ਸਾਰਿਆਂ ਨੂੰ ਵੀ ਟੀਮਾਂ ਨੂੰ ਅਪਰੋਚ ਕਰਕੇ ਜਿੰਨੀ ਵੀ ਪੰਜਾਬੀ ਟੀਮਾਂ ਸੀ ਸਾਰਿਆਂ ਨੂੰ ਅਪਰੋਚ ਕਰਕੇ ਸਾਰੇ ਮੁੰਡਿਆਂ ਨੂੰ ਇਕੱਠੇ ਕਰਕੇ ਤੇ ਇੱਕ ਟੀਮ ਬਣਾਈ ਆ ਤੇ ਇੱਕ ਝੰਡੇ ਦੇ ਥੱਲੇ ਉਹਨੇ ਰਿਪ੍ਰੈਜ਼ੈਂਟ ਕਰਨਾ ਉਹਨੇ ਤੇ ਟਰਾਈ ਦੇ ਵਿਲ ਟਰਾਈ ਟੂ ਡੂ ਦੇਅਰ ਬੈਸਟ ਹਾਂਜੀ
1: ਮੇਰਾ ਖਿਆਲ ਦਲਬੀਰ ਇੱਕ ਹੋਰ ਵੀ ਮੈਂ ਨੋਟ ਕੀਤਾ ਸੀ ਲਾਸਟ ਈਅਰ ਜਿਹੜੇ ਅੰਪਾਇਰ ਵਗੈਰਾ ਹੁੰਦੇ ਆ ਰੈਫਰੀ ਵਗੈਰਾ ਹੁੰਦੇ ਆ ਉਹ ਵੀ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਦੇ ਵਿੱਚੋਂ ਮੇਰਾ ਖਿਆਲ ਬੜੇ ਕੁਆਲੀਫਾਈਡ ਰੈਫਰੀ ਹੁੰਦੇ ਆ
2: ਹਾਂਜੀ ਸਿੱਧੂ ਸਾਹਿਬ ਜਿਹੜਾ ਆਪਣਾ ਟੂਰਨਾਮੈਂਟ ਆ ਇਹ ਅਲਬਰਟਾ ਸੋਕਰ ਸੈਂਕਸ਼ਨਡ ਆ
1: ਅੱਛਾ ਜੀ
2: ਸੋ ਜਿਹੜੇ ਆਪਾਂ ਨੂੰ ਰੈਫਰੀ ਆਉਂਦੇ ਆ ਅਲਬਰਟਾ ਸੋਕਰ ਵੱਲੋਂ ਆਉਂਦੇ ਆ
1: ਠੀਕ ਹੈ
2: ਜੀ ਉਹ ਆਪ ਹੀ ਸਕੈਜੂਲ ਬਣਾਉਂਦੇ ਆ ਕਿਹੜੇ ਕਿਹਨੂੰ ਰੈਫਰੀ ਕਰਨਾ ਕਿਹੜੇ ਕਿ ਸਾਡਾ ਉਹ 'ਚ ਕੋਈ ਨਹੀਂ ਹੱਥ ਹੁੰਦਾ ਇਸ ਟਾਈਮ 20 ਰੈਫਰੀਆਂ ਦੀ ਟੀਮ ਆ
1: ਅੱਛਾ ਜੀ
2: ਜਿਹੜੀ ਆਪਾਂ ਨੂੰ ਅਲਬਰਟਾ ਸੋਕਰ ਵੱਲੋਂ ਜਾਂ ਕੈਲਗਰੀ ਯੂਨਾਈਟਿਡ ਸੋਕਰ ਐਸੋਸੀਏਸ਼ਨ ਜਿਹੜੀ ਲੋਕਲ ਲੀਗ ਆਪਣੀ ਉਹਨਾਂ ਨੇ ਭੇਜਣੇ ਆਪਾਂ ਨੂੰ
1: ਇਹ ਬਹੁਤ ਵਧੀਆ ਗੱਲ ਹੈ ਇਹਦੇ ਨਾਲ ਇੱਕ ਤਾਂ ਕੌਨਫਲਿਕਟ ਘੱਟ ਜਾਂਦਾ ਇੱਕ ਨਹੀਂ ਤਾਂ ਅਗਲਾ ਕਹਿੰਦਾ ਯਾਰ ਤੁਸੀਂ ਉਸ ਟੀਮ ਦੀ ਫੇਵਰ ਕਰਦੇ ਹੋ ਉਧਰ ਦੀ ਟੀਮ ਦੀ ਫੇਵਰ ਕਰਦੇ ਹੋ ਉਹ ਉਹਨਾਂ ਨਾਲ ਤੁਹਾਡਾ ਰੈਫਰੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਅਲਬਰਟਾ ਸੋਕਰ ਵੱਲੋਂ ਭੇਜੇ ਜਾਂਦੇ
0: ਬਿਲਕੁਲ
2: ਜੀ ਸਾਡਾ ਉਹਦੇ ਵਿੱਚ ਸਿਰਫ ਉਹਨਾਂ ਨੂੰ ਸਕੈਜੂਲ ਦੇ ਦੇਣਾ ਸੀ ਤੇ ਉਹਨਾਂ ਨੇ ਹੀ ਡਿਸਾਈਡ ਕਰਨਾ ਕਿਹੜਾ ਰੈਫਰੀ ਕਿਹੜੀ ਗੇਮ ਨੂੰ ਕਰੂਗਾ
1: ਇਹਦਾ ਮੈਕਸਵੈਲ ਸੈਂਟਰ ਦਾ ਐਡਰੈਸ ਮੇਰੇ ਖਿਆਲ 7000 ਸਮਥਿੰਗ ਐਡਰੈਸ ਸੀਗਾ
0: ਇਹਦਾ ਹੈਗਾ ਜੀ ਮੈਕਸਵੈਲ ਸੋਕਰ ਸੈਂਟਰ ਹੈ ਜੀ ਤੇ ਇਹਦਾ ਐਡਰੈਸ ਹੈਗਾ ਜੀ 7048 ਸਟਰੀਟ ਸਾਊਥ ਈਸਟ ਕੈਲਗਰੀ ਅਲਬਰਟਾ ਤੇ ਇਹ 52 ਸਟਰੀਟ ਸਾਰੇ ਜਿੰਨੇ ਵੀ ਫੁੱਟਬਾਲ ਖੇਲਣ ਵਾਲੇ ਨੂੰ ਮੈਂ ਥੋੜ੍ਹਾ ਜਿਹਾ ਰਫ

0: ਪਲੀਜ਼ ਦੱਸ ਦੇਣਾ ਬਵੰਜਾ ਸਟਰੀਟ ਤੇ ਗਲੈਨਮੋਰ ਦੇ ਲਾਗੇ ਪੈ ਜਾਂਦਾ ਜੀ ਇਹ ਗੱਲ ਕੀਤੀ ਸੀਗੀ ਕਿ ਬਈ ਕੋਈ ਪਾਰਸ਼ਲਿਟੀ ਨੀ ਇਹਦੇ ਵਿਚ ਅਸੀਂ ਲਾਸਟ ਵੀਕ ਅਸੀਂ ਆਲਰੇਡੀ ਆਪਣੀ ਮੀਟਿੰਗ ਕੀਤੀ ਹੋਈ ਸੀ ਜਿਹਦੇ ਵਿਚ ਸਾਰੀਆਂ ਟੀਮਾਂ ਨੂੰ ਅਸੀਂ ਇਨਵੀਟੇਸ਼ਨ ਦਿੱਤਾ ਹੋਇਆ ਸੀ ਰੈਫਰੀ ਦੇ ਜਿਹੜੇ ਹੈਡ ਸੀਗੇ ਉਹਨਾਂ ਨੂੰ ਇਨਵੀਟੇਸ਼ਨ ਸੀਗਾ ਤੇ ਉੱਥੇ ਸਾਹਮਣੇ ਅਸੀਂ ਸਾਰੀਆਂ ਦੀ ਟਾਈਆਂ ਪਾਈਆਂ ਤੇ ਉਹਦੇ ਵਿੱਚ ਕੋਈ ਵੀ ਉਹ ਫਿਰ ਟਾਈਮ ਦਾ ਵੀ ਅਸੀਂ ਟਾਈਆਂ ਪਾਈਆਂ ਕਿਸ ਟੀਮ ਨੇ ਪਹਿਲੀ ਟੀਮ ਨੇ ਕਿਹੜੀ ਟੀਮ ਦੇ ਨਾਲ ਖੇਲਣਾ ਸਾਰਾ ਕੁਛ ਸਾਰਾ ਓਪਨ ਸੀਗਾ ਹਰ ਟੀਮ ਦੇ ਮੂਹਰੇ ਸੀਗਾ ਜੀ
1: ਇਹਦੇ ਵਿੱਚ ਇਸ ਪ੍ਰੋਸੈਸ ਦੇ ਵਿੱਚ ਵੀ ਬਾਕੀ ਕਮਿਊਨਿਟੀਆਂ ਦੇ ਨੁਮਾਇੰਦੇ ਹੋਣਗੇ
0: ਹਾਂਜੀ ਬਿਲਕੁਲ
1: ਇਹ ਨਹੀਂ ਹੈ ਕਿ ਤੁਸੀਂ ਕਰਦੇ ਹੋ ਇਕੱਲੇ ਜਿੰਨੀਆਂ ਟੀਮਾਂ ਬਾਕੀ ਕੰਟਰੀਆਂ ਦੀਆਂ ਆ ਰਹੀਆਂ ਉਹਨਾਂ ਦੇ ਰਿਪ੍ਰੈਜ਼ੈਂਟੇਟਿਵ ਹੋਣਗੇ
0: ਹਾਂਜੀ ਉਹਨਾਂ ਦੇ ਹੋਣਗੇ ਆਰਗੇਨਾਈਜ਼ ਅਸੀਂ ਕਰ ਰਹੇ ਜੀ ਐਜ਼ ਏ ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ ਸਾਡੀ ਆਪਣੀ ਟੀਮ ਆ ਸਾਡੇ ਭਾਈਆਂ ਦੀ ਅਸੀਂ ਇਕੱਠੇ ਹੋ ਕੇ ਜਿੰਨੇ ਵੀ ਫੁੱਟਬਾਲ ਨੂੰ ਚਾਹੁਣ ਵਾਲੇ ਅਸੀਂ ਤੇ ਸਾਡੇ ਨਾਲ ਸਪੋਰਟਰ ਆ ਸਾਰੇ ਉਹ ਵੀ ਬਹੁਤ ਸਪੋਰਟ ਕਰਦੇ ਆ ਤੇ ਆਰਗੇਨਾਈਜ਼ ਅਸੀਂ ਕਰਦੇ ਆ ਤੇ ਉਹਦੇ ਵਿੱਚ ਜਿਹੜੀਆਂ ਟੀਮਾਂ ਆ ਟੀਮਾਂ ਦੇ ਆਪਣੇ ਵੱਖਰੇ ਉਹਨਾਂ ਦੇ ਕੋਚ ਆ ਉਹਨਾਂ ਦੇ ਵੱਖਰੇ ਸੈਕਟਰੀ ਆ ਉਹ ਸਾਰੇ ਸਾਡੇ ਨਾਲ ਅਪਰੋਚ ਕਰਦੇ ਤੇ ਉਹ ਅਸੀਂ ਆਰਗੇਨਾਈਜ਼ ਕਰਦੇ ਆ ਗੇਮਾਂ ਤੇ ਉਹ ਆਪਣੀਆਂ ਟੀਮਾਂ ਲੈ ਕੇ ਆਉਂਗੇ ਉੱਥੇ ਆਪਣੇ ਉਹ ਗੇਮਾਂ ਤੇ ਪਹੁੰਚਦੇ ਆ
1: ਬਹੁਤ ਵਧੀਆ ਤੇ ਅਗਸਤ ਪਹਿਲੀ ਤੇ ਦੋ ਨੂੰ ਟਾਈਮਿੰਗ ਕੀ ਹੈ ਦਲਵੀਰ
2: ਆਪਣੀ ਸਵੇਰੇ 9 ਵਜੇ ਅਗਸਤ ਫਸਟ ਨੂੰ ਮੈਚ ਸ਼ੁਰੂ ਹੋਣੇ ਜੀ ਰਾਤ ਦੇ 8 ਵਜੇ ਤੱਕ
1: ਅੱਛਾ ਜੀ
2: ਉਹ ਲਗਾਤਾਰ ਦੋ ਫੀਲਡਾਂ ਦੇ ਉੱਤੇ ਆਪਣੇ ਮੈਚ ਚੱਲੀ ਜਾਣੇ ਤੇ ਸੰਡੇ ਨੂੰ 10 ਵਜੇ ਸੈਮੀ ਫਾਈਨਲ ਹੋ ਜਾਣੇ ਜੀ ਤੇ ਜਿਹੜਾ ਫਾਈਨਲ ਹੋਣਾ ਜੀ ਮੈਨਸ ਓਪਨ ਦਾ ਉਹ 5 ਵਜੇ ਸ਼ੁਰੂ ਹੋ ਕੇ 7 ਵਜੇ ਖਤਮ ਹੋ ਜਾਊਗਾ ਜੀ
1: ਸੋ ਸੈਟਰਡੇ ਸੰਡੇ ਹੈ ਟ੍ਰੈਫਿਕ ਵਾਲੀ ਹੁੰਦੀ ਨੀ ਹੈਗੀ ਪਾਰਕਿੰਗ ਦਾ ਉੱਥੇ ਕੋਈ ਇਸ਼ੂ ਨੀ ਹੈਗਾ ਕਿਉਂਕਿ ਇੰਡਸਟਰੀਅਲ ਏਰੀਆ
0: ਹਾਂਜੀ
2: ਉਹਨਾਂ ਦੀ ਆਪਦੀ ਪਾਰਕਿੰਗ ਵੀ
1: ਆਪਦੀ ਪਾਰਕਿੰਗ ਵੀ ਇਨਫ ਹੈ ਪਰ ਜੇ ਮਤਲਬ ਓਵਰਫਲੋ ਵੀ ਹੋ ਜਾਂਦੀ ਹੈ ਤਾਂ ਕੋਈ ਇਸ਼ੂ ਨਹੀਂ ਹੈਗਾ ਕਾਲਜ ਵਾਲੇ ਕੋਈ ਰੈਜ਼ੀਡੈਂਸ਼ੀਅਲ ਏਰੀਆ ਨਹੀਂ
0: ਕੋਈ ਇਸ਼ੂ ਨਹੀਂ ਹਾਂਜੀ ਕੋਈ ਇਸ਼ੂ ਨਹੀਂ ਤੇ ਉੱਥੇ ਆਪਣੇ ਡਾਕਟਰ ਸਾਹਿਬ ਉੱਥੇ ਗੁਰੂ ਕਾ ਲੰਗਰ ਟੁੱਟ ਵਰਤੇਗਾ ਫੂਡ ਟਰੱਕ ਅਸੀਂ ਹਾਇਰ ਕੀਤਾ ਹੋਇਆ
1: ਅੱਛਾ
0: ਹਾਂਜੀ ਤੇ ਸਾਰਾ ਹੀ ਉਹਨਾਂ ਕੋਈ ਐਚਐਸਸੀ ਸਰਟੀਫਿਕੇਸ਼ਨ ਆ ਪ੍ਰੋਪਰ ਸਾਰਾ ਚਾਹ ਪਕੌੜੇ ਜਲੇਬੀਆਂ ਉੱਥੇ ਚੱਲਣਗੇ ਪ੍ਰਸ਼ਾਦੇ ਚੱਲਣਗੇ ਗੁਰੂ ਕੇ ਦੋਨੇ ਦਿਨ ਹਾਂਜੀ ਤੇ ਸਾਡੀ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਵੱਧ ਤੋਂ ਵੱਧ ਆਪਣੇ ਆਓ ਉੱਥੇ ਪਹੁੰਚੋ ਆਪਣੇ ਬੱਚਿਆਂ ਨੂੰ ਲੈ ਕੇ ਆਓ ਉੱਥੇ ਬੱਚਿਆਂ ਦੀਆਂ ਸਾਡੇ ਕੋਲ ਦੋ ਕਲੱਬਾਂ ਆ ਤੇ ਉਹਨਾਂ ਦੀਆਂ ਬੱਚਿਆਂ ਦੀ ਵੀ ਗੇਮਾਂ ਹੋਣੀਆਂ ਆ ਤੇ ਵੁਮੈਨਸ ਦੀਆਂ ਗੇਮਾਂ ਵੀ ਹੋਣੀਆਂ ਆ ਲੈ ਕੇ ਆਓ ਆਪਣੇ ਬੱਚਿਆਂ ਨੂੰ ਸਾਰੇ ਆਪਣੇ ਪਰਿਵਾਰ ਦੇ ਨਾਲ ਉੱਥੇ ਆਓ ਨਾਲੇ ਬੱਚਿਆਂ ਨੂੰ ਵੀ ਸਿੱਖਣ ਨੂੰ ਮਿਲੂਗਾ ਬੱਚਿਆਂ ਨੂੰ ਆਪਾਂ ਹਮੇਸ਼ਾ ਇਹੀ ਗੱਲ ਕਰਦੇ ਹਾਂ ਵੀ ਆਪਾਂ ਨਸ਼ਿਆਂ ਤੋਂ ਕਿਵੇਂ ਦੂਰ ਹੋਈਏ ਕਿਵੇਂ ਦੂਰ ਹੋਈਏ ਉਹ ਆਪਾਂ ਇੱਦਾਂ ਹੀ ਦੂਰ ਕਰ ਸਕਦੇ ਜੇ ਆਪਾਂ ਕੋਈ ਚੰਗੀਆਂ ਈਵੈਂਟ ਕਰਾਵਾਂਗੇ ਆਪਣੀ ਕਮਿਊਨਿਟੀ ਦੇ ਵਿੱਚ ਆਪਾਂ ਕੋਈ ਚੰਗੀਆਂ ਚੀਜ਼ਾਂ ਕਰਾਂਗੇ
1: ਇੱਕ ਮੈਨੂੰ ਬਹੁਤ ਵਧੀਆ ਇਹਦੀ ਚੀਜ਼ ਤੁਹਾਡੀ ਇਹ ਲੱਗੀ ਹੈ ਸੁਖਜਿੰਦਰ ਕਿ ਅਸੀਂ ਆਊਟ ਆਫ ਦਾ ਬਾਕਸ ਨਿਕਲ ਕੇ ਵੱਖਰੇ ਵੱਖਰੇ ਭਾਈਚਾਰੇ ਦੇ ਨਾਲ ਜਿਹੜਾ ਇਹ ਤਾਲਮੇਲ ਵਧਾਉਣ ਦੀ ਕੋਸ਼ਿਸ਼ ਹੈ ਨਾ ਇੱਕ ਬਹੁਤ ਵਧੀਆ ਉਪਰਾਲਾ ਹੈ
0: ਹਾਂਜੀ
1: ਇਹਦੇ ਨਾਲ ਉਹਨਾਂ ਨੂੰ ਸਾਡੇ ਬਾਰੇ ਤੇ ਸਾਨੂੰ ਉਹਨਾਂ ਬਾਰੇ ਜਾਣਨ ਦਾ ਮੌਕਾ ਮਿਲੂਗਾ
0: ਬਿਲਕੁਲ ਜੀ ਸਾਡੇ ਹੋਰ ਆਪਣੇ ਭਾਈਬੰਦ ਹੈਗੇ ਜੀ ਬਾਕੀ ਟੀਮਾਂ ਵਾਲੇ ਸਕਾਈ ਵਿਊ ਵਾਲੇ ਮੁੰਡੇ ਭਰਾ ਆਪਣੇ ਚਰਨਜੀਤ ਹੋਣੀ ਉਹ ਵੀ ਭਾਈਬੰਦ ਆਪਣੇ ਸਾਰੇ ਜਿੰਨੇ ਉਹ ਹਰ ਇੱਕ ਆਪਣੇ ਆਪਣੇ ਤੌਰ ਤੇ ਆਪਣੀ ਟੀਮਾਂ ਰਨ ਕਰਦੇ ਆ ਉਹ ਵੀ ਟੂਰਨਾਮੈਂਟ ਕਰਾਉਂਦੇ ਆ ਤੇ ਫਿਰ ਅਸੀਂ ਸਾਰੇ ਭਰਾਵਾਂ ਨੇ ਅਸੀਂ ਸਲਾਹ ਕੀਤੀ ਸੀ ਗੁਰੂ ਨਾਨਕ ਕਮੇਟੀ ਵਾਲੇ ਭਰਾਵਾਂ ਨੇ ਸਾਰਿਆਂ ਨੇ ਬਈ ਆਪਾਂ ਕਿਉਂ ਨਾ ਵੀ ਇੱਕ ਕੁਛ ਵੱਖਰਾ ਕਰੀਏ ਜਿਹਦੇ ਵਿੱਚ ਅਸੀਂ ਸਾਡੀ ਕੌਮ ਨੂੰ ਸਾਡੀ ਸਿੱਖੀ ਨੂੰ ਤੇ ਅਸੀਂ ਸਾਡੀ ਪੱਗ ਨੂੰ ਅਸੀਂ ਹੋਰ ਲੋਕਾਂ ਤੱਕ ਪਹੁੰਚਾਈਏ ਆਪਣਾ ਸੰਦੇਸ਼ ਦੇਈਏ ਗੁਰੂ ਮਹਾਰਾਜ ਨੇ ਸਾਨੂੰ ਕੀ ਕਿਹਾ ਆ ਤੇ ਉਹਨਾਂ ਦੇ ਲੰਗਰ ਤੇ ਜਿਹੜੀਆਂ ਵੀ ਚੰਗੀਆਂ ਚੀਜ਼ਾਂ ਜਿੰਨੀਆਂ ਵੀ ਚੰਗੀਆਂ ਚੀਜ਼ਾਂ ਕਰ ਸਕਦੇ ਹਾਂ ਅਸੀਂ ਉਹ ਅਸੀਂ ਲੋਕਾਂ ਤੱਕ ਪਹੁੰਚਾਈਏ ਅੱਜ
1: ਦਲਵੀਰ ਹੋਰ ਕੁਛ ਜਿਹੜਾ ਮੈਂ ਨਾ ਪੁੱਛ ਸਕਿਆ ਹੋਵਾਂ ਤੁਸੀਂ ਦੱਸਣਾ ਚਾਹੁੰਦੇ ਹੋ
2: ਬਸ ਜੀ ਇਹੀ ਕਹਿਣਾ ਕਿ ਸਾਰੇ ਉੱਥੇ ਆਵੋ ਸਾਡੀ ਸਪੋਰਟ ਕਰੋ ਆ ਕੇ ਦੇਖੋ ਤੇ ਜਿਵੇਂ ਸੁਖਜਿੰਦਰ ਤਕਰੀਬਨ ਸਾਰੀ ਇਨਫੋਰਮੇਸ਼ਨ ਦੇ ਚੁੱਕਿਆ ਜੀ ਤੇ ਸਾਨੂੰ ਇਹ ਟੂਰਨਾਮੈਂਟ ਦਾ ਜਿਹੜਾ ਦੋ ਚੀਜ਼ਾਂ ਦਾ ਸੀਗਾ ਜੀ ਆਪਾਂ ਲਾਲਚੀ ਕਹਿ ਦਿੰਦੇ ਹਾਂ ਇੱਕ ਤਾਂ ਵਧੀਆ ਸੌਕਰ ਦੇਣਾ ਕਮਿਊਨਿਟੀ ਨੂੰ ਅਲਬਰਟਾ ਦੀ ਕਮਿਊਨਿਟੀ ਨੂੰ ਐਜ਼ ਅ ਹੋਲ ਜੋੜਨਾ ਪਹਿਲਾ ਸਾਡਾ ਇਹ ਲਾਲਚ ਸੀਗਾ ਜੀ ਦੂਜਾ ਇਹ ਆ ਕਿ ਗੁਰੂ ਨਾਨਕ ਦੇਵ ਜੀ ਦੀ ਹਿਸਟਰੀ ਬਾਰੇ ਲੋਕਾਂ ਨੂੰ ਦੱਸਣਾ ਕਿ ਅਸੀਂ ਕੌਣ ਆ ਕਿੱਥੋਂ ਸਾਡਾ ਧਰਮ ਸ਼ੁਰੂ ਹੋਇਆ ਅਸੀਂ ਉੱਥੇ ਪਿਛਲੇ ਸਾਲ ਵੀ ਪੋਸਟਰ ਲਾਏ ਸੀਗੇ ਬਣਾ ਕੇ ਸਟੈਂਡ ਤੇ ਗੁਰੂ ਸਾਹਿਬ ਦਾ ਕਿ ਆਪਣੇ ਕਿਰਤ ਕਰੋ ਵੰਡ ਛਕੋ ਦੇ ਸਿਧਾਂਤਾਂ ਤੇ ਲੰਗਰ ਦਾ ਕੀ ਮਹੱਤਵ ਇਸ ਲੰਗਰ ਲੱਗਿਆ ਸੀ ਆਪਣਾ ਤੇ ਸਾਨੂੰ ਇਹੀ ਲਾਲਚ ਆਈ ਕਿ ਗੁਰੂ ਸਾਹਿਬ ਦਾ ਵੀ ਜਿਵੇਂ ਸੁਖਜਿੰਦਰ ਪਹਿਲਾਂ ਦੱਸ ਚੁੱਕਿਆ ਮਾੜੀ ਮੋਟੀ ਆਪਣੇ ਅਧੀਨ ਜੇ ਕੋਈ ਹੇਠ ਦਾ ਫਰਕ ਪੈ ਜਾਵੇ ਉਹ ਚੀਜ਼ ਕਾਫੀ ਤੰਗ ਕਰ ਰਹੀ ਹੈ
1: ਤੰਗ ਕਰ ਰਹੀ ਬਿਲਕੁਲ ਹਰ ਬੰਦੇ ਨੂੰ ਇਹ ਚੀਜ਼ ਬੋਦਰ ਕਰ ਰਹੀ ਹੈ ਜੀ ਥਰੂ ਹੈ ਇਹ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਵਕਤ ਕੱਢ ਕੇ ਆਏ ਹੋ ਹੋਰ ਕੋਈ ਸੁਨੇਹਾ ਅਖੀਰ ਚ ਦੇਣਾ ਚਾਹੁੰਦੇ ਹੋ ਤਾਂ ਪਲੀਜ਼
0: ਹਾਂਜੀ ਅਖੀਰ ਦੇ ਵਿੱਚ ਅਸੀਂ ਇਹੀ ਕਹਿਣਾ ਚਾਹੁੰਦੇ ਜੀ ਸਾਡੇ ਜਿੰਨੇ ਵੀ ਸਪੌਂਸਰ ਸੀਗੇ ਭਾਵੇਂ ਕੋਈ $5 ਦਿੰਦਾ ਕੋਈ 500 ਭਾਵੇਂ ਕੋਈ 5000 ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਪੈਸ਼ਲ ਧੰਨਵਾਦ ਅਸੀਂ ਕਰਨਾ ਚਾਹੁੰਦੇ ਹਾਂ ਜੀ ਆਪਣੇ ਹਰਪ੍ਰੀਤ ਪਰਮਾਰ ਭਾਜੀ ਦਾ ਜੀ ਤੇ ਉਨੀ ਸਾਡਾ ਇਸ ਟੂਰਨਾਮੈਂਟ ਦਾ ਫਸਟ ਪ੍ਰਾਈਜ਼ ਉਨੀ ਸਪਾਂਸਰ ਕੀਤਾ ਜੀ।
1: ਅੱਛਾ ਜੀ।

0: ਹਾਂ ਜੀ ਤੇ ਬਾਕੀ ਵੀ ਜਿੰਨੇ ਵੀ
1: ਕੀ ਕਰਦੇ ਨੇ ਉਹ ਵੀ ਦੱਸ ਦਿਓ ਉਹਨਾਂ ਬਾਰੇ
0: ਉਹਨਾਂ ਆਪਣਾ ਜੀ ਉਹ ਸਰਟੀਫਾਈਡ ਪ੍ਰੋਫੈਸ਼ਨਲ ਅਕਾਊਂਟੈਂਟ ਹੈ ਜੀ ਉਹ CPA ਹਾਂ ਜੀ
2: ਠੀਕ ਹੈ
0: ਹਾਂ ਜੀ ਤੇ ਉਹਨਾਂ ਦਾ
2: ਐਫਰਟਸ ਕਰਕੇ ਤੁਹਾਨੂੰ ਪ੍ਰਾਈਜ਼ ਦੇ ਰਹੇ ਨੇ ਤੇ ਉਹਨਾਂ ਦਾ ਪ੍ਰੋਫੈਸ਼ਨ ਆਪਾਂ
0: ਹਾਂ ਜੀ
2: ਦੱਸੀਏ ਲੋਕਾਂ ਨੂੰ ਵੀ ਕੀ ਕਰਦੇ
0: ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਜੀ ਨਹੀਂ
2: ਮੇਰੇ ਖਿਆਲ ਸਾਡੇ ਇਹ ਪਰਮਾਰ ਅਕਾਊਂਟਿੰਗ ਵਾਲੇ ਹੀ ਲੱਗਦੇ ਆ
0: ਹਾਂਜੀ ਉਹੀ ਨੇ
2: ਹਾਂ ਕੋਲਸਪਰੰਗ ਚ ਹੀ ਰਹਿੰਦੇ ਨੇ ਇਹ
0: ਹਾਂਜੀ ਹਾਂਜੀ ਪਿਛਲੇ ਸਾਲ ਵੀ ਉਹਨਾਂ ਨੇ ਸਾਡਾ ਸਪਾਂਸਰ ਕੀਤਾ ਸੀਗਾ ਜੀ ਤੇ ਉਹਨੀ ਸਾਡਾ ਸਾਰਾ ਟੈਕਸ ਪਰਪਸ ਦਾ ਵੀ ਉਹਨੇ ਕੀਤਾ ਤੇ ਦ ਰੀਜ਼ਨ ਮੈਨੂੰ ਇਹ ਸਾਨੂੰ ਸਾਡੀ ਸਾਰੀ ਕਮੇਟੀ ਨੂੰ ਅਸੀਂ ਉਹਨਾਂ ਤੇ ਇਹ ਨਹੀਂ ਕੀਤਾ ਉਹਨੀ ਆਪ ਗਿਆ ਜੀ ਸਾਡਾ ਉਹਨੀ ਅਕਾਊਂਟਿੰਗ ਦੇਖ ਕੇ ਨਾ ਉਹਨੇ ਦੇਖਿਆ ਵੀ ਮੁੰਡਿਆਂ ਨੇ ਵੀ ਕੋਈ ਰੁਪਈਆ ਇੱਧਰ ਉੱਧਰ ਨਹੀਂ ਹੋਣ ਦਿੱਤਾ ਉਹਨੇ ਸਾਨੂੰ ਆਪ ਕਿਹਾ ਕਿ ਬਈ ਮੁੰਡਿਓ ਬਈ ਇਸ ਸਾਲ ਜਿਹੜਾ ਮੈਂ ਤੁਹਾਡੇ ਟੂਰਨਾਮੈਂਟ ਪਹਿਲਾ ਸਪਾਂਸਰ ਮੈਂ ਬਣਨਾ ਚਾਹੁੰਦਾ ਸਾਡਾ ਸਾਡੇ ਕੰਮ ਦੇਖ ਕੇ ਉਹਨੀ ਤੇ ਸਾਡੀ ਮੈਨੇਜਮੈਂਟ ਦੇਖ ਕੇ ਜੀ ਮੈਨੂੰ ਲੱਗਦਾ ਸਾਡੇ ਡਾਲਰ ਟੂ ਡਾਲਰ ਜਿਹੜਾ ਵੀ ਹਿਸਾਬ ਕਿਤਾਬ ਸੀਗਾ ਤੇ ਇਹੀ ਸਾਡੀ ਇਹੀ ਕੋਸ਼ਿਸ਼ ਹੁੰਦੀ
1: ਸਾਰੇ ਬਹੁਤ ਵਧੀਆ ਇਹ ਨਾ ਜਿਹੜੀ ਅਕਾਊਂਟੇਬਿਲਿਟੀ ਤੇ ਟ੍ਰਾਂਸਪੇਰੈਂਸੀ ਹੈ ਨਾ ਇਹਦੇ ਨਾਲ ਹੀ ਭਾਈਚਾਰੇ ਚ ਵਿਸ਼ਵਾਸ ਬਣਦਾ
0: ਬਿਲਕੁਲ ਜੀ ਬਿਲਕੁਲ
1: ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ ਜਦੋਂ ਵਿਸ਼ਵਾਸ ਬਣ ਜਾਂਦਾ ਤਾਂ ਉਹਨੂੰ ਵਿਸ਼ਵਾਸ ਨੂੰ ਕੰਟੀਨਿਊ ਮੇਨਟੇਨ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਬਣਦੀ
0: ਬਿਲਕੁਲ ਜੀ ਅਸੀਂ ਮੈਨੂੰ ਇੰਝ ਲੱਗਦਾ ਹੁੰਦਾ ਜੀ ਹਮੇਸ਼ਾ ਹੀ ਕਿ ਬਈ ਜੇ ਅਸੀਂ ਇਮਾਨਦਾਰ ਹੁੰਦੇ ਤੇ ਸਾਡਾ ਆਪਣਾ ਕੋਈ ਦੇਸ਼ ਹੁੰਦਾ ਆਪਣਾ ਹੀ ਮੁਲਕ ਹੁੰਦਾ ਰਾਈਟ ਤੇ ਇਸੇ ਕਰਕੇ ਸਾਡੇ ਸਾਰੇ ਜਿੰਨੇ ਵੀ ਭਰਾ ਸਾਡੀ ਸਾਰੀ ਆਪਸ ਵਿੱਚ ਸਾਡੀ ਫੈਮਿਲੀ ਦੀ ਅਸੀਂ ਸਾਡੀ ਬਹੁਤ ਆਪਸ ਸਾਡਾ ਤਾਲਮੇਲ ਬਹੁਤ ਸਾਰਿਆਂ ਦਾ ਭਰਾਵਾਂ ਦਾ ਬਹੁਤ ਵਧੀਆ ਹੈ ਜੀ ਤੇ ਹਰ ਇੱਕ ਬੰਦਾ ਆਪਣੇ ਤੌਰ ਤੇ ਜਿਹੜੇ ਜਿਹੜੇ ਜਿੰਨੇ ਜਿਹੜਾ ਵੀ ਕੰਮ ਕਰਦਾ ਸਾਰੇ ਬਹੁਤ ਵਧੀਆ ਕੰਮ ਕਰਦੇ ਆ ਸਾਡੇ ਕੋਈ ਇੱਥੇ ਪ੍ਰਧਾਨ ਨਹੀਂ ਕੋਈ ਵਾਈਸ ਪ੍ਰਧਾਨ ਨਹੀਂ ਸਾਰੇ ਕਮੇਟੀ ਮੈਂਬਰ
1: ਮੈਂ ਦੇਖਿਆ ਸੀ ਪਿਛਲੀ ਵਾਰ ਮੈਨੂੰ ਪਤਾ ਲੱਗਿਆ ਸੀ ਪ੍ਰਧਾਨ ਕੋਈ ਨਹੀਂ ਕਿਉਂਕਿ ਰੌਲਾ ਪ੍ਰਧਾਨਗੀ ਦਾ ਜਿਹੜਾ ਉਹ ਪ੍ਰਧਾਨਗੀ ਵਾਲਾ ਜਿਹੜਾ ਟੈਗ ਹੈ ਨਾ ਉਹਦਾ ਬਹੁਤ ਪੰਗਾ
0: ਬਿਲਕੁਲ ਜੀ ਹਾਂਜੀ ਸ਼ੁਕਰ ਹਾਂਜੀ ਬਾਕੀ ਸਾਰੇ ਮੁੰਡੇ ਵਧੀਆ ਜੀ ਸਾਡੇ ਸਾਰੇ ਸਾਰੇ ਸਾਡੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਇਸ ਕਮੇਟੀ ਨੂੰ ਰਨ ਕਰਦੇ ਆ ਤੇ ਹਾਂਜੀ ਸਾਰੇ ਪ੍ਰਧਾਨ ਆ ਸਾਰੇ ਵਰਕਰ ਆ ਜੀ ਇੱਥੇ ਹਾਂਜੀ ਤੇ ਸਾਡੇ ਸਾਰੇ ਸਪੋਂਸਰਾਂ ਦਾ ਵੀ ਬਹੁਤ ਬਹੁਤ ਦਿਲੋਂ ਧੰਨਵਾਦ ਤੇ ਹਮੇਸ਼ਾ ਹੀ ਕੋਈ ਵੀ ਅਸੀਂ ਇਹ ਵੀ ਆਪਣੀ ਸੰਗਤ ਨੂੰ ਇਹ ਵੀ ਬੇਨਤੀ ਕਰਦੇ ਹਾਂ ਜੀ ਕੋਈ ਵੀ ਜਿਹੜਾ ਕਾਰਜ ਹੁੰਦਾ ਸਾਡਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜੀ ਉਹਦੇ ਵਿੱਚ ਅਸੀਂ ਵੀ ਕੋਈ ਵੀ ਡਾਲਰ ਅਸੀਂ ਆਪਣੇ ਘਰ ਨੂੰ ਨਹੀਂ ਲੈ ਕੇ ਜਾਂਦੇ ਅਸੀਂ ਆਪਣਾ ਕੱਲਾ ਕੱਲਾ ਸਮਾਂ ਆਪਣੀ ਤੇ ਜਿੱਥੇ ਸਾਨੂੰ ਆਪਣੇ ਪੈਸੇ ਵੀ ਖਰਚਣੇ ਪੈਂਦੇ ਅਸੀਂ ਉਹ ਆਪ ਪੈਸੇ ਵੀ ਖਰਚਦੇ ਹਾਂ ਤੇ ਜਿੱਥੇ ਸਾਨੂੰ ਅਸੀਂ ਆਪ ਪੱਲਿਓ ਡੋਨੇਸ਼ਨ ਵੀ ਇਸ ਅਸੀਂ ਟੂਰਨਾਮੈਂਟ ਲਈ ਅਸੀਂ ਪੱਲਿਓ ਵੀ ਦਿੰਦੇ ਹਾਂ ਜੀ
1: ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਨਾਂ ਦਾ ਜੀ ਦਲਵੀਰ ਐਂਡ ਸੁਖਜਿੰਦਰ ਤੇ ਮੈਨੂੰ ਉਮੀਦ ਹੈ ਕਿ ਅਗਸਤ ਪਹਿਲੀ ਦੋ ਲੌਂਗ ਵੀਕਐਂਡ ਹੈ ਤੇ ਪਹੁੰਚਣਗੇ ਸਾਡੇ ਸੁਣਨ ਵਾਲੇ ਤੇ ਬਹੁਤ ਵਧੀਆ ਇਹ ਟੂਰਨਾਮੈਂਟ ਹੋਊਗਾ ਵੈਦਰ ਵਧੀਆ ਚੱਲ ਰਿਹਾ ਸੋ ਫਾਰ ਸੋ ਗੁੱਡ ਹੈ ਤੇ ਧੰਨਵਾਦ ਤੁਹਾਡਾ
0: ਪਰਮਾਤਮਾ ਐਵੇਂ ਕਰੇ ਜੀ ਵੈਦਰ ਐਵੇਂ ਰੱਖੇ ਤੇ ਸਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਮੌਕਾ ਦੇਣ ਦੇ ਲਈ ਸਾਡਾ ਸੁਨੇਹਾ ਸੰਗਤ ਤੱਕ ਪਹੁੰਚਾਉਣ ਲਈ ਤੇ ਸਾਰੀ ਸੰਗਤ ਨੂੰ ਫਿਰ ਇੱਕ ਵਾਰੀ ਬੇਨਤੀ ਹੈ ਜੀ ਜ਼ਰੂਰ ਪਹੁੰਚਿਓ ਜੀ ਪਹਿਲੀ ਤੇ ਦੂਜੀ ਅਗਸਤ ਨੂੰ
1: ਇਹ ਵੀਕਐਂਡ ਕਾਫੀ ਬਿਜ਼ੀ ਹੈ ਤੁਹਾਨੂੰ ਪਤਾ ਬਹੁਤ ਸਾਰੇ ਪ੍ਰੋਗਰਾਮ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਇਹਦਾ ਦੇ ਪ੍ਰੋਗਰਾਮਾਂ 'ਚ ਸਾਨੂੰ ਜਿਹੜਾ ਹੌਸਲਾ ਅਫਜਾਈ ਜਿਹੜੇ ਪ੍ਰਬੰਧਕਾਂ ਦਾ ਜਦੋਂ ਇਕੱਠ ਹੋ ਜਾਂਦਾ ਤਾਂ ਉਹਦੇ ਨਾਲ ਉਹਨਾਂ ਦਾ ਹੌਸਲਾ ਵੱਧਦਾ
0: ਇੱਕ ਚੀਜ਼ ਲਾਸਟ ਵਾਰੀ ਹੋਰ ਕਹਿਣਾ ਜੀ ਸੰਗਤ ਨੂੰ ਡੈਨ ਸਿੱਧੂ ਭਾਜੀ ਵੀ ਸਾਡੇ ਸਪੋਂਸਰ ਹੁੰਦੇ ਜੀ ਹਮੇਸ਼ਾ ਹੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੌਕਾ ਦੇਣ ਲਈ ਵੀ ਤੇ ਸਾਡੀ ਕਮੇਟੀ ਦੀ ਸਪੋਰਟ ਕਰਨ ਲਈ ਵੀ ਤੇ ਭਾਜੀ ਤੁਸੀਂ ਵੀ ਜ਼ਰੂਰ ਪਹੁੰਚਿਓ ਸਮਾਂ ਕੱਢ ਕੇ ਜੀ ਸਾਨੂੰ ਪਤਾ ਹੋਵੇ ਤੁਸੀਂ ਹਰ ਸੰਡੇ ਬਿਜ਼ੀ ਹੁੰਦੇ ਹੋ ਤੁਹਾਨੂੰ ਸਾਰੇ ਬਹੁਤ ਸਾਡੇ ਚਾਹਣ ਵਾਲੇ ਸਾਨੂੰ ਸੁਣਦੇ ਨੇ ਪਰ ਸਾਡੇ ਲਈ ਵੀ ਸਮਾਂ ਜ਼ਰੂਰ ਕੱਢਿਓ ਜੀ
1: ਬਹੁਤ ਬਹੁਤ ਧੰਨਵਾਦ ਜੀ ਤੇ ਜ਼ਰੂਰ ਮਿਲਦੇ ਹਾਂ ਆਪਾਂ ਅਗਸਤ ਪਹਿਲੀ ਦੋ
0: ਧੰਨਵਾਦ ਜੀ

2 ਅਗਸਤ ਵਾਲਾ ਬਹੁਤ ਬਿਜ਼ੀ ਵੀਕਐਂਡ ਹੈ ਇਹਦੇ ਤੇ ਇੰਡੋ ਫੈਸਟ ਪ੍ਰੋਗਰਾਮ ਜਿਹੜਾ ਪ੍ਰੇਰੀ ਪਿੰਡ ਦੀਆਂ ਗਰਾਊਂਡਾਂ ਚ ਹੁੰਦਾ ਉਹ ਵੀ ਹੋ ਰਿਹਾ ਇਹਦੇ ਤੇ ਪੰਜਾਬ ਸਪੋਰਟਸ ਕਲੱਬ ਵੱਲੋਂ ਜਿਹੜਾ ਹਾਕੀ ਦਾ ਟੂਰਨਾਮੈਂਟ ਹੁੰਦਾ ਯੂਨੀਵਰਸਿਟੀ ਦੀਆਂ ਗਰਾਊਂਡਾਂ ਚ ਉਹ ਵੀ ਹੋ ਰਿਹਾ ਤੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਆ ਅੱਜ ਕੱਲ ਕਮਿਊਨਿਟੀ ਤਾਂ ਕਾਫੀ ਵੱਡੀ ਹੋਈ ਵੀ ਹੈ ਤੇ ਉਹਦੇ ਉਹਨਾਂ ਦੇ ਤੁਹਾਨੂੰ ਸੁਨੇਹੇ ਵੀ ਤੁਹਾਡੇ ਤੱਕ ਪਹੁੰਚਾਉਣੇ ਆ ਤੇ ਨਾਲ ਨਾਲ ਕਲਮਾਂ ਤਾਂ ਕਰਦੇ ਆ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੇ 3 ਬਾਈ ਇਲੈਕਸ਼ਨਾਂ ਕਾਲ ਕਰ ਦਿੱਤੀਆਂ ਨੇ ਇੱਕ ਬੀ ਸੀ ਦੇ ਵਿੱਚ ਸੀਟ ਹੈ ਤੇ ਇੱਕ ਹੈਗੀ ਓਨਟੈਰੀਓ ਤੇ ਇੱਕ ਹੈਗੀ ਕਿਊਬੈਕ ਦੇ ਵਿੱਚ ਕਿਉਂਕਿ ਕਈ ਵਾਰੀ ਜਿਹੜੇ ਕੁਛ ਐਮ ਪੀ ਪੁਰਾਣੇ ਹੁੰਦੇ ਆ ਉਹਨਾਂ ਚੋਂ ਬਾਹਰ ਅੰਬੈਸਡਰ ਵਗੈਰਾ ਜਾਂ ਕੁਛ ਹੋਰ ਅਪੁਆਇੰਟਮੈਂਟਾਂ ਕਰ ਦਿੱਤੀਆਂ ਜਾਂਦੀਆਂ ਨੇ ਫਿਰ ਸੀਟਾਂ ਖਾਲੀ ਹੋ ਜਾਂਦੀਆਂ ਨੇ 2 ਸੀਟਾਂ ਆਲਰੇਡੀ ਲਿਬਰਲ ਦੀਆਂ ਨੇ ਤੇ ਇੱਕ ਸੀਟ ਕਿਊਬੈਕ ਦੀ ਜਿਹੜੀ ਹੈਗੀ ਆ ਉਹ ਕੰਜ਼ਰਵੇਟਿਵ ਦੀ ਸੀਟ ਹੈ ਉਹ ਕੰਜ਼ਰਵੇਟਿਵ ਦਾ ਮੈਂਬਰ ਪਾਰਲੀਮੈਂਟ ਸੀਗਾ ਜਿਹੜਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉਹਨੂੰ ਪ੍ਰਮੋਸ਼ਨ ਦੇ ਕੇ ਉੱਪਰ ਭੇਜਤਾ ਜਿਵੇਂ ਆਪਣੇ ਪੰਜਾਬ ਇੰਡੀਆ ਚ ਕਹਿ ਦੇਣ ਰਾਜ ਸਭਾ ਚ ਸੈਨੇਟ ਦੇ ਵਿੱਚ ਭੇਜਤਾ ਉਹਨੂੰ ਸੈਨੇਟਰ ਅਪੁਆਇੰਟ ਕਰ ਦਿੱਤਾ ਸੋ 3 ਸੀਟਾਂ ਤੇ 31 ਅਗਸਤ ਨੂੰ ਜਿਹੜੀ ਹੋਊਗੀ ਬਾਈ ਇਲੈਕਸ਼ਨ ਤੇ ਬੀ ਸੀ ਵਾਲੀ ਸੀਟ ਤੇ ਨੌਰਥ ਵੈਨਕੂਵਰ ਜਿਹੜੀ ਕੈਪੀਲੈਨੋ ਸੀਟ ਹੈ ਉੱਥੇ ਪ੍ਰਧਾਨ ਮੰਤਰੀ ਨੇ ਆਪਦੀ ਸਾਬਕਾ ਚੀਫ ਆਫ ਸਟਾਫ ਜਿਹੜੀ ਹੈਗੀ ਆ ਉਹਨੂੰ ਥਾਪੀ ਦੇਤੀ ਹੈ ਕਿਉਂਕਿ ਖਾਸਮ ਖਾਸ ਆਪਸ ਲਈ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਉਂਗਲ ਘੁਮਾਉਣ ਵਾਲਾ ਬੰਦਾ ਜਿਹੜਾ ਹੁੰਦਾ ਚੀਫ ਆਫ ਸਟਾਫ ਉਹ ਬਹੁਤ ਤਾਕਤਵਰ ਹੁੰਦਾ ਤੇ ਉਹਨੂੰ ਉੱਥੇ ਥਾਪੀ ਦੇ ਕੇ ਪਹੁੰਚਾ ਦਿੱਤਾ ਉਹ ਉਹਦਾ ਮਤਲਬ ਉਹਨੇ ਇਲੈਕਸ਼ਨ ਲੜਨੀ ਹੈ ਬੀ ਸੀ ਵਾਲੀ ਸੀਟ ਤੋਂ ਤੇ ਜ਼ੋਰ ਲੱਗੂਗਾ ਪੂਰਾ 3 ਸੀਟਾਂ ਦੇ ਉੱਤੇ ਦੂਸਰੀ ਗੱਲਬਾਤ ਇੱਕ ਹੋਰ ਹੈ ਬੱਚਾ ਜਿਹੜਾ ਨਾ ਤਕਰੀਬਨ 9 ਦਿਨ ਹੋ ਗਿਆ ਹੁਣ ਪਾਰਕਰ ਵੈਲਸ 11 ਸਾਲ ਦਾ ਬੱਚਾ ਇਹ ਮੇਰਾ ਖਿਆਲ ਹੈ ਇਹ ਆਰਟਿਸਟਿਕ ਬੁਆਏ ਹੈ ਜੁਲਾਈ 16 ਤੋਂ ਮਿਸਿੰਗ ਹੈ ਜਿੱਥੇ ਕਮਿਊਨਿਟੀ ਦੇ ਬਹੁਤ ਸਾਰੇ ਵਾਲੰਟੀਅਰ ਲੱਗੇ ਹੋਏ ਹੈ ਸਾਰੇ ਹੀ ਭਾਈਚਾਰਿਆਂ ਦੇ ਵਿੱਚੋਂ ਉੱਥੇ ਨਾਲ ਨਾਲ 400 ਪੁਲਿਸ ਆਫਿਸਰ ਜਿਹੜਾ ਹੈਗਾ ਇਹਦੇ ਵਿੱਚ ਇਨਵੋਲਵ ਹੈ ਉਸ ਬੱਚੇ ਦੀ ਭਾਲ ਕਰਨ ਦੇ ਵਿੱਚ ਬਾਰ ਬਾਰ ਜਿਹੜੇ ਮੈਸੇਜਿਸ ਜਿਹੜੇ ਹੈਗੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਪੁਲਿਸ ਵੱਲੋਂ ਵੀ ਦਿੱਤੇ ਜਾ ਰਹੇ ਨੇ ਕਿ ਆਪੋ ਆਪਣੇ ਜਿਹੜਾ ਨੌਰਥ ਵੈਸਟ ਖਾਸ ਕਰਕੇ ਕਿਉਂਕਿ ਲਾਸਟ ਟਾਈਮ ਜਦੋਂ ਖਬਰਾਂ ਮੈਂ 2-3 ਦਿਨ ਬਾਹਰ ਰਿਹਾ ਆਊਟ ਆਫ ਟਾਊਨ ਸੀਗਾ ਸੁਣੀਆਂ ਸੀ ਕਿ ਮਕਨਾਈਟ ਐਂਡ ਦਰ ਥੋਰਨਕਲਿਫ ਵਾਲੇ ਪਾਸੇ ਬੱਚਾ ਦੇਖਿਆ ਗਿਆ ਸੀ ਸੀਸੀਟੀਵੀ ਕੈਮਰੇ ਚੈੱਕ ਕਰਨ ਦੇ ਲਈ ਕਿਹਾ ਗਿਆ ਲੋਕਾਂ ਨੂੰ ਆਪੋ ਆਪਣੇ ਗਰਾਜਾਂ ਆਪੋ ਆਪਣੇ ਘਰ ਕਈ ਖਾਲੀ ਘਰ ਪਏ ਆ ਦੇਖਣ ਦੇ ਲਈ ਰਿਕੁਐਸਟਾਂ ਕੀਤੀਆਂ ਗਈਆਂ ਨੇ ਤੇ ਹੁਣ ਇਹਦੀ ਸਰਚ ਹੈ ਜਿਹੜੀ ਨੋਜ਼ ਹਿੱਲ ਪਾਰਕ ਆ ਜਿਹੜਾ ਉਹਦੇ ਵੱਲ ਨੂੰ ਵਧਾਈ ਗਈ ਹੈ ਨੋਜ਼ ਹਿੱਲ ਪਾਰਕ ਬਹੁਤ ਵੱਡਾ ਪਾਰਕ ਹੈ ਉਹ ਵੀ ਉਸੇ ਏਰੀਏ ਦੇ ਵਿੱਚ ਹੀ ਹੈ 14 ਸਟਰੀਟ ਤੇ ਅਤੇ ਅੱਗੇ ਨੌਰਥ ਆਫ ਮਕਨਾਈਟ ਜੌਨ ਲੋਰੀ ਸੋ ਉਹਦੇ ਵੱਲ ਨੂੰ ਹੁਣ ਇਹ ਸਰਚ ਵਧਾਈ ਗਈ ਹੈ ਬੱਚਾ 9 ਦਿਨ ਹੋ ਗਏ ਕਿੱਥੇ ਹੈ ਕਿਵੇਂ ਹੈ ਕਿਹੜੀ ਹਾਲਤ 'ਚ ਹੋਊਗਾ ਇਹ ਤਾਂ ਆਪਾਂ ਵਾਹਿਗੁਰੂ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਠੀਕ ਠਾਕ ਹੋਵੇ ਕਿਉਂਕਿ ਜੇ ਕਿਤੇ ਇੱਧਰ ਉੱਧਰ ਹੋ ਗਿਆ ਹੋਇਆ 9 ਦਿਨ ਇੰਨੀ ਗਰਮੀ ਦੇ ਵਿੱਚ ਕੋਈ ਪਾਣੀ ਨਹੀਂ ਰੋਟੀ ਨਹੀਂ ਫੂਡ ਨਹੀਂ ਅਤੇ ਬਹੁਤ ਔਖਾ ਹੋ ਜਾਂਦਾ ਆਮ ਬੰਦੇ ਨੂੰ ਵੀ ਸਿਹਤਮੰਦ ਇਨਸਾਨ ਨੂੰ ਵੀ ਅਤੇ 11 ਸਾਲ ਦਾ ਬੱਚਾ ਵਾਹਿਗੁਰੂ ਕਰਕੇ ਠੀਕ ਠਾਕ ਹੋਵੇ ਗੁਆਂਢੀ ਸਰਪੰਚ ਸੂਤਨੀ ਆ ਰਿਹਾ ਅਮਿਰ ਖਲ ਕਾਲ ਇੱਕ ਆ ਰਹੀ ਸੀਗੀ ਮੈਂ ਲੈ ਲਵਾਂ ਜਿਹੜੇ ਲੋਕ ਸਾਥ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਮੈਂ ਕਾਲ ਅੜੀਕ ਰਿਹਾ ਸੀਗਾ ਇੰਡੋ ਫੈਸਟ ਦੇ ਕਿਸੇ ਸੱਜਣ ਤੋਂ ਉਹਨਾਂ ਨੇ ਇਨਫੋਰਮੇਸ਼ਨ ਦੇਣੀ ਸੀਗੀ 403-717-1947 ਤੇ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ 4037-17-1947 ਸਾਡਾ ਫੋਨ ਸਿਸਟਮ ਥੋੜ੍ਹਾ ਜਿਹਾ

0: ਨਵਾਂ ਆਏ ਹੁਣ ਇੱਥੇ ਮੈਂ ਤੈਨੂੰ ਹਲੇ ਯੂਜ਼ ਟੂ ਨਹੀਂ ਹੋਇਆ ਕਈ ਵਾਰੀ ਕਾਲ ਮਿਸ ਹੋ ਜਾਂਦੀ ਹੈ ਸੋ ਪਲੀਜ਼ ਦੁਬਾਰਾ ਕਾਲ ਕਰ ਲਓ 4037179 47 ਤੇ ਤੁਸੀਂ ਕਾਲ ਦੁਬਾਰਾ ਕਰ ਸਕਦੇ ਹੋ ਸੋ ਗੱਲਬਾਤ ਕਰ ਰਹੀ ਸੀ ਡੋਨਲਡ ਟਰੰਪ ਦੀ ਹੁਣ ਰੀਸੈਂਟਲੀ ਦੁਬਾਰਾ ਫੇਰ 50% ਟੈਰਿਫ ਦੀ ਧਮਕੀ ਦਿੱਤੀ ਹੈ ਤੇ ਨਾਲ ਨਾਲ ਦਿੱਲੀ ਵਾਲੇ ਵਾਂਗੂ ਕਹਿੰਦਾ ਧੂੰਆਂ ਆਉਂਦਾ ਤੁਹਾਡੇ ਵੱਲੋਂ ਉਹਦੇ ਤੇ ਵੀ ਸਾਡੇ ਵੱਲ ਧੂੰਆਂ ਬਹੁਤ ਆਉਂਦਾ ਕੈਨੇਡਾ ਚ ਫੋਰੈਸਟ ਫਾਇਰ ਵਿੰਟਰ ਦੇ ਵਿੱਚ ਹੁੰਦੀਆਂ ਨੇ ਹਾਲਾਂਕਿ ਫੋਰੈਸਟ ਫਾਇਰ ਮੈਂ ਕੋਸ਼ਿਸ਼ ਕਰਾਂ ਕਾਲ ਲੈਣ ਦੀ ਰੇਡੀ ਲੋਕ ਸਾਥ ਰੇ ਲੋਕ ਸਾਥ ਤੁਸੀਂ ਏਰਤੇ ਹੋ ਜੀ
1: ਹਾਂਜੀ ਸਤਿ ਸ਼੍ਰੀ
0: ਅਕਾਲ ਜੀ ਸਤਿ ਸ਼੍ਰੀ ਅਕਾਲ ਜੀ
1: ਸਾਡੀ ਕਾਲੀ ਜੀ ਹਾਂਜੀ ਮੈਂ ਬ੍ਰਹਮ ਬੋਲਦਾ ਸੀ
0: ਹਾਂਜੀ ਬ੍ਰਹਮ ਜੀ ਕੀ ਹਾਲ ਚਾਲ
1: ਬਸ ਠੀਕ ਤੁਸੀਂ ਸਾਜ ਕਿਵੇਂ
0: ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਤੁਹਾਡਾ ਮੈਂ ਪਹਿਲਾਂ ਮਿਲਣ ਦਾ ਕਾਲ ਮਿਸ ਕਰ ਗਿਆ ਸੀਗਾ ਤੇ ਪ੍ਰੋਗਰਾਮ ਹੋ ਰਿਹਾ ਜੀ ਇੰਡੋ ਫੈਸਟ 31-2 ਨੂੰ ਤੇ ਉਹਦੇ ਬਾਰੇ ਜਾਣਕਾਰੀ ਦਿਓ ਸਾਡੇ ਸੁਣਨ ਵਾਲਿਆਂ ਨੂੰ
1: ਹਾਂਜੀ ਸਭ ਤੋਂ ਪਹਿਲਾਂ ਤਾਂ ਡੈਨ ਸਾਹਿਬ ਤੁਹਾਡਾ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੇ ਮੈਂ ਸਭ ਤੋਂ ਪਹਿਲਾਂ ਅਰਦਾਸ ਕਰਨਾ ਜੀ ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਆਪਣਾ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ 31 ਜੁਲਾਈ ਤੋਂ 2 ਤਰੀਕ ਨੂੰ ਪ੍ਰੇਰੀ ਪਿੰਡ ਪਾਰਕ ਦੇ ਵਿੱਚ ਜਿਹੜਾ ਇਹ ਹਰ ਸਾਲ ਆਯੋਜਿਤ ਕੀਤਾ ਜਾਂਦਾ ਜੀ ਅਸੀਂ 31 ਜੁਲਾਈ ਨੂੰ ਕਵੀ ਦਰਬਾਰ ਦੇ ਨਾਲ ਇਹ ਪ੍ਰੋਗਰਾਮ ਸ਼ੁਰੂ ਕਰਾਂਗੇ ਜਿਹੜਾ ਕਿ ਉਹਨਾਂ ਬਜ਼ੁਰਗਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਦੀ ਬਦੌਲਤ ਸਾਨੂੰ ਇਸ ਮੁਲਕ ਦੇ ਵਿੱਚ ਸੱਤ ਸਮੁੰਦਰੋਂ ਪਾਰ ਇਸ ਧਰਤੀ ਤੇ ਆਉਣ ਦਾ ਮੌਕਾ ਮਿਲਿਆ ਉਹਨਾਂ ਦੀ ਯਾਦ ਦੇ ਵਿੱਚ ਕਵਿਤਾਵਾਂ ਪੜ੍ਹੀਆਂ ਜਾਣਗੀਆਂ ਤੇ ਇਹ ਪ੍ਰੋਗਰਾਮ ਵੀ ਪਿਛਲੇ ਕਈ ਸਾਲਾਂ ਤੋਂ ਅਸੀਂ ਪ੍ਰੇਰੀ ਪਿੰਡ ਪਾਰਕ ਵਿੱਚ ਆਯੋਜਿਤ ਕਰਦੇ ਹਾਂ ਤੇ ਇਹ ਕੋਈ ਤਕਰੀਬਨ 4 ਵਜੇ ਅਸੀਂ ਇਹ ਪ੍ਰੋਗਰਾਮ ਸ਼ੁਰੂ ਕਰਾਂਗੇ ਤੇ ਜਿੰਨੇ ਵੀ ਸਾਡੇ ਸਰੋਤੇ ਆਉਣਗੇ ਉਹਨਾਂ ਲਈ ਫ੍ਰੀ ਫੂਡ ਜਿਹੜਾ ਉਹ ਸਰਵ ਕੀਤਾ ਜਾਵੇਗਾ ਤੇ ਸਾਡੇ ਕੋਲ ਜਿੱਥੇ ਲੋਕਲ ਕਵੀ ਆ ਉੱਥੋਂ ਉਸ ਤੋਂ ਇਲਾਵਾ ਅਲਬਰਟਾ ਤੋਂ ਤੇ ਬੀਸੀ ਤੋਂ ਬਾਹਰੋਂ ਵੀ ਸਾਡੇ ਗੈਸਟ ਇਸ ਵਾਰ ਆ ਰਹੇ ਨੇ ਤੇ ਇਹ ਪ੍ਰੋਗਰਾਮ ਅਸੀਂ 31 ਜੁਲਾਈ ਨੂੰ ਇੱਕ ਵਾਰ ਫਿਰ ਦੱਸਦੇ ਹਾਂ ਕਿ ਅਸੀਂ 4 ਵਜੇ ਪ੍ਰੇਰੀ ਪਿੰਡ ਪਾਰਕ ਦੇ ਵਿੱਚ ਸ਼ੁਰੂ ਕਰਾਂਗੇ ਇਹ ਹੈ ਜੀ ਕਵੀ ਦਰਬਾਰ ਵਾਲੇ ਦਿਨ ਦਾ 31 ਜੁਲਾਈ ਦਾ ਤੇ ਸੈਕੰਡ ਡੇ ਜਿਹੜਾ ਆ ਤੇ ਉਹ 1 ਅਗਸਤ ਨੂੰ ਹੋਗਾ ਜਿਹੜਾ 1 ਅਗਸਤ ਨੂੰ ਮੇਲਾ ਮਾਮਾ ਧੀਆਂ ਦਾ ਤੇ ਹਰ ਸਾਲ ਦੀ ਤਰ੍ਹਾਂ ਉਸੇ ਹੀ ਗਰਾਊਂਡ ਦੇ ਵਿੱਚ ਤੇ ਕੋਈ ਟਿਕਟ ਨਹੀਂ ਹੈ ਫ੍ਰੀ ਅਸੀਂ ਕੋਈ ਤਕਰੀਬਨ 1 ਵਜੇ ਇਹ ਜਿਹੜਾ ਪ੍ਰੋਗਰਾਮ ਪ੍ਰੇਰੀ ਪਿੰਡ ਪਾਰਕ ਦੇ ਵਿੱਚ ਉੱਥੇ ਉਸੇ ਗਰਾਊਂਡ ਦੇ ਵਿੱਚ ਕਰਾਂਗੇ ਸੋ ਜਿਵੇਂ ਮੈਂ ਦੱਸਿਆ ਕਿ 1 ਵਜੇ ਤੋਂ ਲੈ ਕੇ ਪ੍ਰੋਗਰਾਮ ਕੋਈ ਤਕਰੀਬਨ 8 ਵਜੇ ਤੋਂ ਚੱਲੇਗਾ ਸੋ ਇਹਦੇ ਵਿੱਚ ਬਹੁਤ ਸਾਰੇ ਨੈਸ਼ਨਲ ਤੇ ਇੰਟਰਨੈਸ਼ਨਲ ਜਿਹੜੇ ਕਲਾਕਾਰ ਆ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਰਹੇ ਆ ਤੇ ਇਹ ਉਸ ਦਿਨ ਆਪਣੇ ਜਿੱਥੇ ਕਲਾ ਦੇ ਜ਼ੋਰ ਦਿਖਾ ਲੈਣਗੇ ਉੱਥੇ ਬਹੁਤ ਸਾਰੇ ਸਾਡੇ ਕੋਲ ਸਾਡੀ ਟੀਮ ਨੇ ਸਾਡੇ ਸਪੌਂਸਰ ਨੇ ਸਾਡੇ ਕੋਲ ਗਿਫਟ ਕਾਰਡ ਹੋਣਗੇ ਗਿਫਟ ਕਾਰਡ ਕੱਢੇ ਜਾਣਗੇ ਇਸ ਵਾਰ ਜਿਹੜਾ ਇਹ ਪ੍ਰੋਗਰਾਮ ਆ ਬਿਲਕੁਲ ਵਿਲੱਖਣ ਪ੍ਰੋਗਰਾਮ ਹੋਵੇਗਾ ਇਹਦੇ ਸੈਗਮੈਂਟ ਬਣਾਏ ਗਏ ਆ ਹਰ ਘੰਟੇ ਬਾਅਦ ਅਸੀਂ ਨਵਾਂ ਇੱਕ ਇੱਕ ਸੈਗਮੈਂਟ ਕਰਾਂਗੇ ਔਰ ਉਹਦੀ ਅਨਾਊਂਸਮੈਂਟ ਸਟੇਜ ਤੋਂ ਕਰਕੇ ਤੇ ਇੱਕ ਵਧੀਆ ਪ੍ਰੋਗਰਾਮ ਜਿਹੜਾ ਉਹ ਅਸੀਂ 1 ਤਰੀਕ ਨੂੰ ਮੇਲਾ ਮਾਮਾ ਧੀਆਂ ਦੇ ਵਾਲੇ ਦਿਨ ਪੇਸ਼ ਕੀਤਾ ਜਾਊਗਾ ਜੀ ਤੇ ਹੁਣ ਬਾਕੀ ਰਹਿ ਗਈ ਥਰਡੇ ਜਿਹੜਾ ਆ ਉਹ ਸਾਡਾ ਹਮੇਸ਼ਾ ਇੱਕ ਖੁੱਲੇ ਅਖਾੜੇ ਦੇ ਨਾਂ ਤੇ ਅਸੀਂ ਇਹ ਪ੍ਰੋਗਰਾਮ ਰੱਖਿਆ ਹੋਇਆ ਇਹਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੇ ਸਾਰੇ ਬਿਲਕੁਲ ਕਹਿ ਲਈਏ ਵੀ ਪ੍ਰੋਗਰਾਮ ਫ੍ਰੀ ਹੁੰਦਾ ਤੇ ਆਪਾਂ ਉਸੇ ਗਰਾਊਂਡ ਦੇ ਵਿੱਚ ਤੀਜੇ ਦਿਨ ਦਾ ਪ੍ਰੋਗਰਾਮ ਉੱਥੇ ਆਯੋਜਿਤ ਕਰਦੇ ਹਾਂ ਇਹ ਪ੍ਰੋਗਰਾਮ ਕੋਈ ਅਸੀਂ 12:30 ਸ਼ੁਰੂ ਕਰਾਂਗੇ ਅਰਦਾਸ ਕਰਦੇ ਹਾਂ ਅਰਦਾਸ ਤੋਂ ਬਾਅਦ ਸਾਡੇ ਗੁਰੂ ਘਰ ਦਰਸ਼ ਕਲਚਰ ਦੇ ਢਾਡੀ ਕਵੀ ਸ਼ਰ ਉੱਥੇ ਆਪਣਾ ਸ਼ੁਰੂਆਤ ਕਰਨਗੇ ਅੱਧੇ ਘੰਟੇ ਦਾ ਪ੍ਰੋਗਰਾਮ ਹੋਊਗਾ ਤੇ ਇਹ ਪ੍ਰੋਗਰਾਮ ਤਕਰੀਬਨ 9:30 ਤੇ ਚੱਲੇਗਾ ਤੇ ਸਾਰੇ ਦੇ ਸਾਰੇ ਉਹ ਸਾਡੇ ਸਿੰਗਰਸ ਜਿੰਨੇ ਵੀ ਅਸੀਂ ਪੋਸਟਰ ਤੇ ਰਿਲੀਜ਼ ਕੀਤੇ ਨੇ ਉਹ ਸਾਰੇ ਸਾਡੇ ਕੋਲ ਪਹੁੰਚ ਰਹੇ ਨੇ ਤੇ ਇਹ ਉਦਣ ਆਪਣੇ ਕਲਾ ਦਾ ਜਿਹੜਾ ਦੌਰ ਦਿਖਾ ਲੈਣਗੇ ਕੈਲਗਰੀ ਜਾਂ ਜਿੱਥੇ ਤੱਕ ਵੀ ਤੁਹਾਡੀ ਰੇਡੀਓ ਦੀ ਜਾਂ ਤੁਹਾਡੇ ਉੱਤੇ ਜਿਹੜੀ ਤੁਹਾਡੀ ਆਵਾਜ਼ ਸੁਣਦੇ ਆ ਮੈਂ ਬੇਨਤੀ ਕਰੂੰਗਾ ਆਪਣੀ ਟੀਮ ਵੱਲੋਂ ਆਪਣੇ ਵੱਲੋਂ ਤੇ ਤੁਸੀਂ ਵੱਧ ਤੋਂ ਵੱਧ 3 ਦਿਨ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਵੋ ਤੇ ਆਪਾਂ ਉਹਨਾਂ ਬਜ਼ੁਰਗਾਂ ਨੂੰ ਖਾਸ ਕਰਕੇ ਕਵੀ ਦਰਬਾਰ ਦਾ ਜਿਹੜਾ ਪ੍ਰੋਗਰਾਮ ਹੈ 31 ਜੁਲਾਈ ਨੂੰ ਕਰਨਾ ਇਹਨਾਂ ਦੀ ਬਦੌਲਤ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀ ਇਸ ਧਰਤੀ ਦੇ ਸਾਡੇ ਲਈ ਰਾਹ ਖੋਲਿਆ ਉਹਨਾਂ ਨੂੰ ਉਹਨਾਂ ਉਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਉਹਨਾਂ ਨੂੰ ਅਸੀਂ

0: ਸ਼ਰਧਾਂਜਲੀ ਦੇ ਸਕੀਏ। ਸੋ ਇਹ ਤਾਂ ਸਾਡੀ ਜੀ ਪ੍ਰੋਗਰਾਮ ਦੀ ਰੂਪਰੇਖਾ 31 ਜੁਲਾਈ ਤੋਂ ਲੈ ਕੇ 2 ਅਗਸਤ ਦੀ। ਸੋ ਇੱਕ ਵਾਰ ਫਿਰ ਮੈਂ ਦੱਸਦਾ ਕਿ ਇਹ ਪ੍ਰੋਗਰਾਮ ਜਿਹੜਾ ਹਰ ਸਾਲ ਪ੍ਰੇਰੀ ਵਿੰਡ ਪਾਰਕ ਜਿਹੜੀ ਕਿ ਬਿਲਕੁਲ ਸੁਪਰ ਸਟਾਰ ਦੇ ਬਿਲਕੁਲ ਸਾਊਥ ਸਾਈਡ ਉਹਦੀ ਬਗਲ ਚ ਹੈਗੀ ਆ, ਔਰ ਉਹਦੇ ਵਿੱਚ ਹਰ ਸਾਲ ਅਸੀਂ ਇਹ ਪ੍ਰੋਗਰਾਮ ਆਯੋਜਿਤ ਕਰਦੇ ਹਾਂ। ਸਾਡਾ 26ਵਾਂ 25 ਪ੍ਰੋਗਰਾਮ ਅਸੀਂ ਉੱਥੇ ਕਰ ਚੁੱਕੇ ਹਾਂ, ਤੇ ਇਹ ਸਾਡਾ ਪ੍ਰੋਗਰਾਮ 26ਵਾਂ। ਸੋ ਇੱਕ ਵਾਰ ਫਿਰ 31 ਜੁਲਾਈ ਤੋਂ ਲੈ ਕੇ ਇਹ ਪ੍ਰੋਗਰਾਮ 2 ਅਗਸਤ ਤੱਕ ਉਸੇ ਗਰਾਊਂਡ ਦੇ ਵਿੱਚ ਚੱਲੇਗਾ ਜੀ।
1: ਅਜੇ ਬ੍ਰਹਮ ਜੀ ਕਿਹੜੇ ਕਿਹੜੇ ਕਲਾਕਾਰ ਆ ਰਹੇ ਆ ਤੁਸੀਂ ਦੱਸਣਾ ਚਾਹੋਗੇ?
0: ਕਲਾਕਾਰ ਜਿੱਥੇ ਸਾਡੇ ਅਸੀਂ ਆਪਣੇ ਲੋਕਲ ਟੈਲੈਂਟ ਨੂੰ ਵੀ ਚਾਂਸ ਦਿੰਦੇ ਹਾਂ, ਉਹਨਾਂ ਨੂੰ ਪ੍ਰਮੋਟ ਕਰਦੇ ਹਾਂ, ਉਹਦੇ ਨਾਲ ਨਾਲ ਜਿਹੜੇ ਬਾਹਰੋਂ ਕਲਾਕਾਰ ਸਾਡੇ ਇੰਡੀਆ ਪੰਜਾਬ ਤੋਂ ਜਾਂ ਇੱਥੋਂ ਸਾਡੇ ਕੈਨੇਡਾ ਤੋਂ ਅਮਰੀਕਾ ਤੋਂ ਪਹੁੰਚ ਰਹੇ ਆ, ਉਹਨਾਂ ਚ ਸੁਰਿੰਦਰ ਪਾਨ ਤੇ ਕਮਲਜੀਤ ਕਮੋ ਇੱਕ ਜੋੜੀ ਆ ਜਿਹੜੀ ਅਡਿਊਟ ਗਾਣੇ ਗਾਉਂਦੀ ਆ, ਉਹ ਹੋਗੀ। ਉਹਦੇ ਨਾਲ ਰੋਸ਼ਨ ਪ੍ਰਿੰਸ ਜਿਹੜਾ ਕਿ ਆਲਰੇਡੀ ਪਹੁੰਚ ਚੁੱਕਾ ਕੈਨੇਡਾ ਦੇ ਵਿੱਚ, ਤੇ ਉਸ ਤੋਂ ਬਾਅਦ ਕਰਮਜੀਤ ਅਨਮੋਲ ਉਹ ਵੀ ਆਪਣੀ ਹਾਜ਼ਰੀ ਇੱਥੇ ਲਾਉਣਗੇ। ਤੇ ਇਸ ਵਾਰ ਇੱਕ ਦੱਖਣ ਚੀਜ਼ ਅਸੀਂ ਕੀਤੀ ਹੈ ਕਿ ਪਾਕਿਸਤਾਨੀ ਕਮਿਊਨਿਟੀ ਜਿਹੜੀ ਆ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਆ। ਉਹਨਾਂ ਦੀ ਇੱਕ ਬਹੁਤ ਵਧੀਆ ਸਿੰਗਰ ਸਾਜੀਆ ਮਨਜੂਰ, ਉਹ ਵੀ 2 ਦਿਨ ਆਪਣੇ ਸੈਕੰਡ ਡੇ ਔਰ ਥਰਡ ਡੇ ਆਪਣਾ ਜਿਹੜਾ ਉਹ ਇਸ ਸਟੇਜ ਤੋਂ ਉਹ ਵੀ ਹਾਜ਼ਰੀ ਲਾਉਣਗੇ। ਇਹ ਤਕਰੀਬਨ ਸਾਡੇ ਸਾਰੇ ਕਲਾਕਾਰ ਇਹ 2 ਤਰੀਕ ਤੇ 3 ਤਰੀਕ ਨੂੰ ਦੋਨੇ ਦਿਨ
1: ਜੀ। ਤੇ ਇਹਦੀ ਕੋਈ ਟਿਕਟ ਵੀ ਹੈ ਜੀ?
0: ਮੈਂ ਪਹਿਲਾਂ ਵੀ ਦੱਸਿਆ ਕਿ ਜਿੱਦਾਂ ਆਪਾਂ ਅਸੀਂ ਸ਼ੁਰੂ ਕਰਨਾ ਕਵੀ ਦਰਬਾਰ, ਉਦੋਂ ਤਾਂ ਸਾਡਾ ਫੂਡ ਵੀ ਜਿਹੜਾ ਫ੍ਰੀ ਹੋਊਗਾ। ਤੇ ਇਹਦੀ ਟਿਕਟ ਇਸ ਈਵੈਂਟ ਸਾਰੇ ਦੀ 3 ਦਿਨਾਂ ਦੀ ਕੋਈ ਟਿਕਟ ਨਹੀਂ ਹੈ, ਬਿਲਕੁਲ ਫ੍ਰੀ ਈਵੈਂਟ ਹੈ। ਔਰ ਉੱਥੇ ਸਟਾਲ ਜ਼ਰੂਰ ਲੱਗੇ ਹੋਣਗੇ, ਫੂਡ ਟਰੱਕ ਹੋਣਗੇ, ਉਹ ਤਾਂ ਫਿਰ ਜਿਹੜੇ ਉੱਥੇ ਆਪਣੇ ਸਰੋਤੇ ਆਏ ਹੋਣਗੇ ਉਹਨਾਂ ਨੂੰ ਪੇ ਕਰਕੇ ਉਹ ਖਰੀਦਣਾ ਪਊਗਾ ਜੇ ਸੰਬੜੀ ਇੰਟਰਸਟਿਡ ਬਾਏ ਸਮਥਿੰਗ। ਤੇ ਪਹਿਲੇ ਦਿਨ ਫੂਡ ਜਿਹੜਾ ਸਾਡੇ ਵੱਲੋਂ ਸਾਡੀ ਕਮੇਟੀ ਵੱਲੋਂ ਫ੍ਰੀ ਹੋਊਗਾ, ਤੇ ਸੈਕੰਡ ਤੇ ਥਰਡ ਡੇ ਜਿਹੜਾ ਆ ਉੱਥੇ ਸਟਾਲ ਲੱਗੇ ਹੋਣਗੇ, ਫੂਡ ਟਰੱਕ ਹੋਣਗੇ, ਉੱਥੋਂ ਬਾਏ ਕਰ ਸਕਦੇ ਆ ਜੀ।
1: ਬਹੁਤ ਵਧੀਆ ਜੀ। ਤੇ ਕੋਈ ਕੰਟੈਕਟ ਲਈ ਇਨਫੋਰਮੇਸ਼ਨ ਫੋਨ ਨੰਬਰ?
0: ਹਾਂਜੀ, ਫੋਨ ਨੰਬਰ ਸਾਡੇ ਤੋਂ ਪਹਿਲਾਂ ਅਸੀਂ ਈਮੇਲ ਜਿਹੜਾ ਪੋਸਟਰ ਦੇ ਉੱਤੇ ਦਿੱਤਾ, punjabiindofest@gmail.com। ਕੋਈ ਵੀ ਜਿਹੜੀ ਇਨਫੋਰਮੇਸ਼ਨ ਆ ਉਹ ਤੁਸੀਂ ਉਹਦੇ ਤੇ ਸਾਡੇ ਨਾਲ ਸਾਂਝੀ ਕਰ ਸਕਦੇ ਹਾਂ। ਕੋਈ ਵੀ ਜੇ ਕੁਐਸਚਨ ਹੈਗਾ 403-827-9293 ਤੇ ਤੁਸੀਂ ਕੰਟੈਕਟ ਕਰ ਸਕਦੇ ਹਾਂ। ਕੋਈ ਹੋਰ ਪ੍ਰੋਗਰਾਮ ਸੰਬੰਧੀ ਕਿਸੇ ਨੇ ਕੋਈ ਆਪਣਾ ਸਟਾਲ ਉੱਥੇ ਲਾਉਣਾ ਜਾਂ ਕੋਈ ਹੋਰ ਮੇਲੇ ਸੰਬੰਧੀ ਕਵਿਤਾ ਪੜ੍ਹਨੀ ਹੈ, ਖੈਰ ਕਵੀ ਦਰਬਾਰ ਸਾਡੇ ਕਵੀ ਦਾ ਪੂਰੇ ਹੋਇਆ 1 ਹਫ਼ਤਾ ਪਹਿਲਾਂ, ਉਹਦੇ ਲਈ ਅਸੀਂ ਗੁਸਤਾਖੀ ਵੀ ਚਾਹਾਂਗੇ। ਤੇ ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਉਹ ਸਾਨੂੰ ਇਸ ਈਮੇਲ ਤੇ ਕੰਟੈਕਟ ਕਰ ਸਕਦੇ ਹਾਂ, ਫੋਨ ਨੰਬਰ ਤੇ ਕੰਟੈਕਟ ਕੀਤਾ ਜਾ ਸਕਦਾ। ਸੋ ਇਹ ਤਾਂ ਮੇਲੇ ਦੀ ਸਾਡੇ 3 ਦਿਨ ਦੀ ਰੂਪਰੇਖਾ ਸੀ ਜੀ। ਹਾਂਜੀ,
1: ਕਵੀਆਂ ਦੀ ਲਿਸਟ ਪੂਰੀ ਹੋ ਗਈ, ਮਤਲਬ ਤੁਸੀਂ ਮਾਫੀ ਚਾਹੋਗੇ ਗੁਸਤਾਖੀ?
0: ਗੁਸਤਾਖੀ ਗੱਲ ਇੱਦਾਂ ਵੀ ਉਹ ਅਸੀਂ ਨਾ ਪਿਛਲੇ ਕਈ ਸਾਲਾਂ ਤੋਂ ਨਾ ਕਾਫੀ ਆਰਗੇਨਾਈਜ਼ ਕੀਤਾ ਹੈ ਪ੍ਰੋਗਰਾਮ,
1: ਮੈਨੂੰ ਪਤਾ।
0: ਅਸੀਂ ਚਾਹੁੰਦੇ ਨੀ ਵੀ ਉੱਥੇ ਕੋਈ ਆਵੇ ਤੇ ਜਿਹੜਾ ਸਾਡਾ ਸਕੈਜੂਲ ਬਣਾਇਆ ਪ੍ਰੋਗਰਾਮ, ਅਸੀਂ ਸਿੰਗਰ ਦੇ ਵੀ ਜੇ ਕਈ ਸਾਡੇ ਕੋਲ ਆਉਂਦੇ ਆ ਉਹਨੂੰ ਸਾਨੂੰ ਟਾਈਮ ਦੇ ਦਿਓ ਜੀ, ਅਸੀਂ ਉਹਦੀ ਡੈਡਲਾਈਨ ਰੱਖੀ ਹੋਈ ਆ ਤਾਂ ਕਿ ਜਿਹੜਾ ਅਸੀਂ ਸਕੈਜੂਲ ਬਣਾਇਆ ਉਹਨੂੰ ਪ੍ਰੋਪਰ ਐਗਜੀਕਿਊਟ ਕਰ ਸਕੀਏ। ਠੀਕ ਹੈ ਨਾ ਜੀ?
1: ਪੋਸੀਬਲ ਨਹੀਂ ਹੁੰਦਾ ਜੀ, ਰਾਈਟਵੇ, ਹਾਂ ਰਾਈਟਵੇ ਕੋਈ ਐਡ ਕਰਨਾ ਪੋਸੀਬਲ ਹੀ ਨਹੀਂ ਹੁੰਦਾ, ਕਿਹੜੇ ਸਕੈਜੂਲ ਪ੍ਰੋਗਰਾਮ ਕੀਤੇ ਹੁੰਦੇ ਆ ਉਹਨਾਂ ਨੂੰ ਉਸੇ ਮੁਤਾਬਕ ਚੱਲਣਾ ਪੈਂਦਾ, ਤੇ ਇਹ ਪੋਸੀਬਲ ਨਹੀਂ ਆ। ਠੀਕ
0: ਹੈ, ਅਸੀਂ ਘੱਟੋ ਘੱਟ 2 ਮਹੀਨੇ ਪਹਿਲਾਂ ਤੋਂ ਵੀ ਐਡਵਰਟਾਈਜ਼ ਕਰਦੇ ਰਹੇ ਸੋਸ਼ਲ ਮੀਡੀਆ ਤੇ, ਉੱਥੇ ਕਿਤੇ ਵੀ ਮੌਕਾ ਮਿਲਿਆ ਵੀ ਜਿਸਨੇ ਵੀ ਪਾਰਟੀਸਪੇਟ ਕਰਨਾ ਉਹ ਸਾਡੇ ਨਾਲ ਕੰਟੈਕਟ ਕਰੇ। ਸਾਡੇ ਕੋਲ ਮੋਰ ਦੈਨ ਇਨਾਫ 25 ਤੋਂ ਵੀ ਬਹੁਤ ਜ਼ਿਆਦਾ ਸੀਗੇ, ਪਰ ਅਸੀਂ ਉਹਨਾਂ ਨੂੰ ਵੀ ਸੌਰੀ ਕੀਤਾ, ਜਿਹੜੀ ਡੈਡਲਾਈਨ ਆ ਸੀ ਉਹਨੂੰ ਅਸੀਂ 34 ਨੂੰ ਕ੍ਰੋਸ ਕਰੀਏ। ਸੋ ਇਹ ਤਾਂ ਆਪਣੇ ਕਵੀ ਪਰਿਵਾਰ ਦਾ ਟੀਮ ਨਹੀਂ, ਸਿੰਗਰਾਂ ਦਾ ਵੀ ਬੱਚਾ ਜੀ ਅਸੀਂ, ਤੇ ਜਿਹੜੇ ਸਾਡੇ ਫਾਈਨਲ ਹੀ ਆ, ਅਸੀਂ ਕਿਸੇ ਉੱਥੇ ਆ ਕੇ ਉਸ ਰਾਈਟ ਆਨ ਦਾ ਸਪੋਟ ਕਿਸੇ ਨੂੰ ਕੀ ਮੌਕਾ ਦਿੰਦੇ, ਲੋਕਾਂ ਦੇ ਨਾਲ ਤੁਹਾਡਾ ਜਿਹੜਾ ਸਾਰਾ ਪ੍ਰੋਗਰਾਮ ਆ ਉਹਨੂੰ ਸਤਿਗੁਰ ਆਪਾਂ।
1: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਤੇ ਕੋਈ ਹੋਰ ਜਾਣਕਾਰੀ ਜਿਹੜੀ ਨਹੀਂ ਮੈਂ ਪੁੱਛਿਆ ਜਾਂ ਤੁਸੀਂ ਦੱਸ ਸਕਦੇ ਕੋਈ ਸਾਂਝਾ ਕਰਨਾ ਚਾਹੁੰਦੇ ਕਰ ਦਿਓ, ਆਪਣਾ ਕੋਈ ਨੰਬਰ ਕੰਟੈਕਟ ਵਗੈਰਾ, ਜਾਂ ਤੇ ਤੁਸੀਂ ਈਮੇਲ ਦੱਸ ਹੀ ਦਿੱਤੀ ਪੰਜਾਬੀ ਫੈਸਟ ਜਿਹੜਾ ਉਹਦੀ ਈਮੇਲ, ਤੇ ਧੰਨਵਾਦ।
0: ਇੱਕ ਵਾਰ ਮੈਂ ਫਿਰ ਤੁਹਾਡੇ ਮੀਡੀਆ ਦਾ ਤੁਹਾਡਾ ਖਾਸ ਕਰਕੇ, ਤੁਸੀਂ ਪਿਛਲੇ ਸਾਲਾਂ ਤੋਂ ਸਾਨੂੰ ਬੜੀ ਸਪੋਰਟ ਕੀਤੀ ਆ, ਔਰ ਤੁਹਾਡਾ ਜਿਹੜਾ ਪ੍ਰੋਗਰਾਮ ਬਹੁਤ ਦੂਰ ਤੱਕ ਸੁਣਿਆ ਜਾਂਦਾ, ਮੈਂ ਤਾਂ ਲੈਫਟ ਤੇ ਉੱਥੇ ਬਾਰਡਰ ਤੇ ਵੀ ਸੁਣਦਾ ਹੁੰਦਾ ਕਈ ਵਾਰੀ। ਸੋ ਤੁਹਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ, ਔਰ ਮੈਂ ਇੱਕ ਵਾਰ ਫਿਰ ਸਾਰੀ ਕਮਿਊਨਿਟੀ ਨੂੰ ਜਿਹਨਾਂ ਨੇ ਸਾਡੇ ਸਪੋਂਸਰ ਜਿਹਨਾਂ ਨੇ ਸਾਨੂੰ 25 ਸਾਲਾਂ ਤੋਂ ਸਪੋਰਟ ਕੀਤਾ, ਸਾਡੀ ਹੌਸਲਾ ਵਧਾਈ ਕੀਤੀ ਆ, ਅਸੀਂ ਉਹਨਾਂ ਸਾਰੇ ਰਲ ਮਿਲ ਕੇ ਉਹਨਾਂ ਬਜ਼ੁਰਗਾਂ ਨੂੰ ਯਾਦ ਕਰਦੇ ਹਾਂ ਜਿਹਨਾਂ ਨੇ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ, ਜਿਹਨਾਂ ਸਾਡੇ ਲਈ ਇਸ ਧਰਤੀ ਤੇ ਰਾਹ ਪਤਾ ਆਪਣੀਆਂ ਕੁਰਬਾਨੀਆਂ ਦਿੱਤੀਆਂ। ਆਓ ਜ਼ਰੂਰ ਆਪਾਂ ਉਹਨਾਂ ਨੂੰ ਯਾਦ ਕਰੀਏ, 3 ਦਿਨ ਆਪਾਂ ਜਿੱਥੇ ਜਿੱਥੇ ਵੀ ਟਾਈਮ

0: ਕਰਦਾ ਜਿਸ ਟਾਈਮ ਆਪਾਂ ਆ ਸਕਦੇ ਹਾਂ ਆ ਕੇ ਆਪਣੀ ਹਾਜ਼ਰੀ ਲਈ ਇੱਕ ਪਰਿਵਾਰਕ ਪ੍ਰੋਗਰਾਮ ਹੁੰਦਾ ਜਿਹਦੇ ਵਿੱਚ ਬਹੁਤ ਸਾਰੇ ਲੇਡੀਜ਼ ਬੱਚੇ ਜਾ ਕੇ ਜਿਹੜੇ ਆ ਉੱਥੇ ਸ਼ਮੂਲੀਅਤ ਕਰਦੇ ਆ ਸਾਨੂੰ ਖੁਸ਼ੀ ਆ ਕਿ ਇੱਕ ਇੱਕ ਪਰਿਵਾਰਕ ਪ੍ਰੋਗਰਾਮ ਹੋ ਚੁੱਕਿਆ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੋਊਗਾ ਤਿੰਨੇ ਦਿਨ ਸਿਕਿਉਰਿਟੀ ਜਿਹੜੀ ਆ ਸਿਟੀ ਆਫ ਕੈਲਗਰੀ ਵੱਲੋਂ ਤੇ ਸਾਡੀ ਆਪਣੀ ਪ੍ਰਾਈਵੇਟ ਸਿਕਿਉਰਿਟੀ ਕੀਤੀ ਹੈ ਖੁਸ਼ੀ ਵਾਲੀ ਗੱਲ ਆ ਡੈਨ ਸਾਹਿਬ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਸਾਡੀ ਆਰਗੇਨਾਈਜੇਸ਼ਨ ਲਈ ਇੱਕ ਬਹੁਤ ਵੱਡੀ ਗੱਲ ਹੋਈ ਆ ਕਿ ਜਿੱਥੇ ਪਿਛਲੇ ਕਈ ਸਾਲਾਂ ਤੋਂ ਸਿਟੀ ਆਫ ਕੈਲਗਰੀ 2009 ਤੋਂ ਸਾਨੂੰ ਸਪੋਰਟ ਕਰਦੀ ਸੀ ਇਸ ਈਵੈਂਟ ਨੂੰ ਫਿਰ ਪਿਛਲੇ 4-5 ਸਾਲ ਤੋਂ ਅਲਬਰਟਾ ਗਵਰਨਮੈਂਟ ਨੇ ਸਾਨੂੰ ਸਪੋਰਟ ਕੀਤੀ ਆ ਇਹਦੇ ਪਾਰਟਨਰ ਆ ਤੇ ਐਤਕੀ ਸਾਨੂੰ ਕੈਨੇਡਾ ਗਵਰਨਮੈਂਟ ਨੇ ਵੀ ਉਹਦੇ ਇਸ ਪ੍ਰੋਗਰਾਮ ਦੀ ਪਾਰਟਨਰ ਆ ਸੋ ਮੈਂ ਆਪਣੀ ਇੱਥੇ ਆਪਣੀ ਟੀਮ ਨੂੰ ਵਧਾਈ ਦਿੰਦਾ ਕੈਲਗਰੀ ਨਿਵਾਸੀਆਂ ਨੂੰ ਮੈਂ ਆਪਣੀ ਇਸ ਉੱਦਮ ਲਈ ਸਫਲਤਾ ਲਈ ਵਧਾਈ ਦਿੰਦਾ ਤੇ ਉਹਦੇ ਨਾਲ ਨਾਲ ਸਾਰੇ ਸਪੋਂਸਰ ਦਾ ਬਿਜ਼ਨਸਮੈਨ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਰਟ ਕਰਕੇ ਇੱਥੇ ਤੁਸੀਂ ਲਿਆਂਦਾ ਮੈਂ ਇੱਕ ਵਾਰ ਤੁਹਾਡਾ ਫਿਰ ਸਾਰੇ ਮੀਡੀਆ ਦਾ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ
1: ਬਹੁਤ ਬਹੁਤ ਧੰਨਵਾਦ ਜੀ ਤੇ ਵੈਦਰ ਵਧੀਆ ਉਮੀਦ ਆ ਲੋਕ ਇਸ ਚੀਜ਼ ਦਾ ਆਨੰਦ ਮਾਣਨਗੇ ਤਿੰਨੋ ਦਿਨ ਤੇ ਧੰਨਵਾਦ ਤੁਹਾਡਾ
0: ਥੈਂਕ ਯੂ ਜੀ ਥੈਂਕ ਯੂ ਵੈਰੀ ਮਚ
1: ਜੀ ਥੈਂਕ ਯੂ ਜੀ ਇਹ ਸਨ ਜੀ ਇੰਡੋ ਫੈਸਟ ਜਿਹੜਾ ਪ੍ਰੇਰੀਵਿੰਡ ਪਾਰਕ ਵਿੱਚ ਤਿੰਨ ਦਿਨ ਦਾ ਪ੍ਰੋਗਰਾਮ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਤੇ ਬਹੁਤ ਬਹੁਤ ਧੰਨਵਾਦ ਬ੍ਰਹਮ ਲੁੱਡੂ ਹੋਣਾ ਦਾ ਇੱਕ ਗੀਤ ਮੈਂ ਤੁਹਾਨੂੰ ਸੁਣਾਉਣਾ ਹੁਣ ਰਾਜ ਗਿੱਲ ਐਲਏ ਚ ਰਹਿੰਦੇ ਨੇ ਉਹਨਾਂ ਨੇ ਲਿਖਿਆ ਤੇ ਉਹਨਾਂ ਨੇ ਗਾਇਆ ਨਿਜ਼ਾਮਪੁਰ ਵਾਲਾ ਮੁੰਡਾ ਸੋਹਣਾ ਲਿਖਦਾ ਸੋਹਣਾ ਗਾਉਂਦਾ ਤੇ ਉਹਦਾ ਗੀਤ ਬਹੁਤ ਹੀ ਪਿਆਰਾ ਹੈ ਉਹਦੇ ਬਾਰੇ ਉਹ ਆਪਾਂ ਸੁਣਦੇ ਹਾਂ ਪਹਿਲਾਂ ਉਸ ਤੋਂ ਬਾਅਦ ਫਿਰ ਅਗਲੀਆਂ ਗੱਲਾਂ ਬਾਤਾਂ ਸ਼ੁਰੂ ਕਰਾਂਗੇ ਲੋਸ ਏਂਜਲਸ ਗਾਣੇ ਦਾ ਨਾਂ ਵੀ ਲੋਸ ਏਂਜਲਸ ਹੀ ਹੈ ਤੇ ਉਸ ਤੋਂ ਬਾਅਦ ਵਾਪਸ ਆਉਂਦੇ ਆਪਾਂ
2: No more buying expensive blood glucose test strips. No more enduring the daily pain of finger pricking. This portable home health monitor simply clips onto your finger to accurately measure blood.

ਇੱਦਾਂ ਹੀ ਜਦੋਂ ਲੈਂਦਾ ਬੰਦਾ ਤਾਂ ਫਿਰ ਗੱਲਾਂ ਬਾਤਾਂ ਆਪਣੇ ਆਪ ਨਾਲ ਕਰਦਾ ਬਹੁਤ ਹੀ ਪਿਆਰਾ ਗੀਤ ਲਿਖਿਆ ਗਿਲ ਨਿਜ਼ਾਮ ਪ੍ਰੀਏ ਨੇ ਤੇ ਬਹੁਤ ਹੀ ਵਧੀਆ ਆਵਾਜ਼ ਹੈ ਵਧਾਈਆਂ ਤੇ ਇਹ ਸੀ ਗੱਲਾਂ ਬਾਤਾਂ ਤੇ ਹੁਣ ਟਰੰਪ ਟੈਰਫ ਦੀ ਗੱਲ ਕਰ ਰਹੇ ਸੀਗੇ 50% ਜਿਹੜਾ ਟੈਰਫ ਉਹਨੇ ਪਿਛਲੇ ਦਿਨ ਹੀ ਕਿਹਾ ਕਿ ਮੈਂ ਲਾਊਂਗਾ ਤਾਂ ਕੈਨੇਡੀਅਨ ਗੁੱਡਸ ਦੇ ਉੱਤੇ ਸਾਡੇ ਪ੍ਰੀਮੀਅਰ ਡੈਨੀਅਲ ਸਮਿਥ ਕਹਿੰਦੇ ਕਿ ਕੋਈ ਅਸੀਂ ਇਹਦੇ ਤੇ ਰਿਟੈਲੀਏਟ ਨਹੀਂ ਕਰਨਾ ਅਗੇਂਸਟ ਪ੍ਰੈਜੀਡੈਂਟ ਡੋਨਲਡ ਟਰੰਪਸ ਥ੍ਰੈਟ ਟੂ 50% ਕੈਨੇਡੀਅਨ ਗੁੱਡਸ ਤੇ ਤੇ ਨਾ ਹੀ ਜਿਹੜਾ ਬੇਸਿਕਲੀ ਅਲਕੋਹਲ ਬੈਨ ਜਿਹੜਾ ਕਿ ਬਾਕੀ ਅੰਟੈਰੀਓ ਵਾਲੇ ਨੇ ਲਾਇਆ ਹੋਇਆ ਉਹ ਕਹਿੰਦੇ ਅਸੀਂ ਇੱਦਾਂ ਦਾ ਕੁਛ ਨਹੀਂ ਕਰਨਾ ਉਹ ਕਹਿੰਦੇ ਅਸੀਂ ਜਿਹੜਾ ਪੀਪਲ ਸ਼ੁੱਡ ਅੰਡਰਸਟੈਂਡ ਦੈਟ ਅਮੈਰੀਕਨਸ ਹੈਵ ਨਾਟ ਬੈਨਡ ਸਿੰਗਲ ਪ੍ਰੋਡਕਟ ਫਰੋਮ ਕੈਨੇਡਾ ਫਰੋਮ ਗੋਇੰਗ ਇਨ ਟੂ ਯੂਨਾਈਟਡ ਸਟੇਟ ਸੋ ਇਟ ਇਜ਼ ਪ੍ਰੈਟੀ ਐਕਸਟਰਾਆਰਡਨਰੀ ਮੈਜਰ ਟੂ ਪੁੱਟ ਏ ਬੈਨ ਇਨ ਪਲੇਸ ਸ਼ੀ ਸੈਡ ਸੋ ਬਹੁਤ ਸਾਰੇ ਜਿਹੜੇ ਕੈਨੇਡੀਅਨ ਪ੍ਰੋਵਿੰਸ ਪ੍ਰੋਵਿੰਸ਼ੀਅਲ ਲਿਕਰ ਬੋਰਡ ਨੇ ਉਹਨਾਂ ਨੇ ਅਮੈਰੀਕਨ ਲਿਕਰ ਖਰੀਦਣੀ ਬੰਦ ਕਰ ਦਿੱਤੀ ਸੀ ਜਦ ਦਾ ਟੈਰਫ ਦਾ ਰੌਲਾ ਪਿਆ ਹੋਇਆ ਕਿਉਂਕਿ ਡੋਨਲਡ ਟਰੰਪ ਨੇ ਇੱਕ ਵਾਰੀ ਨਹੀਂ ਕਈ ਵਾਰ ਕਦੇ 51st ਸਟੇਟ ਦੀ ਗੱਲ ਕਦੇ 100% ਟੈਰਫ ਕਦੇ 50% ਟੈਰਫ ਕਦੇ ਐਨੈਕਸੇਸ਼ਨ ਦੇ ਕਾਮੈਂਟ ਸੋ ਇਹ ਗੱਲਾਂ ਬਾਤਾਂ ਜੋ ਕਰਦਾ ਸੀ ਤਾਂ ਜਿਹੜਾ ਲਿਕਰ ਬੋਰਡ ਹੈ ਉਹ ਸਾਡਾ ਉਹਨਾਂ ਨੇ ਬੰਦ ਕਰਤੀ ਸੀ ਸਸਕੈਚਵਨ ਤੇ ਅਲਬਰਟਾ ਕੱਲਾ ਸੀ ਜਿਹੜਾ ਉਹ ਉਹਨਾਂ ਨੇ ਕੁਛ ਮਹੀਨਿਆਂ ਬਾਅਦ ਸ਼ੈਲਫ ਤੇ ਰੱਖਤੀਆਂ ਸੀਗੀਆਂ ਅੰਟੈਰੀਓ ਲਿਕਰ ਸੋਰੀ US ਲਿਕਰ ਬਾਕੀ ਜਿਹੜੇ ਅੰਟੈਰੀਓ ਕਿਊਬਕ ਉਹਨਾਂ ਨੇ ਹਾਲੇ ਬੈਨ ਕੀਤੀ ਹੋਈ ਹੈ ਸੋ ਖੈਰ ਬਾਕੀ ਜਿਹੜੀ 50% ਵਾਲੀ ਜਿਹੜੀ ਇਹ ਥਰੈਟ ਹੈ ਨਾ ਕਈ ਵਾਰੀ ਆਪਾਂ ਇਹਨੂੰ ਇਉਂ ਲੱਗਦਾ ਹੁੰਦਾ ਕਦੀ ਸੱਚੀ ਇਹ ਚੀਜ਼ਾਂ ਹੋ ਰਹੀਆਂ ਨੇ ਜਦੋਂ ਤੁਸੀਂ ਜਿਹੜੇ ਮਾਹਰ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਹੋ ਤਾਂ ਬੇਸਿਕਲੀ ਇਹਦੇ ਵਿੱਚ ਕੱਖ ਨਹੀਂ ਹੈਗਾ ਕਿਉਂਕਿ ਮੈਜੋਰਿਟੀ ਇਹ ਸਿਰਫ ਨਾ ਇਹਨੂੰ ਸੁੱਤੇ ਪਏ ਨੂੰ ਰਾਤ ਨੂੰ ਉੱਠ ਕੇ ਕਿਉਂਕਿ ਇਸ ਉਮਰ 'ਚ ਨੀਂਦ ਘੱਟ ਆਉਂਦੀ ਕਈ ਵਾਰੀ ਤਾਂ ਉਹ ਉੱਠ ਕੇ ਪਤਾ ਨਹੀਂ ਕੀ ਸੋਚਦਾ ਸਵੇਰੇ ਉੱਠ ਕੇ ਕੋਈ ਨਾ ਕੋਈ ਸਟੇਟਮੈਂਟ ਚਾ ਕੇ ਐਕਸ 'ਤੇ ਜਿਹੜਾ ਪਾ ਦਿੰਦਾ ਟਵਿੱਟਰ 'ਤੇ ਬੇਸਿਕਲੀ ਜਿਹੜੀ 50% ਦੀ ਗੱਲ ਵੀ ਕਰਦਾ ਜਦੋਂ ਤੁਸੀਂ ਜਿਹੜੇ ਜਿੰਨੇ ਵੀ ਐਨਲਿਸਟ ਬੈਠੇ ਆ ਤਕੜੇ ਤਕੜੇ ਮਾਹਰ ਬੈਠੇ ਆ ਉਹਨਾਂ ਤੋਂ ਗੱਲਾਂ ਪਤਾ ਸੁਣਦੇ ਆ ਤਾਂ ਉਹ ਦੱਸਦੇ ਕਿ ਮੈਜੋਰਿਟੀ ਜਿਹੜੇ ਪ੍ਰੋਡਕਟ ਨੇ ਸਾਡੇ ਇੱਧਰੋਂ ਉੱਧਰ ਉੱਧਰ ਇੱਧਰ ਜਾਂਦੇ ਆ ਉਹ ਕੁਸਮਾਂ ਦੇ ਅੰਡਰ ਕਵਰਡ ਨੇ ਜਿਹੜਾ ਕੁਸਮਾਂ ਸਟਿਲ ਇਫੈਕਟਿਵ ਹੈ ਤੇ ਜੇ ਕਿਤੇ ਕੋਈ ਮਾੜਾ ਮੋਟਾ ਕਿਤੇ ਫਰਕ ਪਿਆ ਵੀ ਹੈ ਤੇ ਮਸਾਂ ਜਿਹੜੀ ਇਹਦੀ ਸਟੇਟਮੈਂਟ ਦੇ ਨਾਲ ਜੇ ਕਹਿ ਵੀ ਰਿਹਾ 50% ਉਹ 2.5-3% ਕਿਸੇ ਪ੍ਰੋਡਕਟ ਦੇ ਉੱਤੇ ਫਰਕ ਪੈਣਾ ਅਦਰਵਾਈਜ਼ ਇਦੋਂ ਵੱਧ ਫਰਕ ਨਹੀਂ ਪੈਣਾ ਹੈ ਸੋ ਇਸ ਕਰਕੇ ਬਹੁਤਾ ਪੈਨਿਕ ਨਹੀਂ ਹੋਣ ਦੀ ਲੋੜ ਕਿਉਂਕਿ ਆਮ ਬੰਦਾ ਪੈਨਿਕ ਹੋ ਜਾਂਦਾ ਸੁਣ ਕੇ ਗੱਲ ਕਹਿੰਦਾ ਲੈ ਵੀ 50% ਹੋਰ ਹੁਣ ਠੋਕਤਾ ਐਕਚੁਅਲ ਕਹਾਣੀ ਇਹਦੇ ਪਿੱਛੇ ਕੁਛ ਹੋਰ ਹੁੰਦੀ ਹੈ ਤੇ ਖੈਰ ਪਰ ਚਲੋ ਅੰਟੈਰੀਓ ਦਾ ਪ੍ਰੀਮੀਅਰ ਡੱਗ ਫੋਰਡ ਥੋੜਾ ਜਿਹਾ ਹਮੇਸ਼ਾ ਸਖ਼ਤ ਰਹਿੰਦਾ ਐਂਡ BC ਦਾ ਪ੍ਰੀਮੀਅਰ ਡੇਵਿਡ DEB ਉਹਨਾਂ ਨੇ ਜਿਹੜਾ ਇਹਦਾ ਥੋੜਾ ਸਖ਼ਤ ਨੋਟਿਸ ਲੈਂਦੇ ਆ ਅਦਰਵਾਈਜ਼ ਆਪਣੇ ਵਾਲੀ ਬੀਬੀ ਥੋੜੀ ਜਿਹੀ ਡਿਪਲੋਮੈਟਿਕ ਚੱਲਣ ਦੀ ਕੋਸ਼ਿਸ਼ ਕਰਦੇ ਕਹਿੰਦੀ ਅਸੀਂ ਜਿਹੜੀ ਕੋਈ ਰਿਐਕਟ ਨਹੀਂ ਕਰਨਾ ਰਿਟੈਲੀਏਟ ਨਹੀਂ ਕਰਨਾ ਚਲੋ ਚੰਗੀ ਗੱਲ ਹੈ ਮੂਰਖ ਨਾਲ ਨਾ ਜੂਝ ਗਏ ਜਿਹੜਾ ਆਪਣੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਕੋਈ ਜ਼ਰੂਰਤ ਨਹੀਂ ਹੈਗੀ ਇਹਦਾ ਜਿਹੜਾ ਇੱਦਾਂ ਦਾ ਜਵਾਬ ਦੇਣ ਦਾ ਬਾਕੀ ਰੈਫਰੈਂਡਮ ਤੇ ਮੈਂ ਗੱਲ ਕਰਨੀ ਚਾਹੁੰਦਾ ਸੀਗਾ ਜਿਹੜਾ ਕਿ 1 October ਨੂੰ ਹੋ ਰਿਹਾ ਉਦੋਂ ਬਾਅਦ ਆਪਾਂ ਅਗਲੇ ਆਵਰ ਦੇ ਵਿੱਚ ਨਾ ਆ ਜਿਹੜਾ ਹੁਣ ਸਟੂਡੈਂਟਸ ਦਾ ਇਸ਼ੂ ਵੀ ਆਪਾਂ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਦੇਖ ਰਹੇ ਹਾਂ ਇਹਦੇ ਬਾਰੇ ਵੀ ਪ੍ਰੋਟਾ ਕਾਲਜ ਜਿਹੜਾ ਹੈਗਾ ਉਹਦੇ ਬਾਰੇ ਗੱਲਬਾਤ ਕਰਾਂਗੇ ਜਿੰਨੀ ਕੁ ਮੇਰੀ ਬੁੱਧੀ ਹੈਗੀ ਹੈ ਤੇ ਰੈਫਰੈਂਡਮ ਜਿਹੜਾ 1 October ਨੂੰ ਅਲਬਰਟਾ ਦੇ ਵਿੱਚ ਕਰਵਾਇਆ ਜਾ ਰਿਹਾ ਇਹਦੇ ਵਿੱਚ ਜਿਹੜੇ ਕੁਐਸਚਨ ਹੈ ਨਾ ਇੱਕ ਤਾਂ ਉਹ ਹੁਣ ਜਦੋਂ ਕਰਵਾਉਣਾ ਇਹ ਆਪਾਂ ਨੂੰ ਸਭ ਨੂੰ ਪਤਾ ਕਿ ਮੈਜੋਰਿਟੀ ਲੋਕ ਜਿਹੜੇ ਹੈਗੇ ਆ ਉਹ ਇਮੀਗ੍ਰੈਂਟਸ ਨੇ ਹੁਣ ਜਦੋਂ ਵੋਟ ਪਾਉਣਗੇ ਤੇ ਕਿੰਨੇ ਕੁ ਇਹਨਾਂ ਦੇ ਵਿੱਚੋਂ ਉਹ ਕੁਐਸਚਨਾਂ ਨੂੰ ਡੀਟੇਲ ਚ ਪੜਨਗੇ ਕਿਉਂਕਿ ਪੜਨ ਨੂੰ ਟਾਈਮ ਲੱਗਣਾ ਤੇ ਕਿੰਨੇ ਕੁ ਉਹਨਾਂ ਨੂੰ ਉਸ ਕੁਐਸਚਨਾਂ ਨੂੰ ਸਮਝਣਗੇ ਪੜਨ ਤੋਂ ਬਾਅਦ ਤੇ ਫਿਰ ਉਹ ਯੈਸ ਨੋ ਕਰਨਗੇ ਇਹ ਬਹੁਤ ਇੱਕ ਵੱਡਾ ਇਸ਼ੂ ਹੈ ਇਹਦੇ ਵਿੱਚ 5 ਜਿਹੜੇ ਕੁਐਸਚਨ ਹੈ ਉਹ ਇਮੀਗ੍ਰੇਸ਼ਨ ਨਾਲ ਰਿਲੇਟਡ ਹੈ 5 questions ਹੁਣ ਜੇ ਉਹ 5 question

ਵੈਸੇ ਤਾਂ ਰੈਫਰੈਂਡਮ ਹੋਣ ਤੋਂ ਬਾਅਦ ਵੀ ਜਿਹੜਾ ਇਹ ਇਹਨਾਂ ਤੇ ਹੀ ਡਿਪੈਂਡ ਕਰਦਾ ਹੈ ਗੌਰਮੈਂਟ ਤੇ ਹੀ ਕਿ ਰੈਫਰੈਂਡਮ ਦੇ ਰਿਜ਼ਲਟ ਨੂੰ ਕਿਵੇਂ ਇੰਟਰਪ੍ਰੇਟ ਕਰਨਾ ਤੇ ਕਈ ਕੁਐਸਚਨ ਤਾਂ ਇਹੋ ਜਿਹੇ ਆ ਜਿਹਨਾਂ ਤੇ ਰੈਫਰੈਂਡਮ ਦੀ ਲੋੜ ਨਹੀਂ ਹੈਗੀ ਸਰਕਾਰਾਂ ਆਪ ਆਪਣੇ ਲੈਵਲ ਤੇ ਫੈਸਲੇ ਲੈ ਸਕਦੀਆਂ ਹੁੰਦੀਆਂ ਆਲ ਦੀ ਜਿਹੜੇ ਰੈਫਰੈਂਡਮ ਕੁਐਸਚਨ ਹੈ ਨਾ ਇਹ ਨੋਨ ਬਾਇੰਡਿੰਗ ਹੈ ਗਿਵਿੰਗ ਦਾ ਪ੍ਰੋਵਿੰਸ ਪਲੈਂਟੀ ਆਫ ਲੈਟੀਚਿਊਡ ਟੂ ਇੰਟਰਪ੍ਰੇਟ ਦ ਰਿਜ਼ਲਟ ਐਂਡ ਫੈਸ਼ਨ ਏ ਰਿਸਪੋਂਸ ਕਿਵੇਂ ਇਹਨਾਂ ਨੇ ਉਸ ਕੁਐਸਚਨਾਂ ਨੂੰ ਜਿਹੜੇ ਰੈਫਰੈਂਡਮ ਦੇ ਰਿਜ਼ਲਟ ਨੂੰ ਇੰਟਰਪ੍ਰੇਟ ਕਰਨਾ ਤੇ ਕਿਵੇਂ ਉਹਨੂੰ ਰਿਸਪੋਂਡ ਕਰਨਾ ਇਹ ਇਹਨਾਂ ਕੋਲ ਕਾਫ਼ੀ ਇੱਕ ਨੋਨ ਬਾਇੰਡਿੰਗ ਹੈ ਇਹ ਇਹਨਾਂ ਕੋਲ ਕਾਫ਼ੀ ਰੂਮ ਹੈਗਾ ਪ੍ਰੋਵਿੰਸ਼ੀਅਲ ਗੌਰਮੈਂਟ ਕੁਡ ਅਨੈਕਟ ਦੀਜ ਪਾਲਿਸੀਜ ਵਿਦਆਊਟ ਏ ਰੈਫਰੈਂਡਮ ਮੈਂਡੇਟ ਈਵਨ ਪਰ ਉਸ ਫਿਰ ਇਹ ਡਰਾਮਾ ਕਰਨ ਦੀ ਜ਼ਰੂਰਤ ਕੀ ਸੀ ਜਦੋਂ ਜਿਹੜੇ ਇਹ 'ਚ ਬਹੁਤ ਸਾਰੇ ਸਵਾਲ ਹੈ ਕਿ ਚੁਣੀ ਹੋਈ ਸਰਕਾਰ ਹੈ ਉਹ ਵਿਦਆਊਟ ਰੈਫਰੈਂਡਮ ਦੇ ਮੈਂਡੇਟ ਤੋਂ ਬਿਨਾਂ ਹੀ ਇਹ ਸਾਰਾ ਕੁਛ ਕਰ ਸਕਦੀ ਸੀ ਤਾਂ ਫਿਰ ਡਰਾਮਾ ਕਰਨ ਦੀ ਜ਼ਰੂਰਤ ਕੀ ਹੈ ਉਹਦੀ ਵਜ੍ਹਾ ਕਿਉਂਕਿ ਇੱਕ ਤਾਂ ਹੁਣ ਇਲੈਕਸ਼ਨ ਆਉਣੀ ਹੈ ਗਾਹਾਂ ਦੂਜੀ ਹੁਣ ਇਹਦੇ ਤੇ ਇੱਕ ਨਾਲ ਇਹ ਵੀ ਹੈ ਕਿ ਇੰਨਾ ਪੈਸਾ ਫਿਰ ਕਿਉਂ ਖਰਚਿਆ ਜਾ ਰਿਹਾ ਮਿਲੀਅਨਸ ਆਫ ਡਾਲਰ ਇਹਦੇ ਤੇ ਖਰਚੇ ਜਾ ਰਹੇ ਨੇ ਕਿਉਂਕਿ ਰੈਫਰੈਂਡਮ ਜਿੱਦਾਂ ਵੋਟਿੰਗ ਹੋਣੀ ਹੈ ਉਦੇ ਆਬਵੀਅਸਲੀ ਟੈਂਪਰੇਰੀ ਵਰਕਰ ਚਾਹੀਦੇ ਨੇ ਇਲੈਕਸ਼ਨ ਜਿਹੜੇ ਹੋਣਗੇ ਸਾਰੇ ਸੈਂਟਰ ਤੇ ਉਦੋਂ ਬਾਅਦ ਕਾਊਂਟਿੰਗ ਹੋਣੀ ਹੈ ਸੋ ਮਿਲੀਅਨਸ ਆਫ ਡਾਲਰ ਜਿਹੜੇ ਉੱਥੇ ਖਰਚੇ ਜਾਣਗੇ ਜੇ ਇਹ ਬਿਨਾਂ ਇਹਦੇ ਤੋਂ ਹੀ ਮੈਂਡੇਟ ਤੋਂ ਸਾਰਾ ਕੁਛ ਹੋ ਸਕਦਾ ਤਾਂ ਫਿਰ ਕਿਉਂ ਵਾਈ ਵੇਸਟ ਟੈਕਸਪੇਅਰਸ ਮਨੀ ਸੋ ਬਹੁਤ ਸਾਰੇ ਮਾਹਰ ਜਿਹੜੇ ਇਹ ਕਹਿ ਰਹੇ ਕਹਿੰਦੇ ਦਿਸ ਇਜ਼ ਜਸਟ ਪੋਲੀਟਿਕਸ ਪੋਲਿਸੀ ਨਾਲੋਂ ਜ਼ਿਆਦਾ ਇਹ ਪੋਲੀਟਿਕਸ ਹੋ ਰਹੀ ਹੈ ਇਹਦੇ ਤੇ ਨਥਿੰਗ ਮੋਰ ਦੈਨ ਦੈਟ ਹੁਣ ਜਿਹੜੇ ਕੁਐਸਚਨ ਮੇਨ ਜਿਹੜੇ ਹੈਗੇ ਆ ਨਾ ਉਹ ਜੇ ਯੈਸ ਕਰ ਦਿੰਦੇ ਨੇ ਉਹਦੇ ਵਿੱਚੋਂ ਫਿਰ ਬਹੁਤ ਸਾਰੇ ਹੈਲਥ ਰਿਲੇਟਡ ਜਿਹੜੇ ਕੁਐਸਚਨ ਨੇ ਜਾਂ ਜਿਹੜੇ ਗਵਰਨਮੈਂਟ ਸਰਵਿਸਿਜ਼ ਨੇ ਐਜੂਕੇਸ਼ਨ ਕਵਰੇਜ ਹੈ ਹੈਲਥ ਕਵਰੇਜ ਹੈ ਨੋਨ ਪਰਮਨੈਂਟ ਰੈਜੀਡੈਂਟਸ ਵਾਸਤੇ ਉਹ ਪ੍ਰੋਬਲਮੈਟਿਕ ਹੋ ਜਾਣੇ ਆ ਉਹਨਾਂ ਨੂੰ ਜਾਂ ਤਾਂ ਉਹਦੇ ਲਈ ਐਕਸੈਸ ਫੀ ਦੇਣੀ ਪਊਗੀ ਜਾਂ ਫਿਰ ਟੈਂਪਰੇਰੀ ਇੰਸ਼ੋਰੈਂਸ ਕਰਾਉਣੀ ਪਊਗੀ ਤੇ ਇਸ ਕਰਕੇ ਕ੍ਰਿਟਿਕਸ ਜਿਹੜੀ ਕਹਿੰਦੇ ਆ ਦੀਸ ਬੈਲਟ ਮੈਜਰਸ ਮੇ ਹੈਵ ਅ ਸਿਗਨੀਫੀਕੈਂਟ ਰੈਮੀਫਿਕੇਸ਼ਨ ਫਾਰ ਦਾ ਟੈਂਪਰੇਰੀ ਰੈਜੀਡੈਂਟਸ ਦੇ ਗਰੁੱਪ ਦੈਟ ਇਨਕਲੂਡ ਅਸਾਈਲਮ ਸੀਕਰਸ ਸਟੂਡੈਂਟ ਵੀਜ਼ਾ ਹੋਲਡਰਸ ਟੈਂਪਰੇਰੀ ਫੋਰਨ ਵਰਕਰਸ ਐਂਡ ਦੇਅਰ ਫੈਮਲੀਜ਼ ਸੋ ਇਹਨਾਂ ਕੁਐਸਚਨਾਂ 'ਚੋਂ ਜੇ ਜਿਹੜੇ 5 ਇਮੀਗ੍ਰੇਸ਼ਨ ਨਾਲ ਰਿਲੇਟਡ ਕੁਐਸਚਨ ਹੈਗੇ ਆ ਯੈਸ ਹੋ ਜਾਂਦੇ ਆ ਤਾਂ ਇਹ ਉਹਨਾਂ ਲਈ ਜਿਹੜੀਆਂ ਹੈਗੀਆਂ ਜਿਹੜੀਆਂ ਇੱਥੇ ਸਰਵਿਸਿਜ਼ ਮਿਲਦੀਆਂ ਨੇ ਉਹ ਕੋਸਟਲੀ ਹੋਣਗੀਆਂ ਪੇ ਕਰਨਾ ਪਊਗਾ ਪ੍ਰਾਈਵੇਟ ਇੰਸ਼ੋਰੈਂਸ ਲੈਣੀ ਪਊਗੀ ਪਰ ਮੈਡਮ ਸਮਿਥ ਕਹਿੰਦੇ ਅਸੀਂ ਇਹ ਤਾਂ ਕਰ ਰਹੇ ਹਾਂ ਕਿਉਂਕਿ ਪਾਪੂਲੇਸ਼ਨ ਦੀ ਗਰੋਥ ਜਿਹੜੀ ਪਿਛਲੇ ਸਾਲਾਂ ਵਿੱਚ ਹੋਈ ਹੈ ਉਹਦੇ ਕਰਕੇ ਜਿਹੜਾ ਸਾਨੂੰ ਇਹ ਕੋਸਟ ਬਹੁਤ ਕਰ ਰਿਹਾ ਪ੍ਰੋਵਿੰਸ ਨੂੰ ਤੇ ਉਹਦੇ ਕਰਕੇ ਸਾਡੇ ਕਲਾਸ ਸਾਈਜ਼ ਬਹੁਤ ਵੱਧ ਗਏ ਆ ਸਾਡਾ ਹੈਲਥ ਕੇਅਰ ਜਿਹੜਾ ਮੈਸ ਦੇ ਵਿੱਚ ਕ੍ਰੀਏਟ ਹੋ ਗਿਆ ਹਾਲਾਂਕਿ ਹੈਲਥ ਕੇਅਰ ਤਾਂ ਪਿਛਲੇ 15-20 ਸਾਲ ਤੋਂ ਰੌਲਾ ਪੈਂਦਾ ਆ ਰਿਹਾ ਕੋਈ ਨਵਾਂ ਤਾਂ ਕੁਛ ਹੈ ਨਹੀਂ ਇਹਦੇ 'ਚ ਉਹੀ ਝੰਝਟ ਪਿਛਲੇ 15-20 ਸਾਲ ਤੋਂ ਆਪਾਂ ਗੱਲਾਂ ਬਾਤਾਂ ਸੁਣਦੇ ਆ ਰਹੇ ਕਰਦੇ ਆ ਰਹੇ ਜਿਹੜੀ ਸਰਕਾਰ ਆਉਂਦੀ ਹੈ ਉਹ ਨਵਾਂ ਡਰਾਮਾ ਕੋਈ ਨਾ ਕੋਈ ਕਰਦੀ ਹੈ ਬੋਰਡ ਭੰਗ ਕਰ ਦਿਓ ਜੀ ਉਹ ਕਰ ਦਿਓ ਜੀ ਉਹਨੂੰ ਉਹ ਕਰ ਦਿਓ ਤੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਲਾਸ ਸਾਈਜ਼ ਦਾ ਵੀ ਰੌਲਾ ਬਹੁਤ ਦੇਰ ਤੋਂ ਪੈਂਦਾ ਪਰ ਸਰਕਾਰ ਨੇ ਕੋਈ ਨਾ ਕੋਈ ਬਹਾਨਾ ਬਣਾਉਣਾ ਹੁੰਦਾ ਪਰ ਬਹੁਤ ਸਾਰੀਆਂ ਇਹ 'ਚ ਵੀ ਹੈ ਕਿ ਰੈਸਟ੍ਰਿਕਸ਼ਨ ਜਿਹੜੀਆਂ ਹੈਗੀਆਂ ਜਿਵੇਂ ਅਸਾਈਲਮ ਸੀਕਰ ਲਈ ਹੈ ਉਹ ਫੈਡਰਲ ਗੌਰਮੈਂਟ ਵੱਲੋਂ ਕਵਰਡ ਨੇ ਉਹਨਾਂ ਦੇ ਹੈਲਥ ਕੇਅਰ ਵਗੈਰਾ ਇੱਕ ਨਾਲ ਇੱਕ ਇਹ ਵੀ ਹੈ ਕਿ ਜਦੋਂ ਵੋਟਿੰਗ ਹੋਣੀ ਹੈ ਪੰਜਵਾਂ ਜਿਹੜਾ ਇਮੀਗ੍ਰੇਸ਼ਨ ਦਾ ਕੁਐਸਚਨ ਹੈ ਰੈਫਰੈਂਡਮ ਦਾ ਉਹਦੇ ਵਿੱਚ ਇਹ ਹੈ ਕਿ ਜਦੋਂ ਅਸੀਂ ਵੋਟ ਪਾਉਣ ਜਾਣਾ ਹੈ ਤਾਂ ਤੁਹਾਡਾ ਪਰੂਫ ਆਫ ਸਿਟੀਜ਼ਨਸ਼ਿਪ ਉੱਥੇ ਦੇਖਿਆ ਜਾਊਗਾ ਵੈਨ ਵੋਟਿੰਗ ਹੁਣ ਇਹ ਵੈਸੇ ਕੋਈ ਮਾੜੀ ਗੱਲ ਤਾਂ ਹੈ ਨਹੀਂ ਇਹਦੇ ਵਿੱਚ ਤਾਂ ਇਹ ਹੋਣਾ ਚਾਹੀਦਾ ਕਿਉਂਕਿ ਵੋਟਿੰਗ ਫਰੌਡ ਹੋ ਬਹੁਤ ਰਿਹਾ ਪਰ ਹੁੰਦਾ ਕੀ ਹੈ ਜੇ ਕਿਸੇ ਕੋਲ ਨਹੀਂ ਪਰੂਫ ਹੈਗਾ ਜਿਹੜਾ ਹੁਣ ਡਰਾਈਵਿੰਗ ਲਾਇਸੈਂਸ ਤੇ ਵੀ ਇਹਨਾਂ ਨੇ ਕਰ ਦਿੱਤਾ ਹੈ ਕਿ ਤੁਹਾਡਾ ਉੱਥੇ ਜਿਹੜੇ ਨਵੇਂ

0: ਡਰਾਈਵਿੰਗ ਲਾਇਸੈਂਸ ਬਣਨਗੇ ਜਾਂ ਰਿਨਿਊ ਕਰੋਗੇ ਉਹਦੇ ਉੱਤੇ ਲਿਖਿਆ ਹੋਊਗਾ ਵੀ ਤੁਸੀਂ ਸਿਟੀਜਨ ਹੋ ਜਾਂ ਨਹੀਂ ਅਲਬਰਟਾ ਹੈਲਥ ਕੇਅਰ ਵੀ ਸੋ ਇਹ ਚੰਗੀ ਚੀਜ਼ ਹੈ ਇੱਕ ਤਾਂ ਕਿ ਜਦੋਂ ਵੋਟ ਪਾਉਣ ਜਾਣਾ ਉਹ ਜੇ ਸਾਨੂੰ ਪਤਾ ਕਿ ਸਿਟੀਜਨ ਹੀ ਵੋਟ ਪਾ ਸਕਦਾ ਤਾਂ ਉਹ ਸਿਟੀਜਨ ਹੀ ਵੋਟ ਪਾਵੇ ਬਹੁਤੀ ਵਾਰੀ ਹੁੰਦਾ ਕੀ ਹੈ ਕਿ ਮਿਸ ਗਾਈਡ ਕੀਤਾ ਜਾਂਦਾ ਲੋਕਾਂ ਨੂੰ ਕਿ ਕੋਈ ਨੀ ਚੱਲ ਜੂਗਾ ਉੱਥੇ ਭੇਜ ਵੀ ਦਿੱਤਾ ਜਾਂਦਾ ਔਰ ਉੱਥੇ ਜੇ ਬੰਦਾ ਕਹਿੰਦਾ ਵੀ ਉਹ ਸਵਾਲ ਪੁੱਛਦੀ ਹੈ ਸਿਟੀਜਨਸ਼ਿਪ ਤਾਂ ਕਹਿੰਦਾ ਨਹੀਂ ਜੀ ਮੇਰੇ ਕੋਲ ਤਾਂ ਸਿਟੀਜਨਸ਼ਿਪ ਦਾ ਪਰੂਫ ਹੈ ਨਹੀਂ ਗਾ ਉਹ ਇੱਕ ਫਾਰਮ ਹੈਗਾ ਉਹ ਸਾਈਨ ਕਰ ਦਿਓ ਤੇ ਅਗਲੇ ਵੋਟ ਪਵਾ ਲੈਂਦੇ ਆ ਹੁਣ ਉਹ ਚ ਕਿੰਨੇ ਕੁ ਬੰਦੇ ਇਮਾਨਦਾਰੀ ਨਾਲ ਵਾਕਿਆ ਉਹਨਾਂ ਕੋਲੇ ਨਹੀਂ ਸੀਗਾ ਪਰ ਸਿਟੀਜਨ ਸੀਗੇ ਵੋਟ ਪਾ ਕੇ ਆਏ ਆ ਜਾਂ ਕਿੰਨੇ ਕੁ ਬੰਦੇ ਆ ਉਹ ਉਦਾਂ ਹੀ ਵੋਟ ਪਾਏ ਆ ਹਾਲਾਂਕਿ ਉਹ ਸਿਟੀਜਨ ਨਹੀਂ ਸੀਗੇ ਇਹਦੇ ਚ ਮੇਰਾ ਖਿਆਲ ਕੋਈ ਇਫ ਔਰ ਬਟ ਨਹੀਂ ਹੋਣਾ ਚਾਹੀਦਾ ਪਰ ਬਾਕੀ ਜਿਹੜੇ ਕੁਛ ਸਵਾਲ ਹੈਗੇ ਆ ਉਹ ਡੂ ਯੂ ਸਪੋਰਟ ਗਵਰਨਮੈਂਟ ਅਲਬਰਟਾ ਇੰਟਰੋਡਿਊਸਿੰਗ ਲਾ ਮੈਂਡੇਟਰੀ ਕੈਨੇਡੀਅਨ ਸਿਟੀਜ਼ਨਸ਼ਿਪ ਜਾਂ ਨੰਬਰ ਜਿਹੜਾ 3 ਹੈਗਾ ਅਸਿਊਮਿੰਗ ਆਲ ਕੈਨੇਡੀਅਨ ਸਿਟੀਜ਼ਨਸ਼ਿਪ ਐਂਡ ਪਰਮਾਨੈਂਟ ਰੈਜ਼ੀਡੈਂਟ ਕੰਟੀਨਿਊ ਟੂ ਕੁਆਲੀਫਾਈ ਫਾਰ ਦਾ ਸੋਸ਼ਲ ਸਪੋਰਟ ਡੂ ਯੂ ਸਪੋਰਟ ਦੈਟ ਗਵਰਨਮੈਂਟ ਇਹ ਜਿਹੜੇ ਸਵਾਲ ਬਾਰ ਕਾਫੀ ਲੰਬੇ ਨੇ ਅਸਿਊਮਿੰਗ ਦੈਟ ਆਲ ਕੈਨੇਡੀਅਨ ਸਿਟੀਜ਼ਨ ਐਂਡ ਪਰਮਾਨੈਂਟ ਰੈਜ਼ੀਡੈਂਟ ਕੰਟੀਨਿਊ ਟੂ ਕੁਆਲੀਫਾਈ ਫਾਰ ਦਾ ਪਬਲਿਕ ਹੈਲਥ ਕੇਅਰ ਡੂ ਯੂ ਸਪੋਰਟ ਦਾ ਗਵਰਨਮੈਂਟ ਆਫ ਅਲਬਰਟਾ ਚਾਰਜਿੰਗ ਏ ਰੀਜ਼ਨੇਬਲ ਫੀ ਇਹ ਜਿਹੜੇ ਸਵਾਲ ਹੈ ਇਹ ਪੜ੍ਹਨਾ ਤੇ ਉਹਨੂੰ ਸਮਝਣਾ ਹਰੇਕ ਬੰਦੇ ਦੇ ਵੱਸ ਦਾ ਰੋਗ ਨਹੀਂ ਹੁਣ ਇਹਨੂੰ ਕਿਵੇਂ ਇੰਟਰਪ੍ਰੇਟ ਕੀਤਾ ਜਾਊਗਾ ਤੇ ਕਿਵੇਂ ਲੋਕ ਵੋਟ ਪਾਉਣਗੇ ਦੂਜੇ ਪਾਸੇ ਜਿਹੜੀਆਂ ਸੈਟਲਮੈਂਟ ਏਜੰਸੀਆਂ ਨੇ ਜਿਹੜੀਆਂ ਸੋਸ਼ਲ ਸਰਵਿਸ ਪ੍ਰੋਵਾਈਡ ਕਰਦੀਆਂ ਨੇ ਉਹਨਾਂ ਨੂੰ ਆਪਦਾ ਫਿਕਰ ਪੈ ਗਿਆ ਕਿ ਸਾਡਾ ਧੰਦਾ ਬੰਦ ਹੋਊਗਾ ਕਿਉਂਕਿ ਜਿਹੜੇ ਹੁਣ ਜਿੰਨੇ ਵੀ ਸੈਂਟਰ ਫਾਰ ਨਿਊ ਇਮੀਗ੍ਰੈਂਟ ਤੇ ਯੇ ਤੇ ਲਰਨਿੰਗ ਤੇ ਵਰਨਿੰਗ ਤੇ ਬੋ ਉਹ ਕਹਿੰਦੇ ਜੀ ਅਸੀਂ ਨਵੇਂ ਇਮੀਗ੍ਰੈਂਟ ਆਇਆਂ ਨੂੰ ਅੰਗਰੇਜ਼ੀ ਸਿਖਾਉਂਦੇ ਆ ਇੱਥੋਂ ਦੇ ਤੌਰ ਤਰੀਕੇ ਸਿਖਾਉਂਦੇ ਆ ਸਿਖਾਉਂਦੇ ਆ ਕਿ ਨਹੀਂ ਸਿਖਾਉਂਦੇ ਉਹ ਆਪਾਂ ਨੂੰ ਪਤਾ ਕਿੰਨਾ ਕੁ ਉਹ ਸਿੱਖੇ ਹੁੰਦੇ ਆ ਪਰ ਉਹਦੇ ਬੇਸ ਤੇ ਫਿਰ ਉਹ ਗਵਰਨਮੈਂਟ ਫੰਡਿੰਗ ਵੀ ਲੈਂਦੇ ਨੇ ਤੇ ਉਹਨਾਂ ਨੂੰ ਘਰ ਲੱਭ ਕੇ ਦਿੰਦੇ ਆ ਜੀ ਉਹਨਾਂ ਦਾ ਫਿਰ ਸਾਰਾ ਕੁਛ ਕਰਦੇ ਆ ਉਹਨਾਂ ਨੂੰ ਆਪਣਾ ਫਿਕਰ ਹੈ ਕਿ ਜੇ ਇੱਦਾਂ ਹੋ ਗਿਆ ਤਾਂ ਫਿਰ ਸਾਨੂੰ ਸਾਡੇ ਕੱਟ ਲੱਗਣਗੇ ਸੋ ਇਹ ਰੈਫਰੈਂਡਮ ਜਿਹੜਾ ਹੈਗਾ ਅਕਤੂਬਰ 19 ਨੂੰ ਹੋਣਾ ਇਹਦੇ ਤੇ ਕਾਫੀ ਚਰਚਾ ਚੱਲ ਰਹੀ ਹੈ ਦੇਖਦੇ ਆ ਕੀ ਬਣਦਾ ਹਲੇ ਟਾਈਮ ਹੈਗਾ ਤੇ ਕਮਰਸ਼ਲ ਸੁਨੇਹੇ ਲੈ ਲਈਏ ਉਦੋਂ ਬਾਅਦ ਫਿਰ ਆਪਾਂ ਅਗਲੀਆਂ ਗੱਲਾਂ ਬਾਤਾਂ ਕਰਾਂਗੇ ਸਿਟੀ ਕਾਰਪੇਟ ਫਲੋਰਿੰਗ ਦਾ ਕੰਮ ਕਰਦੇ ਨੇ ਪੁਰਾਣੇ ਜਾਂ ਨਵੇਂ ਘਰਾਂ ਦੇ ਵਿੱਚ ਹਾਰਡਵੁੱਡ ਕਾਰਪੇਟ ਸਰੈਮਿਕ ਟੈਬ ਟਾਇਲਸ ਲੈਮੀਨੇਟ ਫਲੋਰਿੰਗ ਪੁਰਾਣੇ ਜਾਂ ਨਵੇਂ ਘਰਾਂ ਦੇ ਵਿੱਚ ਤੁਸੀਂ ਕਰਵਾਉਣਾ ਕੰਮ ਕਾਫੀ ਵੱਡਾ ਉਹਨਾਂ ਕੋਲ ਵੇਅਰ ਹਾਊਸ ਹੈ ਤੇ ਉਹ ਤੁਸੀਂ ਜਾ ਕੇ ਚੂਜ਼ ਕਰ ਸਕਦੇ ਹੋ ਨਾ ਵੀ ਹੋਊਗਾ ਉਹਨਾਂ ਕੋਲ ਤਾਂ ਉਹ ਆਰਡਰ ਕਰ ਦਿੰਦੇ ਨੇ 403-291-1114 ਨੰਬਰ ਹੈ 403-291-1114 ਸਿਟੀ ਕਾਰਪੇਟ ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਨ ਸਟਾਪ ਸ਼ਾਪਿੰਗ ਹੈ ਪਰਸਨਲ ਟੈਕਸ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ RRSP RESP ਲਾਈਫ ਇੰਸ਼ੋਰੈਂਸ ਇੱਕੋ ਛੱਤ ਥੱਲੇ ਇਕਬਾਲ ਸਿੱਧੂ ਜੀ ਦਾ ਨੰਬਰ 403-568-2668 ਹੈ 403-562-6667 ਫਿਕਸ ਆਟੋ ਕੋਲੇਜ ਦੇ ਮਾਈਕ ਰਣਦੀਪ ਤੇ ਕਬੀਰ ਗਿੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੈਮੇਜ ਹੋ ਗਈ ਰੀਪੇਂਟ ਰਿਪੇਅਰ ਕਰਾਉਣੀ ਹੈ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਆਪੇ ਡੀਲ ਕਰਦੇ ਕਿਤੇ ਕੰਮ ਦੀ ਲਾਈਫ ਟਾਈਮ ਵਾਰੰਟੀ ਤੇ ਕਰਟਸੀ ਕਾਰ ਤੁਹਾਨੂੰ ਪ੍ਰੋਵਾਈਡ ਕਰਦੇ ਆ 403-273-8889 ਉਹਨਾਂ ਦਾ ਨੰਬਰ ਹੈ 403-273-8889 720 ਮੋਰੇਨ ਰੋਡ ਨਾਰਥ ਈਸਟ ਐਡਰੈਸ ਹੈ ਨਾਰਥ ਈਸਟ ਆਟੋਮੋਟਿਵ ਸਰਵਿਸ ਕਾਰ ਵੈਨ ਜਾਂ ਟਰੱਕ ਦੀ ਰਿਪੇਅਰ ਆਇਲ ਚੇਂਜ ਬ੍ਰੇਕ ਜੋਬ ਦਾ ਕੰਮ ਜਾਂ ਗੱਡੀ ਕੋਈ ਆਊਟ ਆਫ ਪ੍ਰਾਂਸ ਲਈ ਇੰਸਪੈਕਸ਼ਨ ਕਰਵਾਉਣੀ ਹੈ ਤਾਂ ਹਰਦੀਪ ਦਿਓਲ ਦਾ ਨੰਬਰ 403-250-7038 ਹੈ 403-250-7038 4257 ਐਵਨਿਊ ਸਾਊਥ ਈਸਟ ਫੋਰੈਸਟ ਲਾਨ ਐਡਰੈਸ ਹੈ ਉਹਨਾਂ ਦਾ ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਇੰਸ਼ੋਰੈਂਸ ਕਰਦੀ ਕਾਰ ਦੀ ਕਿਸੇ ਆਫਿਸ ਜਾਂ ਕਮਰਸ਼ੀਅਲ ਬਿਲਡਿੰਗ ਦੀ ਕਰਾਉਣੀ ਹੈ ਤਾਂ ਵੱਖਰੇ ਵੱਖਰੇ ਇੰਸ਼ੋਰੈਂਸ ਕੰਪਨੀਆਂ ਤੋਂ ਉਹ ਰੇਟ ਤੁਹਾਨੂੰ ਵਧੀਆ ਨੈਗੋਸ਼ੀਏਟ ਕਰਕੇ ਲੈ ਕੇ ਦਿੰਦੇ ਨੇ ਤੇ ਉਹਨਾਂ ਦਾ ਨੰਬਰ 403-356-3853 403-355-6358 ਤੇ ਫੋਨ ਕਰਕੇ ਉਹਨਾਂ ਨੂੰ ਜਾਣਕਾਰੀ ਲੈ ਸਕਦੇ ਹੋ ਇਹ ਸਨ ਸਾਡੇ ਸਪੋਂਸਰ ਤੇ ਸਟੂਡੀਓ ਦੇ ਬ੍ਰੇਕ ਤੋਂ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ
1: The time is 6 p.m. You are listening to Fairchild Radio, CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ